0: ਤੀ ਸਮੁੰਦਰ ਦੇ ਕਿਨਾਰੇ ਤੇ ਪੈ ਨਹੀਂ ਮਿਲਦੇ। ਅਗਰ ਤੁਸੀਂ ਲੱਭਣੇ ਹਨ ਤਾਂ ਸਮੁੰਦਰ ਵਿੱਚ ਗੋਤਾ ਲਗਾਉਣਾ ਪਏਗਾ।
1: ਇਹ ਸੀ ਅੱਜ ਦਾ ਗਿਆਨ ਅੰਮ੍ਰਿਤ। ਆਕਾਸ਼ਵਾਣੀ ਜਲੰਧਰ ਤੋਂ ਆਓ ਹੁਣ ਸਰਵਣ ਕਰੀਏ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: जय हिंद जी, सब सब बचे वाले हो।
1: जय हिंद जी, जय हिंद। रुड़िया राम जी, सुनाओ की हाल चाल है।
0: तगड़ा तगड़ा, शुक्र शुक्र मालिक दा। तू ही अपना दसो।
1: बहुत वधिया जी। देखो आप गल करते होने कि समय के मुताबिक काम करते रहिए।
0: सही गल।
1: तो कई बार काम जिहड़े समां तों थोड़ा जिहा वध के भी करने पैंदे है।
0: करने पैंदे आ जी। देखो खेती तां संतू साहब जिहड़ा तुसीं जिक्र कीता ना, वध के दा मतलब यही हुंदा वी असीं इह नहीं 15 दिन पहलां फसल बीज देनी है। वध के दा मतलब यही हुंदा है कि असीं व्यूहतबंदी कर लईए तां कि उह कम दे विच किसे तरां दी कांप, किसे तरां दा कच जां मच ना रहे।
1: ना रहे जी, थोड़ी जी अगाऊं व्यूहतबंदी करके चलना
0: चलना।
1: क्योंकि देखो आप कई बार कहने भंडा भंडार है कि भार
0: एक मूठी चक लै दूजी ते।
1: हाँ, इस करके बड़ा महत्वपूर्ण है। वो चाहिए भी यही
0: चाहिए
1: है
0: चाहिए।
1: देखो किसान वीर जो रुझाव हो पता हो कि मैं काम की करना है ता ही आप कामयाब हो सकते। हुण देखो अपने को समा हो बार बार ये गल की जाती है भी खेती भिन्नता, खेती भिन्नता लियाई। तो खेती भिन्नता दे विच जिहड़े पंजाब दे कुछ इलाके आ ना, उत्थे मक्की बड़ी वधिया तरीके नाल हो सकती है जी।
0: देखो जिहड़ा सब सब तुसीं जिक्र किया है ना, वैसे तो हुण सरकारां वल्लों भी जोर दिता जा रहा है कि एक तो अगड़ पिछड़ हुण देखो जिहड़ी ब्यौंत बनाई है झोने की फसल की भी भाई आपां दिनां दे लिहाज नाल कुछ इलाके दे विच 5-7 दिन पहलां 5-7 दिन तों बाद पछड़ के ਤਾਂ ਕਿ ਇੱਕਦਮ ਦਬਾਅ ਨਾ ਪਵੇ ਸਾਡੇ।
1: ਹਾਂ, ਬੋਝ ਨਾ ਆਵੇ ਜੀ,
0: ਬੋਝ ਨਾ ਆਵੇ। ਕਿਉਂਕਿ ਦੇਖੋ ਹੁਣ ਝੋਨਾ ਪਾਲਣਾ ਤਾਂ ਆਪਾਂ ਲਾਈਟ ਦੇ ਨਾਲ ਹੀ ਹੈ ਨਾ। ਇੱਕਦਮ ਜੇ ਆਪਾਂ ਸੋਚਾਂਗੇ ਵੀ ਸਾਰਿਆਂ ਨੂੰ ਬਿਜਲੀ ਦੇਈਏ ਤੇ ਉੱਥੇ ਕਿਤੇ ਨਾ ਕਿਤੇ ਸਾਡੀ ਸਮੱਸਿਆ ਸਾਡੇ ਸਾਹਮਣੇ ਆ ਜਾਂਦੀ। ਇਸੇ ਤਰ੍ਹਾਂ ਦੂਜਾ ਰੂਪ ਫਸਲਾਂ ਦਾ ਹੈ। ਜੇ ਹੁਣ ਸਾਰੇ ਇਲਾਕੇ 'ਚ ਆਪਾਂ ਇੱਕੋ ਫਸਲ ਬੀਜਣ ਲੱਗ ਜਾਂਦੇ ਹਾਂ ਤੇ ਉਹ ਦਬਾਅ ਜਿਹੜਾ ਹੈ ਉਸ ਲਿਹਾਜ਼ ਨਾਲ ਬਣ ਜਾਂਦਾ ਹੈ। ਸੋ ਇਸ ਕਰਕੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਫਸਲੀ ਭਿੰਨਤਾ, ਜਿੱਦਾਂ ਹੁਣ ਆਪਣਾ ਦੁਆਬੇ ਦਾ ਇਲਾਕਾ ਆਪਾਂ ਸਾਰੇ ਜਾਣਦੇ ਹਾਂ, ਦੁਆਬੇ ਦੇ ਇਲਾਕੇ ਦੇ ਵਿੱਚ ਮੱਕੀ ਦੀ ਫਸਲ ਇੱਕ ਬਹੁਤ ਹੀ ਜਿਹਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਮੋਹਰੀ ਫਸਲ ਮੰਨ ਸਕਦੇ
1: ਹਾਂ ਜੀ। ਹੁਣ ਤਾਂ ਦੇਖੋ ਕਿਸਾਨ ਵੀਰ ਨੂੰ ਪਹਿਲਾਂ ਥੋੜ੍ਹੀ ਜਿਹੀ ਇੱਕ ਨਾ ਕੀ ਕਹਿੰਦੇ ਹੁੰਦੇ ਵੀ ਸ਼ਿਕਾਇਤ ਹੁੰਦੀ ਸੀ ਕਿ ਵਿਕਰੀ ਨਹੀਂ ਹੁੰਦੀ, ਥੋੜ੍ਹੀ ਜਿਹੀ ਨਾ ਨਮੀ ਰਹਿੰਦੀ ਹੈ। ਕਿਸਾਨ ਵੀਰਾਂ ਦੀ ਸਹੂਲਤ ਵਾਸਤੇ ਨਾ ਸਰਕਾਰ ਨੇ ਮੱਕੀ ਦੇ ਡਰਾਇਰ ਵੀ ਲਾਤੇ
0: ਜੀ, ਲਾਤੇ। ਬਿਲਕੁਲ ਸਹੀ,
1: ਬੜੇ ਫਾਇਦਾ ਹੋ ਗਿਆ ਜੀ ਇਹਦੇ ਨਾਲ। ਇੱਕ ਦੇਖੋ ਆਪਣੇ ਜਲੰਧਰ ਜ਼ਿਲ੍ਹੇ ਦੇ ਵਿੱਚ ਮੱਕੀ ਦਾ ਬਹੁਤ ਵਧੀਆ ਵੀ ਲੱਗ ਗਿਆ ਜੀ, ਕਾਰਖਾਨਾ ਵੀ, ਕਈ ਤਰੀਕੇ ਦੀਆਂ ਚੀਜ਼ਾਂ ਤਿਆਰ ਹੋਣ ਲੱਗ ਪਈਆਂ। ਯਾਨੀ ਕਿ ਮੰਗ ਦੇ ਹਿਸਾਬ ਨਾਲ ਜੇ ਦੇਖੀਏ ਤੇ ਫਸਲ ਦੇ ਵਿੱਚ ਇਹਦੀਆਂ ਸੰਭਾਵਨਾਵਾਂ ਬਹੁਤ ਨੇ ਜੀ ਇਹਦੀਆਂ ਫਸਲ।
0: ਦੇਖੋ ਇਹੀ ਹੈ ਨਾ, ਇਮਾਰਾਂ ਦੇ ਸਦਕੇ ਹੈ, ਇਮਾਰਾਂ ਦੀਆਂ ਖੋਜਾਂ ਦੇ ਕਾਰਨ ਹੈ ਕਿ ਇਸੇ ਫਸਲ ਨੂੰ ਆਪਾਂ ਕਈ ਤਰੀਕਿਆਂ ਨਾਲ ਇਹਦੀ ਵਿਕਰੀ ਕਰ ਸਕਦੇ ਹਾਂ। ਜਿੱਦਾਂ ਤੁਸੀਂ ਜ਼ਿਕਰ ਹੀ ਕੀਤਾ ਹੈ ਕਿ ਬਹੁਤ ਸਾਰੇ ਪਦਾਰਥ ਇਸ ਤਰ੍ਹਾਂ ਦੇ ਅੱਜ ਸਾਨੂੰ ਮੰਡੀ ਦੇ ਵਿੱਚ ਮਿਲਦੇ ਹੈ ਜਿਹੜੇ ਮੱਕੀ ਤੋਂ ਤਿਆਰ ਕੀਤੇ ਜਾਂਦੇ ਹੈ।
1: ਬਿਲਕੁਲ ਬਿਲਕੁਲ ਜੀ।
0: ਸੋ ਇਸ ਕਰਕੇ ਇਹ ਥੋੜ੍ਹਾ ਜਿਹਾ ਆਪਾਂ ਕੋਸ਼ਿਸ਼ ਕਰੀਏ ਕਿ ਪਹਿਲੀ ਤਾਂ ਅਸੀਂ ਆਪਣੇ ਖੇਤ ਦੇ ਵਿੱਚ ਹੀ ਭਿੰਨਤਾ ਦੇ ਲਿਹਾਜ਼ ਨਾਲ ਚੱਲੀਏ ਕਿ ਆਪਾਂ ਫਸਲ ਸਿਰਫ ਫਸਲ ਵਾਲੀ ਫਸਲ ਨਾਲ ਪੈਦਾ ਕਰੀਏ। ਜਿੱਦਾਂ ਹੁਣ ਆਪਾਂ ਬੇਬੀ ਕੋਰਨ ਦੀ ਗੱਲ ਕਰਦੇ ਹਾਂ ਜੀ, ਹੈ ਨਾ, ਕਿਸਮ ਤੁਸੀਂ ਪਰਲ ਪੌਪਕੋਰਨ ਸਾਡੇ ਕੋਲ ਕਿਸਮ ਹੈ, ਥੋੜ੍ਹੀ ਉਹ ਲਾ ਲਓ, ਬੇਬੀ ਕੋਰਨ ਲਾ ਲਓ, ਹੈ ਨਾ। ਸੋ ਇਸ ਕਰਕੇ ਪਹਿਲਾਂ ਆਪਣੇ ਖੇਤ ਦੇ ਵਿੱਚ ਵੀ ਭਿੰਨਤਾ ਲੈ ਕੇ ਆਈਏ, ਫਸਲ ਦੇ ਵਿੱਚ ਫਸਲੀ ਭਿੰਨਤਾ ਲੈ ਕੇ ਆਈਏ। ਇਹ ਵੀ ਬਹੁਤ ਜ਼ਿਆਦਾ ਤੁਹਾਡੇ ਮੁਨਾਫ਼ਾ

0: ਮੁਨਾਫੇ ਦੇ ਵਿੱਚ ਇਜ਼ਾਫਾ ਕਰਦੀ ਹੈ।
1: ਕਰਦੀ ਹੈ ਜੀ, ਕਰਦੀ ਹੈ। ਜੇ ਦੇਖੋ ਆਪਾਂ ਥੋੜ੍ਹਾ ਜਿਹਾ ਸੰਪਰਕ ਰੱਖੀਏ ਵੱਡੇ ਜਿਹੜੇ ਵਪਾਰਕ ਅਦਾਰੇ ਨੇ ਜਿਹਨੇ ਕਿ ਜਿਹਦੀ ਵਰਤੋਂ ਹੁੰਦੀ ਹੈ ਜੀ ਇਹਨਾਂ ਦੀ,
0: ਬਿਲਕੁਲ।
1: ਅਤੇ ਸਾਨੂੰ ਫਿਰ ਜਿਹੜੀ ਚਾਹੇ ਦੋ ਪੈਸੇ ਘੱਟ ਮਿਲਣ ਪਰ ਇਹ ਪੱਕਾ ਯਕੀਨੀ ਹੋ ਗਿਆ ਨਾ ਕਿ ਸਾਡੀ ਫਸਲ ਵਿਕੇਗੀ
0: ਵਿਕੇਗੀ ਵਿਕੇਗੀ, ਬਿਲਕੁਲ ਸਹੀ ਗੱਲ।
1: ਸੋ ਇਹਦੇ ਨਾਲ ਬੜਾ ਫਰਕ ਪੈ ਜਾਂਦਾ ਹੈਗਾ। ਹੁਣ ਦੇਖੋ ਵੱਖ ਵੱਖ ਕਿਸਮਾਂ ਦੀ ਜਦੋਂ ਗੱਲ ਕਰਦੇ ਹਾਂ ਰੁੜੀਆ ਰਾਮ ਜੀ, ਕਿ ਸਮੇਂ ਦੀ ਗੱਲ ਕਰੀਏ ਤੇ ਆਹ ਦੇਖੋ ਸਮਾਂ ਬੜਾ ਢੁਕਵਾਂ ਆਪਣੇ ਕੋਲ, ਪੂਰਾ ਮਹੀਨਾ ਮਈ ਦਾ ਅਖੀਰ ਲੈ ਕੇ ਅਖੀਰ ਜੂਨ ਤੱਕ ਬੀਜ ਲਓ ਇਹਨੂੰ,
0: ਬਿਲਕੁਲ ਬਿਲਕੁਲ।
1: ਅਤੇ ਖਾਸ ਕਰਕੇ ਜੇ ਵੱਟਾਂ 'ਤੇ ਬੀਜੀਏ
0: ਉਹ ਜ਼ਿਆਦਾ ਫਾਇਦੇਮੰਦ,
1: ਬਹੁਤ ਫਾਇਦੇਮੰਦ ਆ ਜੀ। ਪਾਣੀ ਦੀ ਜਿਹੜੀ ਹੈ ਨਾ
0: ਬਚਤ ਰਹਿੰਦੀ ਹੈ ਤੇ ਫਸਲ ਜਿੱਦਾਂ ਕਹਿੰਦੇ ਢਹਿੰਦੀ ਵੀ ਨਹੀਂ,
1: ਢਹਿੰਦੀ ਵੀ ਨਹੀਂ,
0: ਫਸਲ ਦਾ ਜਿਹੜਾ ਬਚਤ ਵੀ ਰਹਿੰਦੀ ਹੈ।
1: ਹਾਂ
0: ਬਚਤ ਵੀ ਰਹਿੰਦੀ ਹੈ। ਥੋੜ੍ਹਾ ਜਿਹਾ ਇੱਕ ਸੰਸਾਵ ਇਹ ਹੈ ਕਿ ਇਹ ਫਸਲ ਆਪਾਂ ਜਿੱਦਾਂ ਸਾਰੇ ਜਾਣਦੇ ਹਾਂ ਕਿ ਤੋਤਾ ਜਿਹੜਾ ਹੈ ਇਸ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ। ਸੋ ਇਸ ਕਰਕੇ
1: ਬਿਰਲੇ ਬਿਰਲੇ ਬੀਜਦੇ ਹਾਂ ਨਾ, ਉਦੋਂ ਸੰਭਾਵਨਾ ਹੁੰਦੀ ਹੈ। ਜਦੋਂ ਆਪਾਂ ਇਕੱਠੇ ਬੀਜਾਂਗੇ ਨਾ ਅਤੇ ਨੁਕਸਾਨ ਥੋੜ੍ਹਾ ਵੱਧਾ ਵੰਡਿਆ ਜਾਂਦਾ।
0: ਸਹੀ ਗੱਲ ਹੈ, ਸਹੀ ਗੱਲ। ਹੁਣ ਤੋਤਿਆਂ ਨੇ ਵੀ ਤਾਂ ਕੁਝ ਖਾਣਾ ਹੀ ਹੈ ਜੀ।
1: ਹਾਂ ਦੇਖੋ ਸੂਰਜਮੁਖੀ ਦੀ ਫਸਲ ਜਿਹੜੀ ਹੈ ਘੱਟ ਕਿਉਂ ਗਈ?
0: ਹਾਂ ਇਸੇ
1: ਕਰਕੇ ਘੱਟ ਗਈ ਕਿ ਵਿਰਲੇ ਵਿਰਲੇ ਬੀਜਦੇ ਸੀ ਅਤੇ ਨੁਕਸਾਨ ਹੁੰਦਾ ਸੀ। ਬੰਦਾ ਕਹਿੰਦਾ ਪੀਪੇ ਵਜਾਉਂਦੇ ਰਹੋ ਜੀ,
0: ਬਿਲਕੁਲ
1: ਭਜਾਉਂਦੇ ਰਹੋ ਤੋਤਿਆਂ ਨੂੰ,
0: ਸਹੀ ਗੱਲ।
1: ਸੋ ਇਸ ਕਰਕੇ ਜੇ ਆਪਾਂ ਥੋੜ੍ਹਾ ਜਿਹਾ ਰਕਬਾ ਇਕੱਠਾ ਬੀਜ ਲਈਏ ਤਾਂ ਫਾਇਦਾ ਜਿਹੜਾ ਹੋ ਸਕਦਾ ਹੈਗਾ। ਸੋ ਵੱਖ ਵੱਖ ਕਿਸਮਾਂ ਦੀ ਜਦੋਂ ਗੱਲ ਆਉਂਦੀ ਨਾ ਰੁੜੀਆ ਰਾਮ ਜੀ, ਬੜੀਆਂ ਮਹੱਤਵਪੂਰਨ ਹੋ ਜਾਂਦੀਆਂ। ਦੇਖੋ ਕੁਛ ਕਿਸਮਾਂ ਹੁੰਦੀਆਂ ਅਗੇਤੀਆਂ, ਕੁਛ ਦਰਮਿਆਨੀਆਂ ਹੁੰਦੀਆਂ, ਕੁਛ ਜਿਹੜੀਆਂ
0: ਪਿਛੇਤੀਆਂ।
1: ਤੁਸੀਂ ਖਾਸ ਕਿਸਮਾਂ ਦੀ ਗੱਲ ਕੀਤੀ ਸੀ,
0: ਹਾਂ
1: ਉਹ ਵੀ ਆਪਾਂ ਉਹਦੇ ਵਾਸਤੇ ਖਾਸ ਕਿਸਮਾਂ ਨੇ ਜੀ,
0: ਬਿਲਕੁਲ।
1: ਜੇ ਤੁਸੀਂ ਆਪਣੇ ਕੋਲ ਸਵੀਟ ਕੋਰਨ ਹੈ ਜਾਂ ਬੇਬੀ ਕੋਰਨ ਹੈਗੀ ਆ, ਫੁੱਲਾਂ ਖਿੱਲੇ ਬਣਾਉਣੇ, ਉਹਦੇ ਵਾਸਤੇ ਵੱਖਰੀ ਕਿਸਮ ਹੈ। ਸੋ ਕਿਸਮ ਦੀ ਚੋਣ ਕਿਹੜੇ ਮੰਤਵ ਲਈ ਬੀਜਣੇ ਹੋ,
0: ਬੀਜਣੀ
1: ਇਹ ਆਪਾਂ ਕਰ ਸਕਦੇ ਹੈਗੇ ਹਾਂ। ਅਤੇ ਖੇਤ ਦੀ ਚੋਣ ਕਰਕੇ ਵਧੀਆ ਬੀਜ ਦੀ ਚੋਣ ਕਰੀਏ। ਦੇਖੋ ਬੀਜ ਆਪਾਂ ਉਹੀ ਲਈਏ ਜਿਹੜੀ ਕਿਸਮਾਂ ਦੀ ਸਿਫਾਰਸ਼ ਸਾਡੇ ਪੰਜਾਬ ਵਾਸਤੇ ਕੀਤੀ
0: ਜਾਂਦੀ ਹੈ,
1: ਕਿਉਂਕਿ ਕਈ ਵਾਰ ਕੋਈ ਸਮੱਸਿਆਵਾਂ ਇਸ ਕਰਕੇ ਵੀ ਆ ਜਾਂਦੀਆਂ ਕਿ ਆਪਾਂ ਜਿਹੜਾ ਓਪਰਾ ਬੀਜ ਜਾਂ ਬਾਹਰੋਂ ਬੀਜ ਲੈ ਆਉਂਦੇ ਕਿਤੋਂ ਹੋਰੋਂ, ਉਹ ਜਿਹੜੀ ਹੈ ਸਾਡੇ ਹਾਲਾਤ ਦੇ ਅਨੁਕੂਲ ਨਹੀਂ ਹੁੰਦਾ ਜੀ।
0: ਆਹੋ ਜੀ, ਮਾਹੌਲ ਫਿੱਟ ਨਹੀਂ ਬੈਠਦਾ ਨਾ, ਉਸ ਕਿਸਮ ਵਾਤਾਵਰਨ ਅਲੱਗ ਹੋ ਜਾਂਦਾ।
1: ਹਾਂ ਹੁਣ ਦੇਖੋ PMH 14 ਆਪਣੇ ਕੋਲ ਕਿਸਮ ਹੈਗੀ ਹੈ, 13 ਆ, ADV 92-93 ਹੈਗੇ ਆ, JC 12, PMH 11 ਅਤੇ PMH 1
0: ਜੀ।
1: ਇਹ ਲੰਮਾ ਸਮਾਂ ਲੈਂਦੀਆਂ ਜੀ ਕਿਸਮਾਂ, ਅਤੇ ਦਰਮਿਆਨੇ ਸਮੇਂ ਵਿੱਚ ਇੱਕੋ ਕਿਸਮ ਹੈ JC 4, ਥੋੜ੍ਹੇ ਸਮੇਂ ਵਿੱਚ PMH 2
0: ਜੀ।
1: ਅਤੇ ਖਾਸ ਵਰਤੋਂ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਪੰਜਾਬ ਬੇਬੀ ਕੋਰਨ ਨੰਬਰ 1 ਅਤੇ ਪੰਜਾਬ ਸਵੀਟ ਕੋਰਨ ਨੰਬਰ 1। ਅਤੇ ਜੇ ਦਾਣਿਆਂ ਦੇ ਫੁੱਲੇ ਦੇ ਖਿੱਲੇ ਬਣਾਉਣੇ ਆ ਅਤੇ ਪਰਲ ਪੌਪਕੋਰਨ, ਇਹ ਕਿਸਮਾਂ ਆਪਾਂ ਬੀਜ ਸਕਦੇ ਹੈਗੇ।
0: ਬਿਲਕੁਲ ਬਿਲਕੁਲ, ਸਮਾਂ ਅਨੁਕੂਲ ਹੈ ਜੀ।
1: ਹਾਂ ਸਮਾਂ ਬਹੁਤ ਅਨੁਕੂਲ ਹੈਗੀ ਹੈ, ਵੱਖ ਵੱਖ ਢੰਗ ਤਰੀਕੇ ਹੈ ਅਤੇ ਆਪਾਂ ਨੂੰ ਲੈ ਕੇ ਬੀਜ ਆਮ ਕਰਕੇ ਜਿਹੜਾ ਪਰਲ ਪੌਪਕੋਰਨ ਲਈ 7 ਕਿਲੋ ਅਤੇ ਬਾਕੀਆਂ ਲਈ 10 ਕਿਲੋ ਬੀਜ ਲੈਣਾ ਜੀ।
0: ਇੱਕ ਨਾਲ ਥੋੜ੍ਹਾ ਜਿਹਾ ਇਸ ਫਸਲ ਦੇ ਵਿੱਚ ਜਿੱਦਾਂ ਆਪਾਂ ਕਹਿੰਦੇ ਵੱਟਾਂ ਦੇ ਬੀਜ ਲਈ, ਖੈਰ ਉਹ ਤਾਂ ਗੱਲ ਹੀ ਹੋਰ ਹੈ।
1: ਆਹ 2-3 ਤਰੀਕੇ ਆ ਜੀ,
0: ਜੇ ਪੱਧਰੇ ਵੀ ਬੀਜਣੀ ਹੈ ਤਾਂ ਜ਼ਮੀਨ ਦਾ ਪੱਧਰਾ ਹੋਣਾ ਬੜਾ ਜ਼ਰੂਰੀ, ਕਿਉਂਕਿ ਸੰਧੂ ਸਾਹਿਬ ਇਹ ਫਸਲ ਜਿਹੜੀ ਪਾਣੀ ਬਹੁਤ ਮਾਰਦਾ ਪਸਾਰੀ ਚ।
1: ਹਾਂ 4-5 ਵਾਰੀ ਵਾਹ ਕੇ ਸੁਆਗਾ ਫੇਰ ਲਓ,
0: ਪੁਰਪਰਾ ਕਰੋ ਜ਼ਮੀਨ ਨੂੰ,
1: ਤਾਂ ਕਿ ਦੇਖੋ ਪਾਣੀ ਦਾ ਨਿਕਾਸ ਦਾ ਪ੍ਰਬੰਧ
0: ਬੜਾ ਜ਼ਰੂਰੀ,
1: ਬਹੁਤ ਜ਼ਰੂਰੀ ਹੈ।
0: ਜੇ ਪਾਣੀ ਖੜ ਗਿਆ ਤਾਂ ਸਾਡੀ ਜਿਹੜਾ ਫਸਲ
1: ਗਈ ਜੀ, ਫਸਲ ਗਈ, ਫਿਰ ਕੁਛ ਲੱਭਦਾ ਨਹੀਂ ਕਈ ਵਾਰ। ਸੋ ਇਸ ਕਰਕੇ ਵੱਖ ਵੱਖ ਤਰੀਕੇ ਨਾਲ ਜਿਹੜੀ ਆਪਾਂ ਬਿਨਾਂ ਖੇਤ ਦੀ ਵਹਾਈ ਕੀਤੇ ਵੀ 0 ਟਿਲ ਦੇ ਨਾਲ ਵੀ
0: ਬੀਜੀ
1: ਜਾ ਸਕਦੀ ਹੈਗੀ ਹੈ, ਸਿੱਧੀ ਬੀਜਣੀ ਹੈ। ਬਾਕੀ ਦੇਖੋ ਖਾੜੀਆਂ 'ਚ ਬਹੁਤ ਵਧੀਆ ਢੰਗ ਆ, ਉਹ ਬੀਜ ਸਕਦੇ ਹੈਗੇ ਹੈਗੇ ਆ, ਬੈੱਡਾਂ 'ਤੇ ਵੱਟਾਂ 'ਤੇ ਬੀਜ ਸਕਦੇ ਹੈਗੇ ਆ, ਬਿਨਾਂ ਵਹਾਈ ਕੀਤੀ ਜਾ ਸਕਦੀ ਹੈਗੀ ਹੈ। ਅਤੇ ਰਲਵੀਂ ਫਸਲ ਵੀ ਦੇਖੋ ਲੈ ਸਕਦੇ ਹਾਂ ਰੁੜੀਆ ਰਾਮ ਜੀ,
0: ਵਾਹ ਵਾਹ ਜੀ ਵਾਹ।
1: ਅਤੇ ਮੱਕੀ ਹੈ ਅਤੇ ਚਾਰੇ ਵਾਲੀ ਸੋਇਆਬੀਨ ਜਾਂ ਮੂੰਗਫਲੀ ਵੀ ਇਹਦੇ ਵਿੱਚ ਬੀਜੀ ਜਾ ਸਕਦੀ ਹੈਗੀ।
0: ਆਹੋ ਜੀ, ਜੇ ਸੰਭਾਵਨਾ ਬਣਦੀ ਹੈ
1: ਤੇ
0: ਫਿਰ ਇਹ ਬਣਾ ਲੈਣੀ ਚਾਹੀਦੀ,
1: ਬਿਲਕੁਲ ਬਿਲਕੁਲ,
0: ਤੁਹਾਡਾ ਮੁਨਾਫਾ ਹੀ ਵਧਣਾ ਰਲਵੀਂ ਫਸਲ ਨਾਲ।
1: ਹਾਂ ਨੁਕਸਾਨ ਕੋਈ ਨਹੀਂ,
0: ਨੁਕਸਾਨ ਕੋਈ ਨਹੀਂ ਹੈ
1: ਜੀ,
0: ਕਿਉਂਕਿ ਰਲਵੀਂ ਫਸਲ ਦਾ ਦੇਖੋ ਸਮਝੋ ਮਤਲਬ ਇਹੀ ਹੁੰਦਾ ਕਿ ਇਹਦੇ 'ਚ ਉਹ ਫਸਲ ਬੀਜਣੀ ਹੈ ਜਿਹੜੀ ਇਹਨੂੰ ਕਿਸੇ ਤਰ੍ਹਾਂ ਨੁਕਸਾਨ ਨਾ ਪਹੁੰਚਾਵੇ।
1: ਹਾਂ ਆਪਸ ਮਿਲਦੇ ਹੋਣ,
0: ਆਪਸ 'ਚ ਸੁਭਾਅ ਮਿਲਦਾ ਹੋਵੇ ਆਪਸ 'ਚ ਇਹਨਾਂ ਦਾ, ਹੈ ਨਾ,
1: ਜਿਹਦਾ ਰਵਾਂ ਤੇ ਮੱਕੀ ਆਪਾਂ ਕਹਿੰਦੇ ਵਧੀਆ ਹੋ ਜਾਂਦੀ ਹੈ,
0: ਬਿਲਕੁਲ ਬਿਲਕੁਲ,
1: ਚਾਰੇ ਦੇ ਤੌਰ 'ਤੇ ਬੀਜ ਲੈਂਦੇ ਹੈਗੇ ਤੇ ਖਾਣ ਦੇ ਤੌਰ 'ਤੇ ਵੀ ਹੋ ਜਾਂਦੀ ਹੈ,
0: ਬਿਲਕੁਲ।
1: ਕੀ ਇਰਾਦਾ ਫਿਰ,
0: ਚਲੀਏ ਜੀ,
1: ਜੈ ਹਿੰਦ ਜੀ,
0: ਜੈ ਜੀ।

ਤੁਸੀਂ ਖੇਤੀਬਾੜੀ ਪ੍ਰੋਗਰਾਮ ਸੁਣਿਆ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਮਾਨਸਕਾਨ ਪ੍ਰੋਗਰਾਮ ਚ ਆਓ ਸਰਵਣ ਕਰੀਏ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 70ਵੀਂ ਕੜੀ।

ਮਾਨਸਕਾਨ ਪ੍ਰੋਗਰਾਮ 'ਚ ਤੁਸੀਂ ਰਾਮਚਰਿਤ ਮਾਨਸ ਦੇ ਲੜੀਵਾਰ ਪਾਠ ਦੀ 70ਵੀਂ ਲੜੀ ਸਰਵਣ ਕਰ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪਰਿਚੇ ਤਹਿਤ ਸੁਣੋ ਸਾਡੇ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸਵੇਰੇ 7:02 'ਤੇ ਤੁਸੀਂ ਸਾਡਾ ਮੋਰਨਿੰਗ ਸ਼ੋਅ ਸੋਹਣੀ ਸਵੇਰ ਸੁਣੋਗੇ। ਮਹਿਕ ਪੰਜਾਬ ਦੀ ਪੰਜਾਬੀ ਫਿਲਮੀ ਗੀਤਾਂ ਦਾ ਇਹ ਪ੍ਰੋਗਰਾਮ ਤੁਸੀਂ ਸਵੇਰੇ 8:40 'ਤੇ ਸੁਣ ਸਕੋਗੇ। ਸਵੇਰੇ 9:02 'ਤੇ ਸੁਣੋ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸੁਭਾਸ਼ ਚੰਦਰ ਘੋਸ਼ ਹੋਰਾਂ ਦਾ ਗਿਟਾਰ ਅਤੇ ਵਜਾਇਆ ਰਾਗ ਬੈਰਾਗੀ ਸੁਣੋਗੇ। ਸਵੇਰੇ 9:30 NCERT ਵੱਲੋਂ ਸਪੋਂਸਰਡ ਪ੍ਰੋਗਰਾਮ ਉਮੰਗ ਪ੍ਰਸਾਰਿਤ ਕੀਤਾ ਜਾਏਗਾ। ਸਵੇਰੇ 10:02 'ਤੇ ਸੁਣੋ ਲਾਈਵ ਫੋਨ ਇਨ ਫਰਮਾਇਸ਼ੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼। ਇਸ ਪ੍ਰੋਗਰਾਮ 'ਚ ਤੁਸੀਂ ਫੋਨ ਕਰਕੇ ਆਪਣੀ ਪਸੰਦ ਦੇ ਫਿਲਮੀ ਗੀਤ ਸੁਣਦੇ ਹੋ। ਸਾਡਾ ਫੋਨ ਨੰਬਰ ਹੋਏਗਾ 0181-23-42-173। ਅੱਜ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸੋਮਨਾਥ ਅੰਮ੍ਰਿਤ ਪਰਵ ਦੇ ਸਮਾਰੋਹ ਵਿੱਚ ਸ਼ਿਰਕਤ ਕਰਨਗੇ ਅਤੇ ਸੰਬੋਧਨ ਕਰਨਗੇ। ਇਸ ਸਮਾਰੋਹ ਦਾ ਸਿੱਧਾ ਪ੍ਰਸਾਰਣ ਅਸੀਂ ਤੁਹਾਨੂੰ ਆਪਣੇ ਦਿੱਲੀ ਕੇਂਦਰ ਤੋਂ ਸਵੇਰੇ 11:10 ਤੋਂ ਸੁਣਾਵਾਂਗੇ। 12:05 'ਤੇ ਪਰਿਵਾਰਿਕ ਪ੍ਰੋਗਰਾਮ ਵਾਸਤੇ ਵਿਹੜੇ ਪ੍ਰਸਾਰਿਤ ਕੀਤਾ ਜਾਏਗਾ। ਅੱਜ ਦੇ ਪ੍ਰੋਗਰਾਮ 'ਚ ਤੁਸੀਂ ਸਿਲਸਿਲਾ ਸੁਣੋਗੇ ਮਹਿਮਾਨ ਬਰੂਹਾਂ 'ਤੇ, ਜਿਸ ਤਹਿਤ ਮੇਘਰਾਜ ਜੋਸ਼ੀ ਅਤੇ ਕਮਲਜੀਤ ਕੌਰ ਨਾਲ ਕੀਤੀ ਇੱਕ ਮੁਲਾਕਾਤ ਸੁਣਾਈ ਜਾਏਗੀ। ਪਕਵਾਨ ਸਿਲਸਿਲਾ ਹੋਏਗਾ, ਗੀਤ ਸੰਗੀਤ ਵੀ ਪ੍ਰਸਾਰਿਤ ਕੀਤਾ ਜਾਏਗਾ। ਦੁਪਹਿਰ 1:15 ਫੌਜੀ ਵੀਰਾਂ ਲਈ ਪ੍ਰੋਗਰਾਮ 'ਚ ਤੁਸੀਂ ਫਿਲਮੀ ਗੀਤ ਸੁਣੋਗੇ। ਦੁਪਹਿਰ 2:30 ਲੋਕ ਗੀਤਾਂ ਦਾ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਪ੍ਰੋਗਰਾਮ 'ਚ ਤੁਸੀਂ ਗੁਰਦੀਪ ਸਿੰਘ ਖੋਜੀ ਹੋਰਾਂ ਦੀ ਆਵਾਜ਼ 'ਚ ਲੋਕ ਗੀਤ ਸੁਣੋਗੇ। ਦੁਪਹਿਰ 3:00 ਤੁਸੀਂ ਸਾਡੇ DTH ਚੈਨਲ ਤੋਂ ਸੁਣੋਗੇ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਸ਼ਾਮ 4:02 'ਤੇ ਸਦਾਬਹਾਰ ਗੀਤ ਪ੍ਰੋਗਰਾਮ 'ਚ ਤੁਹਾਨੂੰ ਪੁਰਾਣੇ ਫਿਲਮੀ ਗੀਤ ਸੁਣਾਵਾਂਗੇ। ਸ਼ਾਮ 4:30 ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ ਅਤੇ ਸ਼ਾਮ 5:30 ਸਰਵਣ ਕਰੋਗੇ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਦਿਹਾਤੀ ਪ੍ਰੋਗਰਾਮ ਸ਼ਾਮ 6:30 ਪ੍ਰਸਾਰਿਤ ਕੀਤਾ ਜਾਏਗਾ। ਅੱਜ ਦੇ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ, ਇਹਦੇ ਨਾਲ ਨਾਲ ਅਵਤਾਰ ਸਿੰਘ ਬਲਿੰਗ ਦੇ ਨਾਵਲ 'ਤੇ ਆਧਾਰਿਤ ਲੜੀਵਾਰ ਨਾਟਕ ਹੋਇਆ ਦੇਸ ਪਰਾਇਆ ਇਹਦੀ 6ਵੀਂ ਕੜੀ ਸੁਣੋਗੇ। ਰਾਤ 7:40 'ਤੇ ਵਿਵਿਧਾ ਪ੍ਰੋਗਰਾਮ 'ਚ ਅੱਜ ਤੁਸੀਂ ਅਨਿਲ ਪਠਾਨਕੋਟੀ ਦੀ ਵਾਰਤਾ ਸੁਣੋਗੇ। ਰਾਤ 8:00 ਫਿਲਮੀ ਗੀਤਾਂ ਦਾ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ ਪ੍ਰਸਾਰਿਤ ਕੀਤਾ ਜਾਏਗਾ। ਰਾਤ 9:15 ਸਾਡੇ ਦਿੱਲੀ ਕੇਂਦਰ ਤੋਂ ਸਪੋਟਲਾਈਟ ਪ੍ਰੋਗਰਾਮ ਦਾ ਪ੍ਰਸਾਰਣ ਹੋਏਗਾ। ਰਾਤ 9:30 ਤੁਹਾਨੂੰ ਹਿੰਦੀ ਨਾਟਕ ਸੁਣਾਵਾਂਗੇ ਪਿਆਰ ਮੈਂ ਸੌਦਾ ਨਹੀਂ। ਇਹਦੇ ਮੂਲ ਲੇਖਕ ਨੇ ਕਮਲ ਕੁਮਾਰ ਭਾਸਕਰ ਅਤੇ ਨਾਟ ਰੂਪਾਂਤਰਣ ਵਿਕਰਮਜੀਤ ਹੋਰਾਂ ਦਾ ਹੈ। ਰਾਤ 10:02 'ਤੇ ਕਵੀ ਸਭਾ ਪੇਸ਼ ਕੀਤੀ ਜਾਏਗੀ। ਭਾਗ ਲੈਣ ਵਾਲੇ ਕਵੀ ਹੋਣਗੇ ਅਮਰਜੀਤ ਕੌਂਕੇ, ਬਲਵਿੰਦਰ ਸਿੰਘ ਭੱਟੀ, ਹਰਮੀਤ ਵਿਦਿਆਰਥੀ ਅਤੇ ਪਰਮਜੀਤ ਸਿੰਘ। ਰਾਤ 10:30 ਤੁਸੀਂ ਵੱਖ ਵੱਖ ਕਲਾਕਾਰਾਂ ਦੀ ਆਵਾਜ਼ 'ਚ ਗਜ਼ਲਾਂ ਸਮਾਪਤ ਫਰਮਾਓਗੇ। ਦੇਰ ਰਾਤ 11:10 'ਤੇ ਤੁਸੀਂ ਸਾਡੀ DTH ਚੈਨਲ ਤੋਂ ਸੁਣੋਗੇ ਲਾਈਵ ਫੋਨ ਇਨ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਸੌਗਾਤ। ਸਾਡਾ ਇਹ ਪ੍ਰੋਗਰਾਮ ਦੇਰ ਰਾਤ 11:10

ਬਾਕੀ ਜੀ ਜਵਾਨੀ ਅਤੇ ਇਸ ਗੀਤ ਦੀ ਵੀ ਕਮਾਲ ਹੈ। ਸਾਲ 1963 ਵਿੱਚ ਪਾਰਸ ਮਨੀ ਫਿਲਮ ਦਾ ਇਹ ਗੀਤ ਆਇਆ ਸੀ ਅਤੇ ਅੱਜ ਤੱਕ ਆਪ ਵੀ ਜਵਾਨ ਹੈ ਅਤੇ ਜਿਹੜਾ ਕੋਈ ਇਸ ਗੀਤ ਨੂੰ ਸੁਣਦਾ ਹੈ ਨਾ ਉਹ ਆਪਣੇ ਆਪ ਨੂੰ ਵੀ ਜਵਾਨ ਜਵਾਨ ਜਿਹਾ ਮਹਿਸੂਸ ਕਰਦਾ। ਬਸ ਜੀ ਤੁਹਾਡੇ ਮਨ ਨੂੰ ਜਵਾਨ ਕਰਨ ਲਈ, ਊਰਜਾ ਨਾਲ ਭਰਨ ਲਈ ਸੋਹਣੀ ਸਵੇਰ ਪ੍ਰੋਗਰਾਮ ਆ ਚੁੱਕਾ ਹੈ। ਪ੍ਰੋਗਰਾਮ ਸੁਣਨ ਵਾਲਿਆਂ ਨੂੰ ਵੀਰਿੰਦਰ ਦਾ ਨਮਸਕਾਰ ਹੈ। ਹੁਣ 8 ਵਜੇ ਤੱਕ ਸਾਡੇ ਨਾਲ ਰਹੋ, ਕਿਤੇ ਜਾਇਓ ਨਾ, ਇਸ ਪ੍ਰੋਗਰਾਮ ਦੇ ਨਾਲ ਜੁੜੇ ਰਹੋ। ਸਵੇਰ ਦੇ ਸ਼ਾਂਤ ਮਾਹੌਲ ਵਿੱਚ ਕੁਦਰਤ ਦੀ ਬੋਲੀ ਸੁਣ ਕੇ ਕਿੰਨਾ ਚੰਗਾ ਲੱਗਦਾ ਹੈ ਜੀ। ਵੰਨ ਸਵੰਨੇ ਪੰਛੀ ਆਪਣਾ ਵਿਲੱਖਣ ਸੰਗੀਤ ਮਸਤ ਹੋ ਕੇ ਸਾਡੇ ਲਈ ਪੇਸ਼ ਕਰਦੇ ਨੇ ਅਤੇ ਇਸ ਪਰਫਾਰਮੈਂਸ ਦਾ ਉਹ ਕੋਈ ਪੈਸਾ ਵੀ ਨਹੀਂ ਲੈਂਦੇ। ਕੁਦਰਤ ਦੀ ਆਵਾਜ਼ ਸੁਣ ਕੇ ਨਾ ਮਨ ਨੂੰ ਸਕੂਨ ਅਤੇ ਊਰਜਾ ਮਿਲਦੀ ਹੈ ਅਤੇ ਸਵੇਰੇ ਸਵੇਰੇ ਨਾ ਕੁਦਰਤ ਦੀ ਆਵਾਜ਼ ਦੇ ਨਾਲ ਨਾਲ ਤੁਹਾਡੇ ਅੰਦਰੋਂ ਵੀ ਬਹੁਤ ਸਾਰੀਆਂ ਆਵਾਜ਼ਾਂ ਆਉਂਦੀਆਂ ਨੇ ਜਿਨ੍ਹਾਂ ਨੂੰ ਸੁਣਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਇਸ ਵੇਲੇ ਜੇ ਤੁਸੀਂ ਧਿਆਨ ਨਾਲ ਸੁਣੋਗੇ ਨਾ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡਾ ਦਿਮਾਗ ਆਵਾਜ਼ ਕਰਕੇ ਤੁਹਾਨੂੰ ਕਹਿ ਰਿਹਾ ਹੈ ਕਿ ਸਰਕਾਰ ਮੇਰੀ ਹੱਥ ਜੋੜ ਕੇ ਬੇਨਤੀ ਹੈ, 40 ਮਿੰਟ ਦੀ ਸੈਰ ਜ਼ਰੂਰ ਕਰ ਲਓ, ਤਾਂ ਹੀ ਮੈਨੂੰ ਤਾਜ਼ਾ ਆਕਸੀਜਨ ਮਿਲੇਗੀ ਅਤੇ ਤਾਂ ਹੀ ਮੈਂ ਸਹੀ ਤਰੀਕੇ ਦੇ ਨਾਲ ਕੰਮ ਕਰ ਸਕਾਂਗਾ ਅਤੇ ਫਿਰ ਅੱਜ ਜੇ ਕੋਈ ਵੀ ਸਮੱਸਿਆ ਤੁਹਾਨੂੰ ਆਏਗੀ ਨਾ ਉਸੇ ਵੇਲੇ ਤੁਹਾਡੇ ਲਈ ਕੋਈ ਨਾ ਕੋਈ ਨਵਾਂ ਆਈਡੀਆ ਪੇਸ਼ ਕਰ ਦੇਵਾਂਗਾ ਅਤੇ ਦਿਮਾਗ ਦੇ ਨਾਲ ਨਾਲ ਤੁਹਾਡਾ ਧੜਕਦਾ ਦਿਲ ਵੀ ਸੈਰ ਲਈ ਹੀ ਆਪਣੀ ਆਵਾਜ਼ ਬੁਲੰਦ ਕਰ ਰਿਹਾ ਜੀ। ਦਿਲ ਦੀ ਸੁਣੋਗੇ ਨਾ ਤਾਂ ਤੁਸੀਂ ਮਹਿਸੂਸ ਕਰੋਗੇ ਕਿ ਦਿਲ ਕਹਿ ਰਿਹਾ ਕਿ ਭਰਾਵਾ ਤੇਰੇ ਜਿਸਮ ਨੂੰ ਸਾਰਾ ਦਿਨ ਖੂਨ ਸਪਲਾਈ ਕਰਨਾ ਬੜਾ ਮੁਸ਼ਕਿਲ ਕੰਮ ਹੈ, ਪਰ ਜੇ ਤੂੰ 30 ਮਿੰਟ ਦੀ ਸੈਰ ਕਰ ਲਏਗਾ ਨਾ ਤਾਂ ਫਿਰ ਇਹ ਮੁਸ਼ਕਿਲ ਕੰਮ ਮੇਰੇ ਲਈ ਕੋਈ ਮੁਸ਼ਕਿਲ ਨਹੀਂ। ਇਸੇ ਤਰ੍ਹਾਂ ਜੀ ਤੁਹਾਡੇ ਅੰਦਰ ਦੇ ਫੇਫੜੇ, ਤੁਹਾਡੇ ਸਰੀਰ ਦੇ ਜੋੜ, ਤੁਹਾਡਾ ਲਿਵਰ ਸਵੇਰੇ ਸਵੇਰੇ ਤੁਹਾਨੂੰ ਆਵਾਜ਼ ਮਾਰ ਕੇ ਇੱਕੋ ਹੀ ਗੱਲ ਕਹਿ ਰਿਹਾ ਕਿ ਘੱਟੋ ਘੱਟ 30-40 ਮਿੰਟ ਦੀ ਸੈਰ ਜ਼ਰੂਰ ਕਰ ਲਓ। ਸੋ ਜੀ ਆਪਣੇ ਅੰਦਰ ਦੀਆਂ ਆਵਾਜ਼ਾਂ ਨੂੰ ਸੁਣ ਕੇ ਜੇ ਅਜੇ ਤੱਕ ਤੁਸੀਂ ਸੈਰ 'ਤੇ ਨਹੀਂ ਗਏ ਤਾਂ ਹੁਣੇ ਨਿਕਲ ਪਓ ਅਤੇ ਸੋਹਣੀ ਸਵੇਰ ਪ੍ਰੋਗਰਾਮ ਸੁਰੀਲੇ ਸਫ਼ਰ 'ਤੇ ਨਿਕਲਣ ਲੱਗਾ। ਗੀਤ ਸੁਣੋ ਅਤੇ ਫਿਰ ਮਿਲਦੇ ਹਾਂ। ਆਕਾਸ਼ਵਾਣੀ ਜਲੰਧਰ ਤੋਂ ਤੁਸੀਂ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ।

ਪਿਆਰ ਦੇ ਰੰਗ 'ਚ ਮਨ ਰੰਗਿਆ ਹੋਵੇ ਨਾ ਤਾਂ ਬੰਦਾ ਸਕੂਨ ਨਾਲ ਭਰ ਜਾਂਦਾ, ਪਰ ਜੇ ਮੋਬਾਈਲ ਯੂਜ਼ ਕਰਨ ਦੀ ਆਦਤ ਵਿੱਚ ਮਨ ਰੰਗਿਆ ਹੋਵੇ ਨਾ ਤਾਂ ਫਿਰ ਬੇਚੈਨੀ ਹੀ ਬੇਚੈਨੀ ਹੈ। ਗੁਜਰਾਤ ਵਿੱਚ ਨਾ ਇੱਕ 16 ਸਾਲ ਦੀ ਬੱਚੀ ਹੈ ਜੋ ਮੋਬਾਈਲ ਦੀ ਲੱਤ ਦਾ ਸ਼ਿਕਾਰ ਹੈ ਅਤੇ ਉਹਦੇ ਮਾਤਾ ਪਿਤਾ ਨੇ 4 ਬਾਊਂਸਰਸ ਨੂੰ ਰੱਖਿਆ ਹੋਇਆ ਜਿਨ੍ਹਾਂ ਨੂੰ ਉਹ 65,000 ਰੁਪਈਆ ਮਹੀਨਾ ਦਿੰਦੇ ਨੇ, ਕਿਉਂਕਿ ਜਦੋਂ ਵੀ ਉਸ ਬੱਚੀ ਨੂੰ ਮੋਬਾਈਲ ਤੋਂ ਦੂਰ ਕੀਤਾ ਜਾਂਦਾ ਨਾ ਤਾਂ ਉਹ ਹਿੰਸਕ ਹੋ ਜਾਂਦੀ ਹੈ, ਟੀਵੀ ਅਤੇ ਹੋਰ ਚੀਜ਼ਾਂ ਤੋੜਨ ਲੱਗਦੀ ਹੈ, ਅਤੇ ਇਹ ਜਿਹੜੇ ਬਾਊਂਸਰਸ ਨੇ ਉਹਨੂੰ ਕਾਬੂ 'ਚ ਰੱਖਦੇ ਨੇ। ਸੋ ਜੀ, ਐਡਿਕਸ਼ਨ ਬੜੀ ਖਤਰਨਾਕ ਹੈ, ਭਾਵੇਂ ਮੋਬਾਈਲ ਦੀ ਹੋਵੇ ਜਾਂ ਕਿਸੇ ਹੋਰ ਚੀਜ਼ ਦੀ। ਵੇਖੋ ਜੀ, ਅਸੀਂ ਕੁਛ ਵੀ ਕਰਦੇ ਹਾਂ ਨਾ ਤਾਂ ਸਾਡੇ ਗਵਾਂਢੀ, ਸਾਡੇ ਰਿਸ਼ਤੇਦਾਰ ਸਾਡੇ 'ਤੇ ਨਜ਼ਰ ਰੱਖਦੇ ਨੇ ਕਿ ਇਹ ਕਰ ਕੀ ਰਿਹਾ, ਅਤੇ ਜੇ ਠੀਕ ਤਰ੍ਹਾਂ ਨਾ ਕਰ ਪਾਓ ਤਾਂ ਫਿਰ ਗੱਲਾਂ ਕਰਦੇ ਨੇ, ਟਿੱਚਰਾਂ ਕਰਦੇ ਨੇ ਕਿ ਯਾਰ ਇਹ ਕੀ ਕਰ ਰਿਹਾ, ਜੋ ਵੀ ਕਰ ਰਿਹਾ ਨਾ ਇਹਦੇ ਨਾਲ ਇਹਦੀ ਗੱਲ ਨਹੀਂ ਬਣਨੀ। ਪਰ ਕੁਛ ਬੰਦੇ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ ਆਪ 'ਤੇ ਭਰੋਸਾ ਹੁੰਦਾ ਹੈ, ਜਿਨ੍ਹਾਂ ਨੂੰ ਸਾਫ਼ ਸਾਫ਼ ਨਜ਼ਰ ਆਉਂਦਾ ਹੈ ਕਿ ਉਹ ਜੋ ਵੀ ਕਰ ਰਹੇ ਨੇ ਨਾ ਉਹਦੇ ਨਾਲ ਅੱਜ ਨਹੀਂ ਤਾਂ ਕੱਲ੍ਹ ਦੁਨੀਆ ਉਹਨਾਂ ਨੂੰ ਸਲਾਮ ਕਰਦਿਆਂ ਕਹੇਗੀ ਕਿ ਵਾਹ ਯਾਰ ਤੂੰ ਤਾਂ ਕਮਾਲ ਹੀ ਕਰ ਦਿੱਤਾ। ਬਸ ਜੀ, ਕੁਛ ਇੱਦਾਂ ਦੀ ਕਹਾਣੀ ਰਾਜਾ ਰਾਮ ਤ੍ਰਿਪਾਠੀ ਹੋਰਾਂ ਦੀ ਹੈ, ਜੋ ਬੈਂਕ ਵਿੱਚ ਮੈਨੇਜਰ ਦੀ ਨੌਕਰੀ ਕਰਿਆ ਕਰਦੇ ਸਨ। ਸਾਲ 1998 'ਚ ਨਾ ਉਹਨਾਂ ਨੇ ਆਪਣੀ ਨੌਕਰੀ ਛੱਡ ਕੇ ਸਬਜ਼ੀ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਸ ਵੇਲੇ ਨਾ ਲੋਕ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਕਿ ਰਾਜਾ ਰਾਮ ਤ੍ਰਿਪਾਠੀ ਨਾ ਇੱਕ ਪੜ੍ਹਿਆ ਲਿਖਿਆ ਪਾਗਲ ਹੈ ਜੋ ਆਪਣੀ ਆਰਾਮ ਦੀ ਨੌਕਰੀ ਛੱਡ ਕੇ ਉਸ ਵੇਲੇ ਗੋਭੀ ਅਤੇ ਟਮਾਟਰ ਵੇਚ ਰਿਹਾ। ਪਰ ਨਾ ਰਾਜਾ ਰਾਮ ਤ੍ਰਿਪਾਠੀ ਨੇ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਨਹੀਂ ਕੀਤੀ, ਬਲਕਿ ਹਰਬਲ ਖੇਤੀ ਸ਼ੁਰੂ ਕੀਤੀ। ਅਸ਼ਵਗੰਧਾ, ਕਾਲੀ ਮਿਰਚ, ਮੂਸਲੀ, ਜੜੀਆਂ ਬੂਟੀਆਂ ਇਹਨਾਂ ਦੀ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਹੌਲੀ ਹੌਲੀ ਇਸ ਹਰਬਲ ਖੇਤੀ 'ਚ ਉਹਨਾਂ ਨੂੰ ਕਾਮਯਾਬੀ ਦਾ ਰਾਹ ਮਿਲਿਆ। ਅੱਜ ਉਹ 1,000 ਏਕੜ 'ਤੇ ਹਰਬਲ ਖੇਤੀ ਕਰਕੇ 25 ਕਰੋੜ ਦੀ ਸਾਲਾਨਾ ਟਰਨਓਵਰ ਕਰ ਰਹੇ ਨੇ। 10 ਮੁਲਕਾਂ 'ਚ ਆਪਣੇ ਪ੍ਰੋਡਕਟ ਐਕਸਪੋਰਟ ਕਰਦੇ ਨੇ ਅਤੇ ਆਪਣੀ ਖੇਤੀ ਦੀ ਨਿਗਰਾਨੀ ਦੇ ਲਈ ਨਾ ਉਹਨਾਂ ਦੇ ਕੋਲ ਆਪਣਾ ਪਰਸਨਲ ਹੈਲੀਕਾਪਟਰ ਹੈ ਜੋ ਉਹਨਾਂ ਨੇ 7 ਕਰੋੜ ਰੁਪਈਆ ਖਰਚ ਕਰਕੇ ਖਰੀਦਿਆ। ਸੋ ਰਾਜਾ ਰਾਮ ਤ੍ਰਿਪਾਠੀ ਹੋਰਾਂ ਦੀ ਕਹਾਣੀ ਦੱਸਦੀ ਹੈ ਕਿ ਤੁਹਾਡਾ ਭਰੋਸਾ, ਤੁਹਾਡੀ ਸਮਰੱਥਾ, ਤੁਹਾਡਾ ਸੰਕਲਪ ਜਦੋਂ ਜ਼ਿੰਦਗੀ ਦਾ ਰਸਤਾ ਤੁਹਾਨੂੰ ਸਾਫ਼ ਸਾਫ਼ ਵਿਖਾਉਂਦਾ ਹੈ ਨਾ ਤਾਂ ਫਿਰ ਤੁਸੀਂ ਲੋਕਾਂ ਦੀ ਪਰਵਾਹ ਨਹੀਂ ਕਰਦੇ, ਆਪਣੀ ਧੁਨ ਵਿੱਚ ਆਪਣੇ ਰਸਤੇ 'ਤੇ ਚੱਲਦੇ ਰਹਿੰਦੇ ਹੋ। ਸੋਹਣੀ ਸਵੇਰ ਪ੍ਰੋਗਰਾਮ ਹੈ ਜੀ, ਆਕਾਸ਼ਵਾਣੀ ਜਲੰਧਰ ਤੋਂ ਤੁਸੀਂ ਸੁਣ ਰਹੇ ਹੋ।

ਵਾਕਈ ਜੀ ਚੱਲਦੇ ਰਹੋ ਤਾਂ ਜ਼ਿੰਦਗੀ 'ਚ ਨਵੇਂ ਤਜਰਬੇ ਮਿਲਦੇ ਨੇ, ਕਾਮਯਾਬੀ ਮਿਲਦੀ ਹੈ। ਪਰ ਇਹ ਵੀ ਗੱਲ ਸੱਚੀ ਹੈ ਕਿ ਜੇ ਘਰ ਵਿੱਚ ਪਾਣੀ ਦੀ ਟੂਟੀ ਬਿਨਾਂ ਲੋੜ ਦੇ ਚੱਲਦੀ ਰਹੇ, ਬਾਲਟੀਆਂ ਟੈਂਕੀਆਂ ਐਵੇਂ ਹੀ ਵਗਦੀਆਂ ਰਹਿਣ, ਤਾਂ ਫਿਰ ਪਾਣੀ ਨਾਲ ਜੁੜੀਆਂ ਸਮੱਸਿਆਵਾਂ ਮਿਲਦੀਆਂ ਨੇ। ਇਸੇ ਕਰਕੇ ਤਾਂ ਜੀ ਸਾਡੇ ਸੰਸਾਰ ਵਿੱਚ 30% ਪੀਣ ਵਾਲਾ ਪਾਣੀ ਅਣਗਹਿਲੀ, ਲਾਪਰਵਾਹੀ ਅਤੇ ਪਾਈਪਾਂ ਦੀ ਲੀਕੇਜ ਕਰਕੇ ਜ਼ਾਇਆ ਹੋ ਜਾਂਦਾ। ਸੋ ਇਸ ਕਰਕੇ ਜੀ ਪ੍ਰੋਗਰਾਮ ਸੁਣਦੇ ਨਾ ਘਰ ਵਿੱਚ, ਰਸੋਈ ਵਿੱਚ, ਵਾਸ਼ਰੂਮ ਵਿੱਚ ਝਾਤੀ ਮਾਰ ਹੀ ਲਓ ਕਿ ਪਾਣੀ ਕਿਤੇ ਐਵੇਂ ਤਾਂ ਨਹੀਂ ਚੱਲ ਰਿਹਾ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ 'ਤੇ ਚੱਲ ਰਿਹਾ ਜੀ, ਜੋ ਤੁਹਾਨੂੰ ਇਸ ਬਾਰੇ ਆਗਾਹ ਕਰ ਰਿਹਾ। ਅੱਜ ਦਾ ਇਹ ਪ੍ਰੋਗਰਾਮ ਤੁਸੀਂ ਆਪਣੇ ਦੋਸਤ ਵੀਰਿੰਦਰ ਦੇ ਨਾਲ ਸੁਣ ਰਹੇ ਹੋ। ਭੋਲੇ ਨੂੰ ਮੈਂ ਇੱਕ ਵਾਰ ਪੁੱਛਿਆ ਕਿ ਭੋਲਾ ਤੇਰਾ ਕੋਈ ਐਸਾ ਦੋਸਤ ਹੋਵੇ ਜੋ ਬੁਰੇ ਟਾਈਮ 'ਚ ਤੇਰੇ ਕੰਮ ਆਇਆ ਹੋਵੇ। ਅੱਗਿਓਂ ਭੋਲਾ ਕਹਿੰਦਾ, ਮੇਰਾ ਤਾਂ ਬੁਰਾ ਟਾਈਮ ਹੀ ਮੇਰੇ ਦੋਸਤਾਂ ਕਰਕੇ ਹੈ। ਦੇਖੋ ਜੀ, ਭੋਲਾ ਇੱਕ ਤਾਂ ਵਿਚਾਰਾ ਆਪ ਨਾ ਸਮਝ ਹੈ, ਅਤੇ ਦੂਜਾ ਉਹਦੀ ਸੰਗਤ ਵੀ ਮਾੜੇ ਦੋਸਤਾਂ ਨਾਲ ਹੈ। ਅਤੇ ਸਿਆਣੇ ਕਹਿੰਦੇ ਨੇ ਕਿ ਸੰਗਤ ਦਾ ਸਹੀ ਹੋਣਾ, ਸਿਆਣੀ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋਣਾ ਹੈ। ਅਤੇ ਇਸ ਵੇਲੇ ਨਾ ਜੀ ਸੋਹਣੀ ਸਵੇਰ ਪ੍ਰੋਗਰਾਮ ਨੇ ਅੱਜ ਦੇ ਦਿਨ ਦੇ ਇਤਿਹਾਸ ਦੀ ਸੰਗਤ ਕਰਕੇ ਕੁਝ ਸਿੱਖਣਾ। ਸੋ ਅੱਜ ਦੇ ਦਿਨ ਦੇ ਇਤਿਹਾਸ ਦਾ ਪੰਨਾ ਪੜ੍ਹ ਲੈਂਦੇ ਹਾਂ। ਅੱਜ ਦੇ ਦਿਨ ਦੇ ਇਤਿਹਾਸ ਦਾ ਪੰਨਾ ਇਹ ਕਹਿੰਦਾ ਜੀ ਕਿ ਅੱਜ ਹੀ ਸਾਲ 1857 ਵਿੱਚ ਪਹਿਲੀ ਆਜ਼ਾਦੀ ਦੀ ਜੰਗ ਦੇ ਦੌਰਾਨ ਨਾ ਮੇਰਠ ਤੋਂ ਆਏ ਹੋਏ ਬਾਗੀ ਸਿਪਾਹੀਆਂ ਨੇ ਦਿੱਲੀ 'ਤੇ ਕਬਜ਼ਾ ਕਰ ਲਿਆ ਸੀ ਅਤੇ ਬਹਾਦਰ ਸ਼ਾਹ ਜ਼ਫਰ ਨੂੰ ਹਿੰਦੁਸਤਾਨ ਦਾ ਸ਼ਹਿਨਸ਼ਾਹ ਐਲਾਨ ਦਿੱਤਾ ਸੀ। ਸਾਲ 1951 ਵਿੱਚ ਅੱਜ ਦੇ ਹੀ ਦਿਨ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਨੇ ਗੁਜਰਾਤ ਵਿੱਚ ਨਵੇਂ ਬਣੇ ਸੋਮਨਾਥ ਮੰਦਿਰ ਦਾ ਉਦਘਾਟਨ ਕੀਤਾ ਸੀ। ਸਾਲ 1962 ਵਿੱਚ ਅੱਜ ਦੇ ਹੀ ਦਿਨ ਭਾਰਤ ਦੇ ਮਹਾਨ ਸਿੱਖਿਆ ਸ਼ਾਸਤਰੀ ਡਾਕਟਰ ਰਾਧਾ ਕ੍ਰਿਸ਼ਨਨ ਨੂੰ ਭਾਰਤ ਦਾ ਦੂਜਾ ਰਾਸ਼ਟਰਪਤੀ ਚੁਣਿਆ ਗਿਆ ਸੀ। ਅੱਜ ਦੇ ਹੀ ਦਿਨ ਜੀ ਸਾਲ 1998 ਵਿੱਚ ਭਾਰਤ ਨੇ ਰਾਜਸਥਾਨ ਦੇ ਪੋਖਰਨ ਵਿੱਚ ਸਫਲ ਪਰਮਾਣੂ ਧਮਾਕੇ ਕੀਤੇ ਸਨ, ਜਿਸ ਤੋਂ ਬਾਅਦ ਭਾਰਤ ਇੱਕ ਪਰਮਾਣੂ ਸ਼ਕਤੀ ਸੰਪੰਨ ਦੇਸ਼ ਬਣ ਗਿਆ ਸੀ। ਅੱਜ ਦੇ ਦਿਨ ਦਾ ਇਤਿਹਾਸ ਇਹ ਵੀ ਕਹਿੰਦਾ ਜੀ ਕਿ ਸਾਲ 1997 ਵਿੱਚ ਅੱਜ ਦੇ ਹੀ ਦਿਨ IBM ਦੇ ਸੁਪਰ ਕੰਪਿਊਟਰ ਡੀਪ ਬਲੂ ਨੇ ਵਿਸ਼ਵ ਸ਼ਤਰੰਜ ਚੈਂਪੀਅਨ ਗੈਰੀ ਕਾਸਪਰੋਵ ਨੂੰ ਹਰਾ ਕੇ ਇਤਿਹਾਸ ਰਚਿਆ ਸੀ। ਅਤੇ ਅੱਜ ਦਾ ਹੀ ਉਹ ਦਿਨ ਸੀ ਜੀ ਜਦੋਂ ਸਾਲ 1965 ਵਿੱਚ ਬੰਗਲਾਦੇਸ਼ ਵਿੱਚ ਇੱਕ ਭਿਆਨਕ ਚੱਕਰਵਾਤੀ ਤੂਫਾਨ ਆਇਆ ਸੀ, ਜਿਸ ਕਰਕੇ

17,000 ਲੋਕਾਂ ਦੀ ਮੌਤ ਹੋ ਗਈ ਸੀ। ਸੋ ਅੱਜ ਦੇ ਦਿਨ ਦੇ ਇਤਿਹਾਸ ਨਾਲ ਜੁੜੀਆਂ ਇਹ ਸਨ ਕੁਝ ਖਾਸ ਘਟਨਾਵਾਂ। ਸੋਨੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਸਿਆਣੇ ਕਹਿੰਦੇ ਨੇ ਕਿ ਤੁਹਾਡੀ ਸ਼ਖਸੀਅਤ ਇੱਦਾਂ ਦੀ ਹੋਵੇ ਕਿ ਹਰ ਕਿਸੇ ਦੇ ਦਿਲ 'ਤੇ ਤੁਹਾਡਾ ਨਾਂ ਲਿਖਿਆ ਹੋਵੇ। ਥਰਨਾ ਜੀ, ਡਰਾਈਵਿੰਗ ਦੇ ਮਾਮਲੇ 'ਚ ਸਾਡੀਆਂ ਆਦਤਾਂ ਇੱਦਾਂ ਦੀਆਂ ਹੁੰਦੀਆਂ ਜਾਂਦੀਆਂ ਨੇ ਕਿ ਟ੍ਰੈਫਿਕ ਪੁਲਿਸ ਚਲਾਨ 'ਤੇ ਸਾਡਾ ਨਾਮ ਲਿਖਦੀ ਰਹਿੰਦੀ ਹੈ। ਹੁਣ ਅੰਕੜੇ ਦੱਸ ਰਹੇ ਨੇ ਕਿ ਗੁਰੂਗ੍ਰਾਮ ਇਲਾਕੇ ਦੀ ਟ੍ਰੈਫਿਕ ਪੁਲਿਸ ਨੇ ਇੱਕ ਮਹੀਨੇ 'ਚ 8,228 ਚਲਾਨ ਕੱਟ ਕੇ 82,88,000 ਰੁਪਏ ਦਾ ਜੁਰਮਾਨਾ ਟੂ ਵੀਲਰ ਸਵਾਰਾਂ ਤੋਂ ਇਕੱਠਾ ਕੀਤਾ, ਕਿਉਂਕਿ ਇਹਨਾਂ ਸਾਰਿਆਂ ਨੇ ਹੈਲਮੈਟ ਨਹੀਂ ਪਾਏ ਸੀ। ਸੋ ਜੀ, ਡਰਾਈਵਿੰਗ ਇਸ ਤਰੀਕੇ ਨਾਲ ਕਰੀਏ ਕਿ ਟ੍ਰੈਫਿਕ ਪੁਲਿਸ ਦੇ ਚਲਾਨ 'ਤੇ ਸਾਡਾ ਨਾਂ ਕਦੇ ਨਾ ਲਿਖਿਆ ਜਾਵੇ। ਫਿਲਹਾਲ ਜੀ, ਆਕਾਸ਼ਵਾਣੀ ਜਲੰਧਰ ਤੋਂ ਸੋਹਣੀ ਸਵੇਰ ਪ੍ਰੋਗਰਾਮ ਦਾ ਪ੍ਰਸਾਰਣ ਹੋ ਰਿਹਾ ਅਤੇ ਤੁਸੀਂ ਅੱਜ ਦਾ ਇਹ ਪ੍ਰੋਗਰਾਮ ਆਪਣੇ ਦੋਸਤ ਵੀਰਿੰਦਰ ਦੇ ਨਾਲ ਸੁਣ ਰਹੇ। ਸਮਾਜ ਵਿੱਚ ਰਹਿੰਦਿਆਂ ਨਾ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇ ਨਾਲ ਦੋ ਦੋ ਹੱਥ ਕਰਨੇ ਪੈਂਦੇ ਨੇ। ਹਰ ਬੰਦੇ ਦੀ ਆਪਣੀ ਸਮੱਸਿਆ। ਹੁਣ ਨੌਜਵਾਨਾਂ ਦੇ ਨਾਲ ਗੱਲ ਕਰੋ ਅਤੇ ਉਹ ਕਹਿਣਗੇ ਕਿ ਯਾਰ, ਸਾਡੀ ਸਮੱਸਿਆ ਇਹ ਹੈ ਕਿ ਸਾਨੂੰ ਕੰਮ ਨਹੀਂ ਮਿਲਦਾ, ਸਾਡੇ ਕੋਲ ਕੰਮ ਨਹੀਂ ਹੈ। ਕਾਰੋਬਾਰੀਆਂ ਨੂੰ ਪੁੱਛੋ ਅਤੇ ਉਹ ਕਹਿੰਦੇ ਨੇ ਕਿ ਯਾਰ, ਬੜੀ ਤੰਗੀ ਹੈ, ਕੰਮ ਕਰਨ ਵਾਲੇ ਬੰਦੇ ਹੀ ਨਹੀਂ ਮਿਲਦੇ। ਅਤੇ ਕਈ ਕਾਰੋਬਾਰੀ ਇਹ ਕਹਿਣਗੇ ਕਿ ਯਾਰ, ਜਿਹੜੇ ਬੰਦੇ ਅਸੀਂ ਕੰਮ 'ਤੇ ਰੱਖੇ ਨੇ ਨਾ, ਉਹ ਕਿਸੇ ਕੰਮ 'ਤੇ ਨਹੀਂ, ਸਕਿੱਲਡ ਬੰਦੇ ਮਿਲਣੇ ਬੜੇ ਮੁਸ਼ਕਿਲ ਹੈ। ਸੋ ਜੀ, ਹਾਲਾਤ ਇਹ ਕਹਿ ਰਹੇ ਨੇ ਕਿ ਹਰ ਕੋਈ ਆਪਣਾ ਕੰਮ ਚੰਗੀ ਤਰ੍ਹਾਂ ਸਿੱਖ ਲਏ, ਫਿਰ ਲਗਨ ਨਾਲ ਉਸ ਕੰਮ ਨੂੰ ਕਰੇ, ਨਹੀਂ ਤਾਂ ਫਿਰ ਉਹ ਜਿੱਥੇ ਵੀ ਕੰਮ ਕਰੇਗਾ ਨਾ, ਉੱਥੋਂ ਉਹਨੂੰ ਇਹੀ ਸੁਣਨ ਨੂੰ ਮਿਲੇਗਾ ਕਿ ਜਾ ਭਰਾਵਾ, ਤੂੰ ਆਪਣਾ ਕੰਮ ਕਰ, ਆਪਣਾ ਕੰਮ ਅਸੀਂ ਕਿਸੇ ਹੋਰ ਤੋਂ ਕਰਾ ਲਾਂਗੇ। ਖੈਰ ਜੀ, ਜਿੱਥੋਂ ਤੱਕ ਕੰਮ ਦੀ ਗੱਲ ਹੈ ਨਾ, ਅਤੇ ਮੁਸ਼ਕਿਲ ਕੰਮ ਦੀ ਗੱਲ ਹੈ, ਆਉਣ ਵਾਲੇ ਦਿਨਾਂ 'ਚ ਬਿਜਲੀ ਮਹਿਕਮੇ ਲਈ ਉਹਨਾਂ ਦਾ ਕੰਮ ਬੜਾ ਮੁਸ਼ਕਿਲ, ਬੜਾ ਚੈਲੰਜਿੰਗ ਹੋਣ ਵਾਲਾ, ਕਿਉਂਕਿ 1 ਜੂਨ ਤੋਂ ਪੰਜਾਬ ਵਿੱਚ ਝੋਨਾ ਲੱਗਣਾ ਸ਼ੁਰੂ ਹੋ ਜਾਣਾ ਅਤੇ ਅੰਦਾਜ਼ਾ ਇਹ ਹੈ ਕਿ ਉਦੋਂ ਬਿਜਲੀ ਦੀ ਮੰਗ 18,000 ਮੈਗਾਵਾਟ ਤੱਕ ਪਹੁੰਚ ਜਾਣੀ ਹੈ। 30 ਲੱਖ ਹੈਕਟੇਅਰ ਰਕਬੇ 'ਤੇ ਝੋਨਾ ਲਾਉਣ ਲਈ ਬਿਜਲੀ ਦੀ ਮੰਗ ਵਧਣੀ ਹੈ। ਅਤੇ ਮੌਸਮ ਵਿਭਾਗ ਉੱਤੋਂ ਇਹ ਕਹਿ ਰਿਹਾ ਕਿ ਮੌਨਸੂਨ 'ਚ ਨਾ ਇਸ ਵਾਰ ਬਾਰਿਸ਼ ਕੋ ਬਹੁਤੀ ਨਹੀਂ ਹੋਣੀ, ਇਸ ਕਰਕੇ ਬਿਜਲੀ ਮਹਿਕਮੇ 'ਤੇ ਲੋਡ ਹੋਰ ਜ਼ਿਆਦਾ ਵੱਧ ਜਾਣਾ। ਸੋ ਉਮੀਦ ਕਰਦੇ ਹਾਂ ਜੀ ਕਿ ਬਿਜਲੀ ਦੀ ਪੂਰਤੀ ਕਰਨ ਦਾ ਇਹ ਮੁਸ਼ਕਿਲ ਕੰਮ ਆਉਣ ਵਾਲੇ ਦਿਨਾਂ 'ਚ ਬਿਜਲੀ ਮਹਿਕਮਾ ਹੌਸਲੇ ਦੇ ਨਾਲ ਕਰ ਸਕੇਗਾ। ਅਤੇ ਲੁਧਿਆਣਾ ਵਾਸੀਆਂ ਲਈ 15 ਮਈ ਤੋਂ ਇੱਕ ਬੜਾ ਵਧੀਆ ਕੰਮ ਸ਼ੁਰੂ ਹੋਣ ਜਾ ਰਿਹਾ ਜੀ। ਹਲਵਾਰਾ ਏਅਰਪੋਰਟ ਤੋਂ ਲੁਧਿਆਣਾ ਤੋਂ ਨਵੀਂ ਦਿੱਲੀ ਦੀ ਫਲਾਈਟ ਸ਼ੁਰੂ ਹੋ ਰਹੀ ਹੈ। ਸੋ ਲੁਧਿਆਣਾ ਵਾਸੀਆਂ ਨੂੰ ਲੁਧਿਆਣਾ ਤੋਂ ਦਿੱਲੀ ਦੀ ਹਵਾਈ ਯਾਤਰਾ

ਵੇਖੋ ਜੀ, ਦਿਲ ਦੇ ਅਰਮਾਨ, ਖੁਆਇਸ਼ਾਂ, ਇੱਛਾਵਾਂ ਹਰ ਕਿਸੇ ਦੀਆਂ ਆਪੋ ਆਪਣੀਆਂ ਹੁੰਦੀਆਂ ਨੇ, ਪਰ ਇੱਕ ਇੱਛਾ ਸਾਡੀ ਸਾਰਿਆਂ ਦੀ ਸਾਂਝੀ ਹੋਣੀ ਚਾਹੀਦੀ ਹੈ। ਇਹ ਇੱਛਾ ਹੈ ਸਵੱਛਤਾ ਦੀ, ਸਾਫ਼ ਸਫਾਈ ਰੱਖਣ ਦੀ। ਆਲਾ ਦੁਆਲਾ ਸਾਫ਼ ਹੋਏਗਾ, ਅਸੀਂ ਕਿਤੇ ਪਾਣੀ ਖੜ੍ਹਾ ਨਹੀਂ ਹੋਣ ਦਿਆਂਗੇ, ਕੂਲਰਾਂ ਦਾ ਪਾਣੀ ਲਗਾਤਾਰ ਬਦਲਦੇ ਰਹਾਂਗੇ ਅਤੇ ਮੱਛਰਾਂ ਤੋਂ ਦੂਰ ਰਹਾਂਗੇ, ਮੱਛਰਾਂ ਤੋਂ ਦੂਰ ਰਹਾਂਗੇ ਅਤੇ ਡੇਂਗੂ ਦਾ ਹਮਲਾ ਸਾਡੇ 'ਤੇ ਨਹੀਂ ਹੋਏਗਾ। ਹੁਣ ਅੰਕੜੇ ਕਹਿੰਦੇ ਨੇ ਕਿ ਪਿਛਲੇ ਸਾਲ ਪੰਜਾਬ 'ਚ ਹੀ ਡੇਂਗੂ ਦੇ 4,981 ਕੇਸਿਸ ਰਜਿਸਟਰ ਹੋਏ ਸਨ। ਸੋ ਇਸ ਸਾਲ ਸਫਾਈ ਸਵੱਛਤਾ ਇੱਦਾਂ ਦੀ ਰੱਖੀਏ ਕਿ ਡੇਂਗੂ ਸਾਡੇ ਪੰਜਾਬ 'ਚੋਂ ਸਿਰ 'ਤੇ ਪੈਰ ਰੱਖ ਕੇ ਦੌੜ ਜਾਏ ਬਸ। ਆਕਾਸ਼ਵਾਣੀ ਜਲੰਧਰ ਤੋਂ ਤੁਸੀਂ ਸੋਹਣੀ ਸਵੇਰ ਪ੍ਰੋਗਰਾਮ ਸੁਣ ਰਹੇ ਹੋ ਜੀ, ਆਪਣੇ ਦੋਸਤ ਵੀਰਿੰਦਰ ਦੇ ਨਾਲ। ਵੇਖੋ ਜੀ, ਇਸ ਦੁਨੀਆਂ 'ਚ ਕੋਈ ਵੀ ਬੰਦਾ ਕੋਈ ਵੀ ਕੰਮ ਕਰਦਾ ਹੈ ਨਾ, ਅਤੇ ਇਹ ਸੋਚ ਕੇ ਕਰਦਾ ਹੈ ਕਿ ਇਸ ਕੰਮ 'ਚ ਉਹਨੂੰ ਬਚੇਗਾ ਕੀ। ਦੁਕਾਨਦਾਰ ਹੋਵੇ, ਕਾਰੋਬਾਰ ਹੋਵੇ, ਉਹ ਆਪਣੀ ਚੀਜ਼ ਉਸ ਮੁੱਲ 'ਤੇ ਵੇਚਦਾ ਜਿਸ ਨਾਲ ਖਰਚੇ ਕੱਢ ਕੇ ਬਾਅਦ ਵਿੱਚ ਉਹਨੂੰ ਕੁਛ ਬਚੇ ਵੀ। ਜਿਸ ਕੰਮ ਵਿੱਚ ਕੁਛ ਬਚਦਾ ਨਾ ਹੋਵੇ, ਕੋਈ ਵੀ ਉਹ ਕੰਮ ਕਰਕੇ ਰਾਜ਼ੀ ਨਹੀਂ ਹੈ। ਜੇ ਕਿਤੇ ਇਸੇ ਸੋਚ ਨੂੰ ਅਸੀਂ ਹੋਰ ਵੱਡੀ, ਹੋਰ ਵਿਸ਼ਾਲ ਕਰ ਲਈਏ ਨਾ, ਤਾਂ ਸਵਾਦ ਆ ਜਾਏ। ਹੁਣ ਜੇ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਜਾਏ ਕਿ ਰੁੱਖ ਵੱਢਣ ਦੇ ਕੰਮ ਵਿੱਚ, ਜੰਗਲ ਮੁਕਾਉਣ ਦੇ ਕੰਮ ਵਿੱਚ ਸਾਨੂੰ ਕੁਛ ਨਹੀਂ ਬਚਣਾ, ਸਾਡੀ ਧਰਤੀ ਨਹੀਂ ਬਚਣੀ, ਤਾਂ ਫਿਰ ਨਾ ਇਹ ਸਮਝ ਸਾਨੂੰ ਸਾਰਿਆਂ ਨੂੰ ਜੰਗਲ ਵਧਾਉਣ ਲਈ ਪ੍ਰੇਰਿਤ ਕਰੇਗੀ, ਹਰਿਆਵਲ ਵਧਾਉਣ ਲਈ ਪ੍ਰੇਰਿਤ ਕਰੇਗੀ। ਜੇ ਸਾਨੂੰ ਇਹ ਸੋਝੀ ਆ ਜਾਏ ਕਿ ਆਪਸੀ ਰਿਸ਼ਤਿਆਂ 'ਚ ਆਕੜ ਕਰਨ ਨਾਲ, ਖੁਦਗਰਜ਼ੀ ਕਰਨ ਨਾਲ ਸਾਡੇ ਰਿਸ਼ਤੇ ਨਹੀਂ ਬਚਣੇ,

ਤਾਂ ਫਿਰ ਅਸੀਂ ਰਿਸ਼ਤਿਆਂ ਨੂੰ ਆਪਸੀ ਸਮਝ ਅਤੇ ਪ੍ਰੇਮ ਨਾਲ ਸਿੰਜਾਂਗੇ। ਕੋਸ਼ਿਸ਼ ਕਰੀਏ ਕਿ ਅਸੀਂ ਜ਼ਿੰਦਗੀ 'ਚ ਜੋ ਵੀ ਕਰੀਏ ਉਹਨੂੰ ਕਰਨ ਨਾਲ ਸਾਡੀ ਖੁਸ਼ੀ, ਸਾਡਾ ਸਕੂਨ ਉਹਦੇ 'ਚੋਂ ਬਚਦਾ ਹੋਵੇ। ਅਤੇ ਪਟਿਆਲਾ ਦਾ ਜਿਹੜਾ ਸਰਕਾਰੀ ਹਸਪਤਾਲ ਹੈ ਨਾ, ਰਜਿੰਦਰਾ ਹੋਸਪਿਟਲ, ਇਸ ਨੇ ਜੀ ਆਪਣੀ ਆਧੁਨਿਕ ਟੈਕਨੋਲੋਜੀ ਨਾਲ ਨਾ 4 ਸਾਲ ਦੀ ਇੱਕ ਬੱਚੀ ਨੂੰ ਬਚਾਇਆ, ਜਿਸ ਨਾਲ ਇਸ ਬੱਚੀ ਦੇ ਮਾਤਾ ਪਿਤਾ ਬਹੁਤ ਖੁਸ਼ ਨੇ। ਪਹਿਲੀ ਵਾਰ ਇਸ ਹੋਸਪਿਟਲ 'ਚ ਕੋਕਲੀਅਰ ਇੰਪਲਾਂਟ ਸਰਜਰੀ ਕੀਤੀ ਗਈ ਜੋ ਕਿ ਕਾਮਯਾਬ ਰਹੀ, ਅਤੇ ਇਸ ਸਰਜਰੀ ਤੋਂ ਬਾਅਦ ਉਹ ਬੱਚਾ ਜਿਹੜਾ ਕਿ ਪਹਿਲਾਂ ਸੁਣ ਨਹੀਂ ਸੀ ਸਕਦਾ, ਬੋਲ ਨਹੀਂ ਸੀ ਸਕਦਾ, ਹੁਣ ਸੁਣ ਵੀ ਸਕੇਗਾ ਅਤੇ ਬੋਲ ਵੀ ਸਕੇਗਾ। ਹੁਣ ਜੇ ਪ੍ਰਾਈਵੇਟ ਹਸਪਤਾਲ ਵਿੱਚ ਜਾ ਕੇ ਇਲਾਜ ਕਰਵਾਇਆ ਜਾਂਦਾ ਤਾਂ ਘੱਟੋ ਘੱਟ ਇਸ ਪਰਿਵਾਰ ਦਾ 5 ਤੋਂ 10 ਲੱਖ ਰੁਪਈਆ ਖਰਚਾ ਆਉਣਾ ਸੀ, ਪਰ ਇੱਥੇ ਇਹ ਸਰਜਰੀ ਮੁਫਤ ਕੀਤੀ ਗਈ। ਸੋ ਜੀ, ਸਰਕਾਰੀ ਸਹੂਲਤਾਂ ਨਾਲ ਜਦੋਂ ਆਮ ਲੋਕਾਂ ਨੂੰ ਸਹੂਲਤ ਮਿਲਦੀ ਹੈ ਅਤੇ ਉਹਨਾਂ ਦੇ ਪੈਸੇ ਬਚਦੇ ਨੇ, ਇਹ ਸੁਣ ਕੇ, ਇਹ ਵੇਖ ਕੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ। ਸੋਹਣੀ ਸਵੇਰ ਪ੍ਰੋਗਰਾਮ ਹੈ ਆਕਾਸ਼ਵਾਣੀ ਜਲੰਧਰ ਤੋਂ, ਤੁਸੀਂ ਸੁਣ ਰਹੇ ਹੋ। ਗੀਤ ਸੁਣੋ ਅਤੇ ਫਿਰ ਮਿਲਦੇ ਹਾਂ।

ਕੇਕੇ ਦੇ ਗਾਏ ਅਤੇ ਸੱਯਦ ਕਾਦਰੀ ਦੇ ਲਿਖੇ ਜੰਨਤ ਫਿਲਮ ਦੇ ਇਸ ਗੀਤ 'ਤੇ ਸਾਰੇ ਫਿਦਾ ਹੋ ਹੀ ਜਾਂਦੇ ਨੇ ਜੀ। ਅਤੇ ਤੁਹਾਨੂੰ ਦੱਸਾਂ, ਕੁਦਰਤ ਤੁਹਾਡੇ 'ਤੇ ਫਿਦਾ ਹੋ ਜਾਂਦੀ ਹੈ, ਤੁਹਾਨੂੰ ਆਪਣਾ ਦਿਲ ਦੇ ਦਿੰਦੀ ਹੈ ਜਦੋਂ ਤੁਸੀਂ ਸਿੰਗਲ ਯੂਜ਼ ਪਲਾਸਟਿਕ ਦਾ ਇਸਤੇਮਾਲ ਨਹੀਂ ਕਰਦੇ, ਜਦੋਂ ਤੁਸੀਂ ਪੱਕਾ ਇਰਾਦਾ ਕਰਦਿਆਂ ਕਹਿੰਦੇ ਹੋ ਕਿ ਮੈਂ ਸ਼ੋਪਿੰਗ ਲਈ ਕੱਪੜੇ ਦਾ ਜੂਟ ਦਾ ਬੈਗ ਘਰੋਂ ਲੈ ਕੇ ਜਾਊਂਗਾ, ਪੋਲੀਥਿਨ ਬੈਗ ਦਾ ਇਸਤੇਮਾਲ ਬਿਲਕੁਲ ਨਹੀਂ ਕਰੂੰਗਾ, ਜਦੋਂ ਤੁਸੀਂ ਇੱਦਾਂ ਕਹਿੰਦੇ ਹੋ ਨਾ, ਉਦੋਂ ਕੁਦਰਤ ਤੁਹਾਨੂੰ ਬਹੁਤ ਪਿਆਰ ਨਾਲ ਵੇਖਦੀ ਹੈ। ਸੋ ਜੀ, ਕੁਦਰਤ ਤਾਂ ਮੰਨ ਜਿੱਤੀ ਹੈ, ਪਲਾਸਟਿਕ ਬਿਲਕੁਲ ਨਾ ਵਰਤੀ ਹੈ। ਇਸ ਸੁਨੇਹਾ ਤੁਹਾਨੂੰ ਆਕਾਸ਼ਵਾਣੀ ਜਲੰਧਰ ਦਾ ਸੋਹਣੀ ਸਵੇਰ ਪ੍ਰੋਗਰਾਮ ਦੇ ਰਿਹਾ ਜੀ। ਅੱਜ ਦਾ ਇਹ ਪ੍ਰੋਗਰਾਮ ਤੁਸੀਂ ਆਪਣੇ ਦੋਸਤ ਬੀਰਿੰਦਰ ਦੇ ਨਾਲ ਸੁਣ ਰਹੇ ਹੋ। ਸਾਡੇ ਭੋਲੇ ਨੇ ਨਾ ਦੁਕਾਨ ਖੋਲ੍ਹੀ ਅਤੇ ਡੱਬੇ 'ਚ ਨਾ ਖੰਡ ਪਾ ਕੇ ਅਤੇ ਉੱਤੇ ਉਹਨੇ ਲੂਣ ਲਿਖ ਦਿੱਤਾ। ਜਦੋਂ ਉਹਨੂੰ ਪੁੱਛਿਆ ਗਿਆ ਕਿ ਭੋਲੇ ਤੋਂ ਇੱਦਾਂ ਕਿਉਂ ਕੀਤਾ, ਤਾਂ ਕਹਿਣ ਲੱਗਾ ਕਿ ਮੈਂ ਕੀੜੀਆਂ ਨੂੰ ਭੁਲੇਖਾ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਦੇਖੋ ਜੀ, ਭੋਲੇ ਨੂੰ ਭੁਲੇਖਾ ਕਿ ਕੀੜੀਆਂ ਨੂੰ ਖੰਡ ਦਾ ਭੁਲੇਖਾ ਪੈ ਜਾਏਗਾ। ਦਰਅਸਲ ਭੁਲੇਖੇ ਜ਼ਿਆਦਾਤਰ ਬੰਦਿਆਂ ਨੂੰ ਹੀ ਪੈਂਦੇ ਨੇ। ਹੁਣ ਜਿੱਦਾਂ ਬਹੁਤ ਸਾਰਿਆਂ ਨੂੰ ਇਹ ਭੁਲੇਖਾ ਕਿ ਡਰਾਈਵਿੰਗ ਕਰਦਿਆਂ ਸੀਟ ਬੈਲਟ ਜੇ ਨਾ ਵੀ ਲਾਈਏ ਨਾ, ਓਵਰ ਸਪੀਡਿੰਗ ਕਰ ਵੀ ਲਈਏ ਸੜਕਾਂ 'ਤੇ ਗੱਡੀ ਡਰਾਈਵ ਕਰਦਿਆਂ, ਜਾਂ ਗਲਤ ਓਵਰਟੇਕ ਵੀ ਕਿਸੇ ਨੂੰ ਕਰ ਲਈਏ, ਤਾਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਹੁਣ ਸਾਰਿਆਂ ਨੂੰ ਇੱਦਾਂ ਦੇ ਭੁਲੇਖੇ ਨੇ, ਇਸੇ ਕਰਕੇ ਸੜਕ ਹਾਦਸੇ ਹੁੰਦੇ ਨੇ। ਆ ਸ਼ਨੀਵਾਰ ਦੀ ਗੱਲ ਹੈ ਜੀ, ਰਾਤ ਨੂੰ ਇੱਕ ਤੇਜ਼ ਰਫ਼ਤਾਰ ਆਉਂਦੀ ਕਾਰ ਕਾਬੂ 'ਚੋਂ ਬਾਹਰ ਹੋ ਗਈ ਅਤੇ ਅੱਗੇ ਮੋਟਰਸਾਈਕਲ ਦੇ ਵਿੱਚ ਜਾ ਕੇ ਵੱਜੀ, ਜਿਸ 'ਤੇ 3 ਜਣੇ ਸਵਾਰੀ ਕਰ ਰਹੇ ਸਨ। ਉਹ 3 ਮੋਟਰਸਾਈਕਲ ਸਵਾਰਾਂ ਦੀ ਮੌਕੇ 'ਤੇ ਮੌਤ ਹੋ ਗਈ। ਅੰਕੜੇ ਕਹਿੰਦੇ ਨੇ ਕਿ ਸਾਲ 2024 ਵਿੱਚ ਸੜਕ ਹਾਦਸਿਆਂ ਵਿੱਚ 4,759 ਮੌਤਾਂ ਹੋਈਆਂ ਸਨ, ਯਾਨੀ ਕਿ ਔਸਤਨ ਹਰ ਰੋਜ਼ 13 ਲੋਕ ਸੜਕ ਹਾਦਸਿਆਂ ਵਿੱਚ ਆਪਣੀ ਜਾਨ ਗਵਾਉਂਦੇ ਨੇ। 75% ਜਿਹੜੇ ਸੜਕ ਹਾਦਸੇ ਨੇ ਨਾ, ਇਹ ਪੇਂਡੂ ਖੇਤਰਾਂ 'ਚ ਹੁੰਦੇ ਨੇ। ਔਰ ਇਹ ਵੀ ਦੇਖਿਆ ਗਿਆ ਹੈ ਕਿ 26% ਸੜਕ ਹਾਦਸੇ ਸ਼ਾਮ 6 ਵਜੇ ਤੋਂ 9 ਵਜੇ ਦੇ ਦਰਮਿਆਨ ਹੁੰਦੇ ਨੇ। ਪੂਰੇ ਸੰਸਾਰ ਵਿੱਚ UN ਗਲੋਬਲ ਰੋਡ ਸੇਫਟੀ ਵੀਕ ਇਸੇ ਕਰਕੇ ਮਨਾਇਆ ਜਾ ਰਿਹਾ ਹੈ ਕਿ ਅਸੀਂ ਸਾਰੇ ਇਸ ਗੱਲ ਦਾ ਅਹਿਦ ਕਰੀਏ ਕਿ ਟ੍ਰੈਫਿਕ ਰੂਲਸ ਨੂੰ ਅਸੀਂ ਫੋਲੋ ਕਰਾਂਗੇ, ਸੜਕ 'ਤੇ ਸੁਰੱਖਿਅਤ ਤਰੀਕੇ ਨਾਲ ਆਪ ਡਰਾਈਵਿੰਗ ਕਰਾਂਗੇ, ਜਿਸ ਨਾਲ ਅਸੀਂ ਵੀ ਸੁਰੱਖਿਅਤ ਰਹਾਂਗੇ ਅਤੇ ਹੋਰ ਚੱਲਣ ਵਾਲੇ ਵੀ ਸੁਰੱਖਿਅਤ ਰਹਿਣਗੇ। ਇਸ ਬਾਰੇ ਜੀ ਹਰ ਕੋਈ ਆਪੋ ਆਪਣੀ ਜ਼ਿੰਮੇਵਾਰੀ ਸਮਝੇ, ਇਹ ਬਹੁਤ ਜ਼ਰੂਰੀ ਹੈ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ਬ੍ਰੇਕ ਤੋਂ ਬਾਅਦ ਅਸੀਂ ਫਿਰ ਤੋਂ ਹਾਜ਼ਰ ਹਾਂ ਜੀ। ਸੋਹਣੀ ਸਵੇਰ ਪ੍ਰੋਗਰਾਮ ਹੈ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਅਤੇ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਆਪਣੇ ਦੋਸਤ ਵੀਰਿੰਦਰ ਦੇ ਨਾਲ ਸੁਣ ਰਹੇ ਹੋ। 7:46 ਹੋ ਚੁੱਕੇ ਨੇ ਅਤੇ ਤੁਹਾਨੂੰ ਦੱਸ ਦਈਏ ਜੀ ਕਿ ਗਰਮੀ ਦੇ ਇਸ ਮੌਸਮ 'ਚ ਨਾ ਅਸੀਂ ਵਾਰ ਵਾਰ ਪਾਣੀ ਪੀਂਦੇ ਰਹਿਣਾ, ਬਾਹਰ ਦਾ ਖਾਣਾ ਘੱਟ ਖਾਣਾ, ਤਲਿਆ ਅਸੀਂ ਘੱਟ ਖਾਈਏ, ਇਹਨਾਂ ਚੀਜ਼ਾਂ ਨੂੰ ਖਿਆਲ ਵਿੱਚ ਰੱਖੀਏ ਔਰ ਇਹਨਾਂ ਚੀਜ਼ਾਂ ਇਹਨਾਂ ਸਿਹਤ ਨਾਲ ਜੁੜੇ ਨੁਕਤਿਆਂ ਨੂੰ ਚੇਤੇ ਰੱਖੀਏ, ਯਾਦ ਰੱਖੀਏ। ਜੇ ਇਹਨਾਂ ਨੁਕਤਿਆਂ ਨੂੰ ਯਾਦ ਰੱਖਾਂਗੇ ਤਾਂ ਸਾਡੀ ਸਿਹਤ ਤੰਦਰੁਸਤ ਰਹੇਗੀ। ਗੱਲ ਇਹ ਜੀ ਕਿ ਯਾਦ ਰੱਖਣਾ ਬੜੀ ਵਧੀਆ ਆਦਤ ਹੈ। ਜਦੋਂ ਅਸੀਂ ਉਹਨਾਂ ਸ਼ਖਸੀਅਤਾਂ ਨੂੰ ਯਾਦ ਕਰਦੇ ਹਾਂ, ਯਾਦ ਰੱਖਦੇ ਹਾਂ ਜਿਨ੍ਹਾਂ ਨੇ ਦੇਸ਼ ਦੇ ਲਈ ਬਹੁਤ ਕੁਝ ਕੀਤਾ, ਅਤੇ ਉਹਨਾਂ ਨੂੰ ਯਾਦ ਰੱਖਣ ਨਾਲ ਨਾ ਸਾਨੂੰ ਵੀ ਕੁਛ ਚੰਗਾ ਕਰਨ ਦੀ, ਕੁਛ ਵੱਡਾ ਕਰਨ ਦੀ ਪ੍ਰੇਰਣਾ ਮਿਲਦੀ ਰਹਿੰਦੀ ਹੈ। ਅੱਜ ਜਿਹੜਾ 11 ਮਈ ਦਾ ਦਿਨ ਹੈ ਨਾ, ਅਸੀਂ ਦੇਸ਼ ਦੀਆਂ ਉੱਘੀਆਂ ਸ਼ਖਸੀਅਤਾਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਦੀ ਅੱਜ ਅਸੀਂ ਜਨਮ ਬਰਸੀ ਮਨਾ ਰਹੇ ਹਾਂ। ਆਸਿਫ ਅਲੀ ਹੋਰਾਂ ਨੂੰ ਅੱਜ ਅਸੀਂ ਚੇਤੇ ਕਰ ਰਹੇ ਹਾਂ। ਅੱਜ ਦੇ ਹੀ ਦਿਨ 11 ਮਈ ਸਾਲ 1888 ਨੂੰ ਦਿੱਲੀ 'ਚ ਉਹਨਾਂ ਦਾ ਜਨਮ ਹੋਇਆ ਸੀ। ਆਸਿਫ ਅਲੀ ਆਜ਼ਾਦੀ ਦੇ ਘੁਲਾਟੀਏ ਸਨ, ਉੱਘੇ ਵਕੀਲ ਸਨ ਅਤੇ ਉੱਘੇ ਰਾਜਨੀਤਿਕ ਆਗੂ ਸਨ। ਉਹਨਾਂ ਨੇ ਇੰਗਲੈਂਡ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਸੀ ਅਤੇ ਆਸਿਫ ਅਲੀ ਹੀ ਸਨ ਜਿਨ੍ਹਾਂ ਨੇ ਸ਼ਹੀਦ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਹੋਰਾਂ ਦਾ ਕੇਸ ਲੜਿਆ ਸੀ। ਭਾਰਤ ਛੱਡੋ ਅੰਦੋਲਨ ਦੇ ਦੌਰਾਨ ਅਹਿਮਦਨਗਰ ਕਿਲ੍ਹੇ ਵਿੱਚ ਉਹ ਜਵਾਹਰ ਲਾਲ ਨਹਿਰੂ ਹੋਰਾਂ ਦੇ ਨਾਲ ਜੇਲ੍ਹ ਵਿੱਚ ਵੀ ਰਹੇ ਸਨ। ਆਜ਼ਾਦੀ ਤੋਂ ਬਾਅਦ ਆਸਿਫ ਅਲੀ ਅਮਰੀਕਾ ਵਿੱਚ ਭਾਰਤ ਦੇ ਪਹਿਲੇ ਰਾਜਦੂਤ ਬਣੇ ਸਨ, ਓਡੀਸ਼ਾ ਦੇ ਰਾਜਪਾਲ ਵੀ ਰਹੇ ਸਨ। ਉਹਨਾਂ ਦੀ ਪਤਨੀ ਅਰੁਣਾ ਆਸਿਫ ਅਲੀ ਨੇ ਵੀ ਆਜ਼ਾਦੀ ਦੇ ਸੰਘਰਸ਼ ਵਿੱਚ ਵਡਮੁੱਲਾ ਯੋਗਦਾਨ ਦਿੱਤਾ ਸੀ। ਸੋ ਅੱਜ ਦੇ ਦਿਨ ਉਹਨਾਂ ਦੀਆਂ ਪ੍ਰਾਪਤੀਆਂ ਅਤੇ ਉਹਨਾਂ ਦੇ ਕੰਮਾਂ ਅੱਗੇ ਅਸੀਂ ਸਿਰ ਝੁਕਾਉਂਦੇ ਹਾਂ, ਉਹਨਾਂ ਨੂੰ ਯਾਦ ਕਰ ਰਹੇ ਹਾਂ ਜੀ। ਅੱਜ ਦੇ ਹੀ ਦਿਨ ਅਸੀਂ ਜਿਦੂ ਕ੍ਰਿਸ਼ਨਾ ਮੂਰਤੀ ਹੋਰਾਂ ਨੂੰ ਵੀ ਚੇਤੇ ਕਰ ਰਹੇ ਹਾਂ, ਜਿਹੜੇ ਕਿ ਭਾਰਤ ਦੇ ਇੱਕ ਉੱਘੇ ਦਾਰਸ਼ਨਿਕ ਸਨ, ਅਧਿਆਤਮਕ ਗੁਰੂ ਸਨ, ਜਿਨ੍ਹਾਂ ਦੀ ਵਿਚਾਰਧਾਰਾ ਨੇ ਸਮਾਜ ਵਿੱਚ ਅਧਿਆਤਮ ਦੇ ਰੰਗ ਭਰਨ ਦੀ ਕੋਸ਼ਿਸ਼ ਕੀਤੀ ਸੀ। ਅਤੇ ਅੱਜ ਦੇ ਹੀ ਦਿਨ ਅਸੀਂ ਸਾਹਿਤਕਾਰ ਸ਼ਹਾਦਤ ਹਸਨ ਮੰਟੋ ਹੋਰਾਂ ਨੂੰ ਵੀ ਚੇਤੇ ਕਰ ਰਹੇ ਹਾਂ। ਅੱਜ ਹੀ 11 ਮਈ 1912 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਮਰਾਲਾ ਵਿੱਚ ਇੱਕ ਮੁਸਲਿਮ ਪਰਿਵਾਰ ਵਿੱਚ ਉਹਨਾਂ ਦਾ ਜਨਮ ਹੋਇਆ ਸੀ। ਸਾਦਤ ਹਸਨ ਮੰਟੋ ਦੇ ਪਿਤਾ ਮੌਲਵੀ ਗੁਲਾਮ ਹਸਨ ਇੱਕ ਜੱਜ ਸਨ। ਉਹਨਾਂ ਨੇ ਅੰਮ੍ਰਿਤਸਰ ਦੇ ਮੁਸਲਿਮ ਹਾਈ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ ਸੀ। ਮੰਟੋ ਹੋਰਾਂ ਨੇ ਜਲਿਆਂਵਾਲਾ ਬਾਗ ਦੇ ਸਾਕੇ ਤੋਂ ਪ੍ਰਭਾਵਿਤ ਹੋ ਕੇ ਆਪਣੀ ਪਹਿਲੀ ਕਹਾਣੀ ਤਮਾਸ਼ਾ ਲਿਖੀ ਸੀ। ਉਹ ਆਪਣੀ ਬੇਬਾਕ ਲਿਖਤ ਅਤੇ ਸਮਾਜਿਕ ਬੁਰਾਈਆਂ, ਖਾਸ ਕਰਕੇ ਜਿਹੜੀ ਵੈਸ਼ਵਾਵ੍ਰਿੱਤੀ ਹੈ ਅਤੇ ਦੇਸ਼ ਦੀ ਵੰਡ ਸੀ, ਇਸ ਦੁਖਾਂਤ ਦਾ ਚਿਤਰਨ ਉਹਨਾਂ ਨੇ ਬਹੁਤ ਬੇਬਾਕੀ ਨਾਲ ਅਤੇ ਬਹੁਤ ਬਿਹਤਰ ਤਰੀਕੇ ਦੇ ਨਾਲ ਕੀਤਾ ਸੀ। ਉਹਨਾਂ ਦੀਆਂ ਮਸ਼ਹੂਰ ਕਹਾਣੀਆਂ ਵਿੱਚ ਟੋਬਾ ਟੇਕ ਸਿੰਘ, ਠੰਡਾ ਗੋਸ਼ਤ, ਖੋਲ ਦੋ ਅਤੇ ਨਵਾਂ ਕਾਨੂੰਨ ਸ਼ਾਮਿਲ ਨੇ। ਸੋ ਜੀ, ਅੱਜ ਅਸੀਂ ਇਹਨਾਂ ਸ਼ਖਸੀਅਤਾਂ ਨੂੰ ਯਾਦ ਕਰਦਿਆਂ, ਚੇਤੇ ਕਰਦਿਆਂ, ਇਹਨਾਂ ਨੂੰ ਸਿਜਦਾ ਕਰ ਰਹੇ ਹਾਂ ਅਤੇ ਇਹਨਾਂ ਤੋਂ ਪ੍ਰੇਰਿਤ ਹੋ ਕੇ ਕੁਛ ਚੰਗਾ ਕਰਨ ਦੀ ਕੋਸ਼ਿਸ਼ ਕਰੀਏ, ਇਸ ਗੱਲ ਦਾ ਅਹਿਦ ਵੀ ਲੈ ਰਹੇ ਹਾਂ। ਸੋਹਣੀ ਸਵੇਰ ਪ੍ਰੋਗਰਾਮ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ।

ਸ਼ਿਵ ਬਟਾਲਵੀ ਦੇ ਬੋਲ ਸੀ ਦਿਲਜੀਤ ਦੁਸਾਂਝ ਦੀ ਆਵਾਜ਼, ਅਤੇ ਸਾਨੂੰ ਆਸ ਹੈ ਜੀ ਕਿ ਇਸ ਗੀਤ ਨੇ ਤੁਹਾਡੇ ਅੰਦਰ ਦੀ ਮਾਯੂਸੀ ਨੂੰ, ਅੰਦਰ ਦੇ ਆਲਸ ਨੂੰ ਗੁੰਮ ਕਰ ਦਿੱਤਾ ਹੋਵੇਗਾ। ਆਕਾਸ਼ਵਾਣੀ ਜਲੰਧਰ ਤੋਂ ਤੁਸੀਂ ਸੋਹਣੀ ਸਵੇਰ ਪ੍ਰੋਗਰਾਮ ਸੁਣ ਰਹੇ ਹੋ, ਅਤੇ ਹੁਣ ਸਾਡੇ ਕੋਲ ਸਮਾਂ ਇੰਨਾ ਕਹਿ ਕੇ ਅਸੀਂ ਬਸ ਤੁਹਾਨੂੰ ਇਹ ਦੱਸ ਸਕੀਏ ਕਿ ਚੰਡੀਗੜ੍ਹ ਦਾ ਮੌਸਮ ਵਿਭਾਗ ਕੀ ਕਹਿੰਦਾ ਵੱਖ ਵੱਖ ਸ਼ਹਿਰਾਂ ਦੇ ਤਾਪਮਾਨ ਬਾਰੇ। ਸੋ ਜੀ, ਚੰਡੀਗੜ੍ਹ ਦੇ ਮੌਸਮ ਵਿਭਾਗ ਦੇ ਮੁਤਾਬਿਕ ਸਭ ਤੋਂ ਜ਼ਿਆਦਾ ਜਿਹੜਾ ਤਾਪਮਾਨ ਪੰਜਾਬ 'ਚ ਰਿਕਾਰਡ ਕੀਤਾ ਗਿਆ ਨਾ, ਉਹ ਫਰੀਦਕੋਟ 'ਚ 42.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਅਤੇ ਘੱਟ ਤੋਂ ਘੱਟ ਜਿਹੜਾ ਤਾਪਮਾਨ ਹੈ ਉਹ ਬੱਲੋਵਾਲ ਸੌਂਕਰੀ 'ਚ 21.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਚੰਡੀਗੜ੍ਹ ਦਾ ਤਾਪਮਾਨ ਵੱਧ ਤੋਂ ਵੱਧ 35 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੀ, ਅਤੇ ਘੱਟ ਤੋਂ ਘੱਟ 23.4 ਡਿਗਰੀ ਸੈਲਸੀਅਸ। ਅੰਮ੍ਰਿਤਸਰ ਦਾ ਤਾਪਮਾਨ 35.9 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਰਿਕਾਰਡ ਕੀਤਾ ਗਿਆ, ਘੱਟ ਤੋਂ ਘੱਟ 25.4 ਡਿਗਰੀ ਸੈਲਸੀਅਸ। ਲੁਧਿਆਣਾ 35.6 ਡਿਗਰੀ ਸੈਲਸੀਅਸ, ਅਤੇ ਘੱਟ ਤੋਂ ਘੱਟ 24.6 ਡਿਗਰੀ। ਅਤੇ ਪਟਿਆਲਾ ਦਾ ਤਾਪਮਾਨ ਵੱਧ ਤੋਂ ਵੱਧ ਰਿਕਾਰਡ ਹੋਇਆ 35.8 ਡਿਗਰੀ ਸੈਲਸੀਅਸ, ਅਤੇ ਘੱਟ ਤੋਂ ਘੱਟ ਤਾਪਮਾਨ 24.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਸੋ ਇਹ ਸੀ ਜੀ ਵੱਖ ਵੱਖ ਸ਼ਹਿਰਾਂ ਦਾ ਤਾਪਮਾਨ। ਸਾਨੂੰ ਆਸ ਹੈ ਕਿ ਅੱਜ ਦਾ ਸੋਹਣੀ ਸਵੇਰ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਹੋਵੇਗਾ, ਅਤੇ ਤੁਹਾਨੂੰ ਇਹ ਪਤਾ ਹੀ ਹੈ ਕਿ ਅਜੇ ਆਕਾਸ਼ਵਾਣੀ ਜਲੰਧਰ 'ਤੇ ਬਹੁਤ ਸਾਰਾ ਮਨੋਰੰਜਨ ਆਉਣਾ ਬਾਕੀ ਹੈ ਜੀ। 8:40 'ਤੇ ਅਸੀਂ ਮਹਿਕ ਪੰਜਾਬ ਦੀ ਪ੍ਰੋਗਰਾਮ 'ਚ ਤੁਹਾਨੂੰ ਪੰਜਾਬੀ ਫਿਲਮੀ ਗੀਤ ਸੁਣਾਉਣੇ ਨੇ। 10:02 'ਤੇ ਲਾਈਵ ਫੋਨ ਇਨ ਫਰਮਾਇਸ਼ੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਹੈਲੋ ਫਰਮਾਇਸ਼ ਵੀ ਤੁਸੀਂ ਸੁਣੋਗੇ। ਸੋ ਆਕਾਸ਼ਵਾਣੀ ਜਲੰਧਰ ਇਸੇ ਤਰ੍ਹਾਂ ਸੁਣਦੇ ਰਹੋ, ਅਤੇ ਹੁਣ ਅੱਜ ਦਾ ਸੋਹਣੀ ਸਵੇਰ ਪ੍ਰੋਗਰਾਮ ਖਤਮ ਕਰਨ ਦੀ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ। ਨਮਸਕਾਰ।

ਤੁਸੀਂ ਸੋਨੀ ਸਫੇਅਰ ਪ੍ਰੋਗਰਾਮ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਾਡੇ ਸਟੂਡੀਓਜ਼ ਦੀ ਘੜੀ ਦੇ ਮੁਤਾਬਿਕ ਇਸ ਵੇਲੇ ਸਵੇਰ ਦੇ 8 ਵਜਣ ਵਾਲੇ ਨੇ। ਕੁਝ ਪਲਾਂ ਦੇ ਇੰਤਜ਼ਾਰ ਤੋਂ ਬਾਅਦ ਤੁਸੀਂ ਸਮਾਚਾਰ ਪ੍ਰਭਾਤ ਸੁਣੋਗੇ।

0: ਸੁਚੇਤ ਰਹਿਣ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਅਤੇ ਔਰਤਾਂ ਦੇ AFC ਅੰਡਰ 17 ਏਸ਼ੀਆ ਕੱਪ ਫੁੱਟਬਾਲ ਦੇ ਕੁਆਟਰ ਫਾਈਨਲ ਵਿੱਚ ਆਸ਼ ਭਾਰਤ ਦਾ ਮੁਕਾਬਲਾ ਮੇਜ਼ਬਾਨ ਚੀਨ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਲੋਕਾਂ ਨੂੰ ਇੱਕ ਸਾਲ ਲਈ ਸੋਨਾ ਨਾ ਖਰੀਦਣ, ਈਂਧਨ ਦੀ ਖਪਤ ਘਟਾਉਣ ਅਤੇ ਵਿਦੇਸ਼ੀ ਸਿੱਕੇ ਦੀ ਬਚਤ ਦੀ ਅਪੀਲ ਕੀਤੀ ਹੈ। ਹੈਦਰਾਬਾਦ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਘਰ ਤੋਂ ਕੰਮ ਕਰਨ ਭਾਵ ਵਰਕ ਫਰੋਮ ਹੋਮ ਦੇ ਤਰੀਕਿਆਂ ਨੂੰ ਮੁੜ ਸੁਚੇਤ ਕਰਨ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਦੀ ਅਪੀਲ ਅਜਿਹੇ ਸਮੇਂ ਆਈ ਹੈ ਜਦੋਂ ਪੱਛਮੀ ਏਸ਼ੀਆ ਵਿੱਚ ਵੱਧਦੇ ਤਣਾਅ ਅਤੇ ਹੋਰ ਮਸਪਣਜੋੜ ਦੇ ਆਲੇ ਦੁਆਲੇ ਵਿਘਨਾਂ ਕਾਰਨ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਕਰੀਬ $70 ਪ੍ਰਤੀ ਬੈਰਲ ਤੋਂ ਵੱਧ ਕੇ ਕਰੀਬ $126 ਪ੍ਰਤੀ ਬੈਰਲ ਹੋ ਗਈਆਂ ਨੇ।
1: जो एनर्जी प्रोडक्ट हम विदेशों से मंगाते हैं, हमें प्रयास करना है कि जितनी जरूरत है उतना ही उपयोग करें। इससे विदेशी मुद्रा की भी बचत होगी और युद्ध के संकट से होने वाले दुष्प्रभाव को भी कम किया जा सकेगा।
0: ਪ੍ਰਧਾਨਮੰਤਰੀ ਨੇ ਨਾਗਰਿਕਾਂ ਨੂੰ ਵਿਵੇਕਪੂਰਨ ਖਰਚਿਆਂ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਕਿਉਂਕਿ ਦੇਸ਼ ਵੱਧਦੀ ਵਿਸ਼ਵਵਿਆਪੀ ਊਰਜਾ ਲਾਗਤਾਂ ਕਾਰਨ ਆਰਥਿਕ ਦਬਾਅ ਦਾ ਸਾਹਮਣਾ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਖਾਣ ਵਾਲੇ ਤੇਲ ਦੀ ਖਪਤ ਘਟਾਉਣ ਲਈ ਵੀ ਕਿਹਾ ਅਤੇ ਕਿਸਾਨਾਂ ਨੂੰ ਵਿਦੇਸ਼ਾਂ ਤੋਂ ਦਰਾਮਦ ਕੀਤੇ ਜਾਣ ਵਾਲੇ ਰਸਾਇਣਿਕ ਖਾਦਾਂ 'ਤੇ ਨਿਰਭਰਤਾ ਘਟਾਉਣ ਦੀ ਅਪੀਲ ਵੀ ਕੀਤੀ। ਪ੍ਰਧਾਨ ਮੰਤਰੀ ਅੱਜ ਪਹਿਲੇ ਜੋਤਿਰਲਿੰਗ ਸੋਮਨਾਥ ਮਹਾਦੇਵ ਮੰਦਿਰ ਦੀ ਮੁੜ ਉਸਾਰੀ ਦੇ ਮੌਕੇ 'ਤੇ ਅੱਜ ਸੋਮਨਾਥ ਅੰਮ੍ਰਿਤ ਪਰਵ 2026 ਵਿੱਚ ਹਿੱਸਾ ਲੈਣਗੇ। ਉਹ ਭਗਵਾਨ ਸੋਮਨਾਥ ਦੀ ਪੂਜਾ ਅਤੇ ਕੁੰਭਾਭਿਸ਼ੇਕ ਕਰਨਗੇ ਅਤੇ ਬਾਅਦ ਵਿੱਚ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੇ ਇੱਕ ਰੋਡ ਸ਼ੋਅ ਦਾ ਵੀ ਪ੍ਰੋਗਰਾਮ ਹੈ। ਮੁੱਖ ਮੰਤਰੀ ਭੁਪਿੰਦਰ ਪਟੇਲ ਅਤੇ ਉਪ ਮੁੱਖ ਮੰਤਰੀ ਹਰਸ਼ ਸੰਘਵੀ ਵੀ ਇਸ ਮੌਕੇ 'ਤੇ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਬਾਅਦ ਵਿੱਚ ਵਡੋਦਰਾ ਜਾਣਗੇ ਜਿੱਥੇ ਉਹ ਸ਼ਾਮ 6 ਵਜੇ ਦੇ ਕਰੀਬ ਸਰਦਾਰ ਧਾਮ ਹੋਸਟਲ ਦਾ ਉਦਘਾਟਨ ਕਰਨਗੇ। ਇਸ ਹੋਸਟਲ ਵਿੱਚ 1000 ਮੁੰਡਿਆਂ ਅਤੇ 1000 ਕੁੜੀਆਂ ਲਈ ਰਿਹਾਇਸ਼ ਸਹੂਲਤਾਂ ਦੇ ਨਾਲ ਨਾਲ ਇੱਕ ਕੇਂਦਰੀ ਡਾਇਨਿੰਗ ਹਾਲ, ਲਾਇਬ੍ਰੇਰੀ ਅਤੇ ਆਡੀਟੋਰੀਅਮ ਵਰਗੀਆਂ ਸਹੂਲਤਾਂ ਸ਼ਾਮਿਲ ਨੇ। ਸ੍ਰੀ ਮੋਦੀ ਸਰਦਾਰ ਧਾਮ ਕੰਪਲੈਕਸ ਦੇ ਅੰਦਰ ਵੱਖ ਵੱਖ ਸਹੂਲਤਾਂ ਦਾ ਦੌਰਾ ਵੀ ਕਰਨਗੇ। ਆਸਾਮ ਦੇ ਰਾਜਪਾਲ ਲਕਸ਼ਮਣ ਪ੍ਰਸਾਦ ਆਚਾਰਿਆ ਨੇ ਭਾਰਤੀ ਜਨਤਾ ਪਾਰਟੀ ਦੇ ਹਿਮੰਤ ਬਿਸਵ ਸਰਮਾ ਨੂੰ ਰਾਜ ਵਿੱਚ ਨਵੀਂ ਸਰਕਾਰ ਬਣਾਉਣ ਲਈ ਸੱਦਾ ਦਿੱਤਾ ਹੈ। ਇਹ ਆਸਾਮ ਵਿੱਚ ਲਗਾਤਾਰ ਤੀਜੀ NDA ਸਰਕਾਰ ਹੋਏਗੀ। NDA ਵਿਧਾਨ ਸਭਾ ਪਾਰਟੀ ਦੇ ਸਰਬਸੰਮਤੀ ਨਾਲ ਨੇਤਾ ਚੁਣੇ ਜਾਣ ਤੋਂ ਬਾਅਦ ਸ੍ਰੀ ਹਿਮੰਤ ਹੋਰ ਗਠਜੋੜ ਨੇਤਾਵਾਂ ਦੇ ਨਾਲ ਲੋਕ ਭਵਨ ਵਿੱਚ ਰਾਜਪਾਲ ਨੂੰ ਮਿਲੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਸ੍ਰੀ ਆਚਾਰਿਆ ਕੱਲ੍ਹ ਸ੍ਰੀ ਸ਼ਰਮਾ ਅਤੇ ਮੰਤਰੀ ਪ੍ਰੀਸ਼ਦ ਦੇ ਨਵੇਂ ਮੈਂਬਰਾਂ ਨੂੰ ਅਹੁਦੇ ਅਤੇ ਸਰਕਾਰੀ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਉਣਗੇ। ਸਹੁੰ ਚੁੱਕ ਸਮਾਰੋਹ ਖਾਨਪਾੜਾ ਅਤੇ ਵੈਟਨਰੀ ਕਾਲਜ ਸਪੋਰਟਸ ਗਰਾਊਂਡ ਵਿੱਚ ਕਰਾਇਆ ਜਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਪ੍ਰਧਾਨ ਨਿਤਿਨ ਨਵੀਨ ਸਮੇਤ ਹੋਰਾਂ ਦੇ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਉਮੀਦ ਏ। ਹਾਲੀਆ ਵਿਧਾਨ ਸਭਾ ਚੋਣਾਂ ਵਿੱਚ NDA ਨੇ 126 ਮੈਂਬਰੀ ਵਿਧਾਨ ਸਭਾ ਵਿੱਚੋਂ 102 ਸੀਟਾਂ ਜਿੱਤੀਆਂ ਸਨ। ਭਾਜਪਾ ਨੇ 82 ਸੀਟਾਂ ਜਿੱਤੀਆਂ ਸਨ ਅਤੇ ਗਠਜੋੜ ਪਾਰਟੀਆਂ ਅਸਮ ਗਣ ਪ੍ਰੀਸ਼ਦ ਅਤੇ ਬੋਡੋਲੈਂਡ ਪੀਪਲਸ ਫਰੰਟ ਨੇ 10-10 ਸੀਟਾਂ ਜਿੱਤੀਆਂ ਸਨ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਅੱਜ ਰਾਜ ਸਕੱਤਰੇਤ ਨਬੰਨਾ ਵਿਖੇ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਸ਼ਨੀਚਰਵਾਰ ਨੂੰ ਬ੍ਰਿਗੇਡ ਪਰੇਡ ਗਰਾਊਂਡ ਵਿਖੇ ਮੁੱਖ ਮੰਤਰੀ ਨਾਲ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁੱਕਣ ਵਾਲੇ 5 ਮੰਤਰੀਆਂ ਵਿੱਚ ਵਿਭਾਗ ਵੰਡੇ ਜਾਣ ਦੀ ਉਮੀਦ ਏ। ਨਵੀਂ ਮੰਤਰੀ ਪ੍ਰੀਸ਼ਦ ਦੀ ਮੀਟਿੰਗ ਵਿੱਚ ਭਾਰਤੀ ਜਨਤਾ ਪਾਰਟੀ ਦੇ ਚੋਣ ਵਾਅਦਿਆਂ 'ਤੇ ਚਰਚਾ ਹੋਣ ਦੀ ਸੰਭਾਵਨਾ ਹੈ। ਪੱਛਮੀ ਬੰਗਾਲ ਵਿਧਾਨ ਸਭਾ ਦੇ ਨਵੇਂ ਚੁਣੇ ਗਏ ਵਿਧਾਇਕ ਇਸ ਹਫ਼ਤੇ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਸਹੁੰ ਚੁੱਕਣਗੇ। ਪੱਛਮੀ ਬੰਗਾਲ ਵਿੱਚ ਕਾਂਗਰਸ ਅਤੇ ਖੱਬੀ ਪੱਖੀ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ਼ ਇੱਕ ਸਾਂਝਾ ਵਿਰੋਧੀ ਮੋਰਚਾ ਬਣਾਉਣ ਦੀ ਮਮਤਾ ਬੈਨਰਜੀ ਦੀ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਇੱਕ ਸੰਦੇਸ਼ ਵਿੱਚ ਮਮਤਾ ਬੈਨਰਜੀ ਨੇ ਕਾਂਗਰਸ, ਭਾਰਤੀ ਕਮਿਊਨਿਸਟ ਪਾਰਟੀ, ਮਾਰਕਸਵਾਦੀ ਅਤੇ ਕੱਟੜਪੰਥੀ ਖੱਬੇ ਪੱਖੀ ਪਾਰਟੀਆਂ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਭਾਜਪਾ ਦੇ ਖਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੱਤਾ ਸੀ। ਇਸ ਦੌਰਾਨ ਭਾਜਪਾ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਮਮਤਾ ਬੈਨਰਜੀ ਦੀ ਅਪੀਲ ਨੂੰ ਅਪ੍ਰਸੰਗਿਕ ਦੱਸਦਿਆਂ ਖਾਰਜ ਕੀਤਾ ਅਤੇ ਕਿਹਾ ਕਿ ਇਸ ਦਾ ਹੁਣ ਕੋਈ ਸਿਆਸੀ ਮਹੱਤਵ ਨਹੀਂ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xnla@AIRRNU ਜਲੰਧਰ। ਭਾਰਤ ਵਿਸ਼ਵ ਪੱਧਰ 'ਤੇ ਸਥਾਪਿਤ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਤੀਜੇ ਸਥਾਨ 'ਤੇ ਹੈ। ਮੋਰਗਨ ਸਟੈਨਲੀ ਦੀ ਇੱਕ ਨਵੀਂ ਰਿਪੋਰਟ ਮੁਤਾਬਕ ਭਾਰਤ ਦੀ ਨਵਿਆਉਣਯੋਗ ਊਰਜਾ ਤਬਦੀਲੀ ਬਾਹਰੀ ਨਿਰਭਰਤਾ ਨੂੰ ਘਟਾਉਣ ਵਿੱਚ ਮਦਦ ਕਰੇਗੀ, ਪਰ ਇਸ ਦੀ ਸਫਲਤਾ ਇਸ ਗੱਲ 'ਤੇ ਨਿਰਭਰ ਕਰੇਗੀ ਕਿ ਦੇਸ਼ ਸਥਾਨਕ ਤੌਰ 'ਤੇ ਸੂਰਜੀ ਸੈੱਲ, ਵੇਫਰ ਅਤੇ ਪੋਲੀਸਿਲੀਕਨ ਵਰਗੇ ਮੁੱਖ ਹਿੱਸਿਆਂ ਦਾ ਉਤਪਾਦਨ ਕਿੰਨੀ ਜਲਦੀ ਕਰਦਾ ਹੈ। ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਘਰੇਲੂ ਸੂਰਜੀ ਮੋਡਿਊਲ ਸਮਰੱਥਾ ਮਾਰਚ 2024 ਵਿੱਚ 38 ਗੀਗਾਵਾਟ ਤੋਂ ਵੱਧ ਕੇ

0: ਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ, ਮਹਿਕ ਪੰਜਾਬ ਦੀ। ਇਸ ਪ੍ਰੋਗਰਾਮ 'ਚ ਆਓ ਪੰਜਾਬੀ ਫਿਲਮਾਂ 'ਚੋਂ ਗੀਤ ਸੁਣੀਏ। ਪਹਿਲਾਂ ਸੁਣਦੇ ਹਾਂ ਅਮਰਿੰਦਰ ਗਿੱਲ ਦਾ ਗਾਇਆ ਇਹ ਗੀਤ।

ਅਮਰਿੰਦਰ ਗਿੱਲ ਦੀ ਆਵਾਜ਼ 'ਚ ਤੁਸੀਂ ਇੱਕ ਕੁੜੀ ਪੰਜਾਬ ਦੀ ਫਿਲਮ ਦਾ ਗੀਤ ਸੁਣ ਰਹੇ ਸੀ। ਮਹਿਕ ਪੰਜਾਬ ਦੇ ਪ੍ਰੋਗਰਾਮ 'ਚ ਆਓ ਹੁਣ ਮੇਰਾ ਪਿੰਡ ਫਿਲਮ 'ਚੋਂ ਇਹ ਗੀਤ ਸੁਣਦੇ ਹਾਂ। ਆਵਾਜ਼ਾਂ ਨੇ ਲਾਭ ਜੰਜੂਆ ਅਤੇ ਹਰਭਜਨ ਮਾਨ ਦੀਆਂ।

ਪੰਜਾਬੀ ਫਿਲਮੀ ਗੀਤ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਜੀ। ਪ੍ਰੋਗਰਾਮ ਹੈ ਮਹਿਕ ਪੰਜਾਬ ਦੀ। ਇਸ ਪ੍ਰੋਗਰਾਮ 'ਚ ਆਓ ਹੁਣ ਦਿਲਜੀਤ ਦੋਸਾਂਝ ਦਾ ਗਾਇਆ ਇਹ ਗੀਤ ਸੁਣੀਏ, ਸਰਦਾਰ ਜੀ 2 ਫਿਲਮ 'ਚੋਂ। ਤਰਜ਼ ਜਤਿੰਦਰ ਸ਼ਾਹ ਦੀ ਹੈ, ਬੋਲ ਵੀਟ ਬਲਜੀਤ ਦੇ।

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
3: ਘਰ ਤੋਂ ਕੰਮ ਕਰੋ, ਵਾਧੂ ਤਨਖਾਹ, ਬਸ ਇੱਕ ਕਲਿੱਕ ਤੇ।
4: ਵਾਹ ਜੀ ਵਾਹ!
5: ਫਸੀ
6: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
7: ਜਾਣਕਾਰ ਬਣੋ, ਸੁਚੇਤ ਰਹੋ।
2: ਬ੍ਰੇਕ ਤੋਂ ਬਾਅਦ ਅਸੀਂ ਫਿਰ ਤੋਂ ਹਾਜ਼ਰ ਹਾਂ ਜੀ। ਆਕਾਸ਼ਵਾਣੀ ਜਲੰਧਰ ਤੇ ਚੱਲ ਰਿਹਾ ਹੈ ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ। ਇਸ ਪ੍ਰੋਗਰਾਮ ਦੇ ਆਖਿਰ 'ਚ ਹੁਣ ਤੁਹਾਨੂੰ ਗੁਰਦਾਸ ਮਾਨ ਦੀ ਆਵਾਜ਼ 'ਚ ਛੱਲਾ ਸੁਣਾ ਰਹੇ ਹਾਂ, ਲੌਂਗ ਦਾ ਲਿਸ਼ਕਾਰਾ ਫਿਲਮ 'ਚੋਂ।

ਮੈਕ ਪੰਜਾਬ ਦੀ ਪ੍ਰੋਗਰਾਮ ਦੇ ਆਖਿਰ 'ਚ ਤੁਸੀਂ ਗੁਰਦਾਸ ਮਾਨ ਹੋਰਾਂ ਦੀ ਆਵਾਜ਼ 'ਚ ਲੌਂਗ ਦਾ ਲਿਸ਼ਕਾਰਾ ਫਿਲਮ ਦਾ ਗੀਤ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9 ਵੱਜ ਚੁੱਕੇ ਨੇ, ਹੁਣ ਤੱਕ ਦੀਆਂ ਮੁੱਖ ਖਬਰਾਂ ਸੁਣੋ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦਰਮਿਆਨ ਲੋਕਾਂ ਨੂੰ ਇਕ ਸਾਲ ਲਈ ਸੋਨਾ ਨਾ ਖਰੀਦਣ, ਈਰਦਨ ਦੀ ਖਪਤ ਘਟਾਉਣ ਅਤੇ ਵਿਦੇਸ਼ੀ ਸਿੱਕੇ ਦੀ ਬਚਤ ਦੀ ਅਪੀਲ ਕੀਤੀ ਹੈ।

ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਅੱਜ ਜਯੋਤਿਰਲਿੰਗ ਸੋਮਨਾਥ ਮਹਾਦੇਵ ਮੰਦਰ ਦੀ ਮੁੜ ਉਸਾਰੀ ਦੇ ਮੌਕੇ ਤੇ ਸੋਮਨਾਥ ਅੰਮ੍ਰਿਤ ਪਰਵ 2026 ਵਿੱਚ ਹਿੱਸਾ ਲੈਣਗੇ। ਅਸਾਮ ਦੇ ਰਾਜਪਾਲ ਨੇ ਹਿੰਮਤ ਬਿਸਵਾ ਸ਼ਰਮਾ ਨੂੰ ਰਾਜ ਵਿੱਚ ਨਵੀਂ ਸਰਕਾਰ ਬਣਾਉਣ ਲਈ ਸੱਦਾ ਦਿੱਤਾ। ਭਾਰਤ ਵਿਸ਼ਵ ਪੱਧਰ ਤੇ ਸਥਾਪਿਤ ਨਵਿਆਉਣਯੋਗ ਊਰਜਾ ਸਮਰੱਥਾ ਵਿੱਚ ਤੀਜੇ ਨੰਬਰ ਤੇ ਹੈ। ਗੁਰੂਗ੍ਰਾਮ ਦੀ ਇੱਕ ਵਿਸ਼ੇਸ਼ PMLA ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ED ਦੀ 7 ਦਿਨਾਂ ਦੀ ਰਿਮਾਂਡ 'ਤੇ ਭੇਜ ਦਿੱਤਾ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤੀਜੇ ਗੇੜ ਦੌਰਾਨ ਪੰਜਾਬ ਵਿੱਚ 835 ਕਰੋੜ ਦੀ ਲਾਗਤ ਨਾਲ ਸੜਕਾਂ ਬਣਨਗੀਆਂ। ਸਕੂਲੀ ਸਿੱਖਿਆ ਵਿੱਚ ਪੰਜਾਬ ਨੀਤੀ ਆਯੋਗ ਦੀ ਰਿਪੋਰਟ ਵਿੱਚ ਦੇਸ਼ ਦਾ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਾ ਸੂਬਾ ਬਣਿਆ। ਸਿੱਖਿਆ ਮੰਤਰਾਲਾ ਗਰਮੀ ਦੀਆਂ ਛੁੱਟੀਆਂ ਦੇ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਲਾ ਰਿਹਾ। ਉੱਤਰਾਖੰਡ ਪ੍ਰਸ਼ਾਸਨ ਨੇ ਖਰਾਬ ਮੌਸਮ ਦੇ ਦਰਮਿਆਨ ਚਾਰ ਧਾਮ ਯਾਤਰੀਆਂ ਅਤੇ ਸੈਲਾਨੀਆਂ ਨੂੰ ਸੁਚੇਤ ਰਹਿਣ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਹਨੇਰੀ ਝੱਖੜ ਨਾਲ ਬਿਜਲੀ ਲਿਸ਼ਕਣ ਦੀ ਪੇਸ਼ੀਨਗੋਈ ਕੀਤੀ ਹੈ। ਔਰਤਾਂ ਦੇ AFC Under-17 ਏਸ਼ੀਆ ਕੱਪ ਫੁੱਟਬਾਲ ਦੇ ਕੁਆਟਰ ਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਮੇਜ਼ਬਾਨ ਚੀਨ ਦੇ ਨਾਲ ਹੋਏਗਾ। ਅਤੇ IPL ਕ੍ਰਿਕਟ ਵਿੱਚ ਬੀਤੀ ਰਾਤ ਰਾਏਪੁਰ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਮੁੰਬਈ ਇੰਡੀਅਨਜ਼ ਨੂੰ 2 ਵਿਕਟਾਂ ਦੇ ਨਾਲ ਹਰਾ ਦਿੱਤਾ। ਪਹਿਲਾਂ ਇੱਕ ਹੋਰ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 5 ਵਿਕਟਾਂ ਦੇ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਅਗਲੀਆਂ ਮੁੱਖ ਖਬਰਾਂ ਤੁਸੀਂ ਸੁਣੋਗੇ ਸਵੇਰੇ 10 ਵਜੇ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸੁਰ ਸਾਥਨਾ ਸ਼ਾਸਤਰੀ ਸੰਗੀਤ ਦੇ ਇਸ ਪ੍ਰੋਗਰਾਮ 'ਚ ਆਓ ਸੁਣੀਏ ਸੁਭਾਸ਼ ਚੰਦਰ ਘੋਸ਼ ਦਾ ਗਿਟਾਰ 'ਤੇ ਵਜਾਇਆ ਰਾਗ ਬੈਰਾਗੀ। ਇਹਨਾਂ ਦੇ ਨਾਲ ਤਬਲੇ 'ਤੇ ਸੰਗਤ ਕੀਤੀ ਹੈ ਅਜੇ ਸਹਿਗਲ ਹੋਰਾਂ ਨੇ।

ਅੱਜ ਤੁਸੀਂ ਸੁਭਾਸ਼ ਚੰਦਰ ਘੋਸ਼ ਦਾ ਗਿਟਾਰ ਤੇ ਵਜਾਇਆ ਰਾਗ ਬੈਰਾਗੀ ਸੁਣ ਰਹੇ ਸੀ। ਇਹਨਾਂ ਦੇ ਨਾਲ ਤਬਲੇ ਤੇ ਸੰਗਤ ਕੀਤੀ ਸੀ ਅਜੇ ਸਹਿਗਲ ਹੋਰਾਂ ਨੇ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਹੁਣ ਸੁਣੀਏ NCERT ਵੱਲੋਂ ਸਪੌਂਸਰਡ ਪ੍ਰੋਗਰਾਮ ਉਮੰਗ।

ਦਿਨਾਂ ਦੀ ਰਿਮਾਂਡ 'ਤੇ ਭੇਜ ਦਿੱਤਾ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤੀਜੇ ਗੇੜ ਦੇ ਦੌਰਾਨ ਪੰਜਾਬ ਵਿੱਚ 835 ਕਰੋੜ ਦੀ ਲਾਗਤ ਨਾਲ ਸੜਕਾਂ ਬਣਨਗੀਆਂ। ਸਕੂਲੀ ਸਿੱਖਿਆ ਵਿੱਚ ਪੰਜਾਬ ਨੀਤੀ ਆਯੋਗ ਦੀ ਰਿਪੋਰਟ ਵਿੱਚ ਦੇਸ਼ ਦਾ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲਾ ਸੂਬਾ ਬਣਿਆ। ਸਿੱਖਿਆ ਮੰਤਰਾਲਾ ਗਰਮੀ ਦੀਆਂ ਛੁੱਟੀਆਂ ਦੌਰਾਨ ਦੇਸ਼ ਭਰ ਦੇ ਸਾਰੇ ਸਕੂਲਾਂ ਵਿੱਚ ਭਾਰਤੀ ਭਾਸ਼ਾ ਸਮਰ ਕੈਂਪ 2026 ਲਾ ਰਿਹਾ। ਉੱਤਰਾਖੰਡ ਪ੍ਰਸ਼ਾਸਨ ਨੇ ਖਰਾਬ ਮੌਸਮ ਦੇ ਦਰਮਿਆਨ ਚਾਰ ਧਾਮ ਯਾਤਰੀਆਂ ਅਤੇ ਸੈਲਾਨੀਆਂ ਨੂੰ ਸੁਚੇਤ ਰਹਿਣ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ 'ਚ ਹਨੇਰੀ ਝੱਖੜ ਨਾਲ ਬਿਜਲੀ ਲਿਸ਼ਕਣ ਦੀ ਪਸ਼ੀਨਗੋਈ ਕੀਤੀ ਹੈ। ਔਰਤਾਂ ਦੇ AFC Under-17 ਏਸ਼ੀਆ ਕੱਪ ਫੁੱਟਬਾਲ ਦੇ ਕੁਆਟਰ ਫਾਈਨਲ ਵਿੱਚ ਅੱਜ ਭਾਰਤ ਦਾ ਮੁਕਾਬਲਾ ਮੇਜ਼ਬਾਨ ਚੀਨ ਨਾਲ ਹੋਏਗਾ ਅਤੇ IPL ਕ੍ਰਿਕਟ ਵਿੱਚ ਬੀਤੀ ਰਾਤ ਰਾਏਪੁਰ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਮੁੰਬਈ ਇੰਡੀਅਨਜ਼ ਨੂੰ 2 ਵਿਕਟਾਂ ਦੇ ਨਾਲ ਹਰਾ ਦਿੱਤਾ। ਪਹਿਲਾਂ ਇੱਕ ਹੋਰ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੇ ਲਖਨਊ ਸੁਪਰ ਜਾਇੰਟਸ ਨੂੰ 5 ਵਿਕਟਾਂ ਦੇ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਦਸ ਵੱਜ ਕੇ 2 ਮਿੰਟ ਤੇ 15 ਸੈਕਿੰਡ ਹੋਏ ਨੇ ਜੀ। ਆਕਾਸ਼ਵਾਣੀ ਜਲੰਧਰ ਤੇ ਹੁਣ ਪੇਸ਼ ਹੈ ਲਾਈਵ ਫੋਨ ਇਨ ਫਰਮਾਇਸ਼ੀ ਫਿਲਮੀ ਗੀਤਾਂ ਦਾ ਪ੍ਰੋਗਰਾਮ। ਹੈਲੋ ਫਰਮਾਇਸ਼, ਇਸ ਪ੍ਰੋਗਰਾਮ 'ਚ ਤੁਸੀਂ ਫੋਨ ਕਰਕੇ ਆਪਣੀ ਪਸੰਦ ਦੇ ਫਿਲਮੀ ਗੀਤ ਸੁਣਦੇ ਹੋ। ਸੋ ਸਾਡਾ ਫੋਨ ਨੰਬਰ ਨੋਟ ਕਰ ਲਓ, 0181 23 42 173। ਇਸ ਨੰਬਰ 'ਤੇ ਫੋਨ ਕਰੋ ਅਤੇ ਸਾਨੂੰ ਦੱਸੋ ਕਿਹੜਾ ਫਿਲਮੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ। ਤੁਹਾਡਾ ਦੋਸਤ ਬੀਰਿੰਦਰ ਹਾਜ਼ਰ ਹੈ ਅੱਜ ਦਾ ਹੈਲੋ ਫਰਮਾਇਸ਼ ਪ੍ਰੋਗਰਾਮ ਤੁਹਾਡੀ ਸੇਵਾ 'ਚ ਲੈ ਕੇ।

0: ਸਿਆਣੇ ਕਹਿੰਦੇ ਨੇ ਜੀ ਕਿ ਜੇ ਬੰਦਾ ਸੱਚਾਈ ਅਤੇ ਇਮਾਨਦਾਰੀ ਦੀ ਨੇਕਨੀਅਤ ਦੀ ਇਬਾਦਤ ਕਰੇ ਨਾ ਤਾਂ ਉਹ ਖੁਦਾ ਹਮੇਸ਼ਾ ਉਹਦੇ ਅੰਗ ਸੰਗ ਰਹਿੰਦਾ ਹਰ ਮੁਸ਼ਕਿਲ 'ਚ ਉਹਦਾ ਸਾਥ ਦਿੰਦਾ। ਹੈਲੋ ਫਰਮਾਇਸ਼ ਪ੍ਰੋਗਰਾਮ ਹੈ ਜੀ ਆਕਾਸ਼ਵਾਣੀ ਜਲੰਧਰ 'ਤੇ ਪ੍ਰਸਾਰਿਤ ਕੀਤਾ ਜਾ ਰਿਹਾ ਅਤੇ ਇਸ ਪ੍ਰੋਗਰਾਮ 'ਚ ਤੁਸੀਂ ਆਪਣੀ ਪਸੰਦ ਦੇ ਫਿਲਮੀ ਗੀਤ ਸਾਨੂੰ ਫੋਨ ਕਰਕੇ ਸੁਣ ਸਕਦੇ ਹੋ। ਨੰਬਰ ਹੈ 0181 43 41 173। ਹਾਂਜੀ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਜਗਤਾਰ ਸਿੰਘ ਗਿੱਲ ਜੀ, ਪਿੰਡ ਬੁਲਾਉਣਾ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਤੋਂ ਬੋਲਦਾ ਸਰ।
0: ਤੇ ਜਗਤਾਰ ਸਿੰਘ ਗਿੱਲ ਜੀ, ਗੀਤ ਤੁਸੀਂ ਗਿੱਲਾ ਸੁਣਨਾ ਹੈ ਕਿ ਸੁੱਕਾ ਸੁਣਨਾ?
1: ਅੱਧੋ ਚਲੇ ਜੀ,
0: ਦੱਸੋ ਕਿਹੜਾ ਗੀਤ ਸੁਣਾਈਏ
1: ਜੀ? ਸਾਹਿਬ ਸੁਣਾਂਗੇ ਜੀ, ਫਿਲਮ ਹੈਗੀ ਜੀ 20 ਸਾਲ ਬਾਅਦ।
0: ਹਾਂਜੀ,
1: ਗੀਤ ਹੈਗਾ ਜੀ ਚਾਹੇ ਦੀਪ ਚੱਲ, ਚਾਹੇ ਦੀਪ ਚੱਲੇ ਚਾਹੇ ਦਿਲ ਜੀ।
0: ਜੀ ਬਹੁਤ ਪਿਆਰਾ ਗੀਤ ਹੈ ਤੁਹਾਡਾ, ਵੈਸੇ ਗਾਉਣ ਨੂੰ ਜੀ ਕਰ ਰਿਹਾ ਸੀ ਪਰ ਹੁਣ ਸੁਣਨਾ ਹੀ ਪੈਣਾ ਤੁਹਾਨੂੰ, ਹੈ ਨਾ?
1: ਹਾਂਜੀ ਸਰ,
0: ਠੀਕ ਹੈ ਜੀ, ਮਿਹਰਬਾਨੀ ਜੀ ਕਾਲ ਕਰਨ ਦੇ ਲਈ।

0: ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਤੁਸੀਂ ਇਹ ਗੀਤ ਸੁਣ ਰਹੇ ਸੀ। 10:13 ਹੋਏ ਨੇ ਜੀ, ਆਕਾਸ਼ਵਾਣੀ ਜਲੰਧਰ 'ਤੇ ਹੈਲੋ ਫਰਮਾਇਸ਼ ਪ੍ਰੋਗਰਾਮ ਚੱਲ ਰਿਹਾ, ਜਿਸ ਵਿੱਚ ਤੁਸੀਂ ਆਪਣੀ ਪਸੰਦ ਦੇ ਫਿਲਮੀ ਗੀਤ ਸਾਨੂੰ ਫੋਨ ਕਰਕੇ ਸੁਣ ਰਹੇ ਹੋ। ਨੰਬਰ ਹੈ 0181-23-42-173। ਹਾਂਜੀ, ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਅਰਜਨ ਸਿੰਘ, ਪਿੰਡ ਮਾਲੇ ਵਾਲਾ, ਜ਼ਿਲ੍ਹਾ ਫਿਰੋਜ਼ਪੁਰ। ਤੁਹਾਡੇ ਨਾਲ ਪਹਿਲੀ ਵਾਰ ਗੱਲ ਹੋ ਰਹੀ ਹੈ ਜੀ।
0: ਵਾਹ ਜੀ ਵਾਹ। ਅਰਜਨ ਜੀ, ਸੁਣਾਓ, ਹਾਲ ਚਾਲ ਠੀਕ ਠਾਕ ਨੇ?
1: ਹਾਂ ਜੀ, ਬਹੁਤ ਵਧੀਆ, ਫੋਨ ਮਿਲ ਗਿਆ ਅਤੇ ਬਹੁਤ ਵਧੀਆ ਹੋ ਗਿਆ ਜੀ।
0: ਦੇਖੋ ਹੁਣ ਤੁਹਾਡਾ ਨਾਂ ਅਰਜੁਨ ਹੈ, ਤੁਸੀਂ ਬਸ ਉਸ ਅੱਖ 'ਤੇ ਜਿੱਦਾਂ ਅਰਜੁਨ ਨੇ ਨਿਸ਼ਾਨਾ ਮਾਰਿਆ ਸੀ ਨਾ, ਤੁਸੀਂ ਨੈਟਵਰਕ 'ਤੇ ਨਿਸ਼ਾਨਾ ਰੱਖਿਆ ਸੀ ਆਪਣਾ।
1: ਬੜੇ ਸਾਲ ਹੋ ਗਏ ਫੋਨ ਲਾ ਰਹੇ ਤੋਂ।
0: ਅੱਛਾ ਅੱਛਾ।
1: ਪਰ ਇਸ ਚੈਨਲ 'ਤੇ ਦੋ ਤਿੰਨ ਕਾਲਾਂ ਲੱਗੀਆਂ ਨੇ ਸਿਰਫ।
0: ਅੱਛਾ ਅੱਛਾ, ਚਲੋ।
1: ਹਾਂਜੀ
0: ਚਲੋ, ਵਧੀਆ ਗੱਲ ਹੈ, ਥੋੜ੍ਹਾ ਜਿਹਾ ਟਾਈਮ ਪਾ ਕੇ ਫੋਨ ਕਰ ਲਈਏ, ਬਾਕੀਆਂ ਦੀ ਵੀ ਵਾਰੀ ਆ ਜਾਂਦੀ ਹੈ ਨਾ।
1: ਬਿਲਕੁਲ ਬਿਲਕੁਲ।
0: ਅਤੇ ਅਰਜੁਨ ਹੋਰਾਂ ਨੂੰ ਗੀਤ ਕਿਹੜਾ ਸੁਣਾਈਏ? ਬੜੇ ਮੀਆਂ ਛੋਟੇ ਮੀਆਂ ਫਿਲਮ ਚੋਂ
1: ਜੀ ਜੀ,
0: ਬਹੁਤ ਪਿਆਰਾ ਗੀਤ ਹੈ ਜੀ। ਅਲਕਾ ਯਾਗ ਨੇ, ਕਵਿਤਾ ਕ੍ਰਿਸ਼ਨ ਮੂਰਤੀ, ਉਦਿਤ ਨਾਰਾਇਣ ਤੇ ਸੁਦੇਸ਼ ਭੋਸਲੇ ਨੇ ਗਾਇਆ ਜੀ ਇਹ ਗੀਤ।
1: ਜੀ ਜੀ, ਥੈਂਕ ਯੂ ਸਰ,
0: ਬਹੁਤ ਮਿਹਰਬਾਨੀ ਜੀ ਕਾਲ ਕਰਨ ਦੇ ਲਈ।
1: ਓਕੇ।

0: ਬ੍ਰੇਕ ਤੋਂ ਬਾਅਦ ਅਸੀਂ ਫਿਰ ਹਾਜ਼ਰ ਹਾਂ ਜੀ। ਆਕਾਸ਼ਵਾਣੀ ਜਲੰਧਰ ਦੇ ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਚੱਲ ਰਿਹਾ ਹੈ ਸੁਰੀਲਾ ਸਫ਼ਰ, ਤੁਹਾਡੀ ਫਰਮਾਇਸ਼ ਦਾ। ਤੁਸੀਂ ਫੋਨ ਕਰਕੇ ਆਪਣੀ ਪਸੰਦ ਦੇ ਫਿਲਮੀ ਗੀਤ ਸੁਣ ਰਹੇ ਹੋ। ਸਾਡਾ ਨੰਬਰ ਹੈ 0181 23 42 173। ਹਾਂਜੀ, ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਵਰਿੰਦਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਕੁਲਵੰਤ ਸਿੰਘ, ਪਿੰਡ ਪੋਜੋ ਕੇ, ਜ਼ਿਲ੍ਹਾ ਫਿਰੋਜ਼ਪੁਰ ਤੋਂ ਬੋਲਦੇ ਸਰ ਜੀ।
0: ਹੋਰ ਜੀ ਕੁਲਵੰਤ ਜੀ, ਸਿਹਤਾਂ ਕਿੱਦਾਂ ਨੇ ਤੁਹਾਡੀਆਂ?
1: ਬਹੁਤ ਵਧੀਆ ਬਾਬੇ ਨਾਨਕ ਦੀਆਂ ਮਿਹਰਾਂ ਜੀ। ਅੱਗੇ ਲਕਬਾ ਹੋਇਆ, ਹੁਣ ਠੀਕ ਹੋ ਚੱਲਿਆ ਹੌਲੀ ਹੌਲੀ।
0: ਚਲੋ ਹੌਲੀ ਹੌਲੀ ਜਿਹੜਾ ਠੀਕ ਹੋ ਗਿਆ, ਜਿਹੜੀ ਕਸਰ ਰਹਿ ਗਈ ਉਹ ਵੀ ਹੋ ਜਾਊਗਾ ਜੀ।
1: ਹਾਂਜੀ, ਤਲਵੰਡੀ ਸਾਬੋ ਕੀ ਤੋਂ ਕੱਲ ਹੀ ਆਇਆ, ਮੈਂ ਮੱਥਾ ਮੁੱਥਾ ਟੇਕ ਕੇ ਉੱਥੇ ਸੀਸਾ ਵਿਖਾਉਂਦੇ ਨੇ।
0: ਅੱਛਾ ਅੱਛਾ, ਚਲੋ ਮਹਾਰਾਜ ਦੀ ਕਿਰਪਾ ਹੋ ਜਾਣੀ ਹੈ ਅਤੇ ਠੀਕ ਹੋ ਜਾਣਾ ਸਾਰਾ ਕੁਛ।
1: ਹਾਂਜੀ ਹਾਂਜੀ।
0: ਅਤੇ ਕੁਲਵੰਤ ਹੋਰਾਂ ਨੂੰ ਗੀਤ ਕਿਹੜਾ ਸੁਣਾਈਏ?
1: ਗੀਤ ਸੁਣਾ ਦੇ ਜੀ, ਇਹ ਧਰਤੀ ਚਾਂਦ ਸਿਤਾਰੇ ਤੂੰ ਜਬ ਜਬ ਮੁਝਕੋ ਪੁਕਾਰੇ,
0: ਕੁਰਬਾਨ ਫਿਲਮ 'ਚੋਂ।
1: ਹਾਂਜੀ ਹਾਂਜੀ,
0: ਉਦਿਤ ਨਾਰਾਇਣ ਅਤੇ ਅਨੁਰਾਧਾ ਪੌਡਵਾਲ ਦਾ ਗਾਇਆ।
1: ਹਾਂਜੀ ਸਰ ਜੀ,
0: ਬਿਲਕੁਲ ਸੁਣਦੇ ਹਾਂ ਆਪਾਂ।

0: ਹੈਲੋ ਫਰਮਾਇਸ਼ ਪ੍ਰੋਗਰਾਮ 'ਚ ਤੁਸੀਂ ਉਦਿਤ ਨਾਰਾਇਣ ਅਤੇ ਅਨੁਰਾਧਾ ਪੌਡਵਾਲ ਨੂੰ ਸੁਣ ਰਹੇ ਸੀ ਅਤੇ ਇਸ ਪ੍ਰੋਗਰਾਮ 'ਚ ਹੁਣ ਅਸੀਂ ਸੁਣਨੀ ਹੈ ਜੀ ਪ੍ਰੋਗਰਾਮ ਦੀ ਅਗਲੀ ਫੋਨ ਕਾਲ। ਹਾਂਜੀ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਅਜੀਤ ਸਿੰਘ ਬੋਲਦਾ, ਸਰਸਾ ਹਰਿਆਣੇ ਤੋਂ ਜੀ।
0: ਹੋਰ ਜੀ ਅਜੀਤ ਜੀ, ਕੀ ਹਾਲ ਹੈ?
1: ਠੀਕ ਠਾਕ, ਆਪਣੇ ਸੁਣਾਓ?
0: ਬਹੁਤ ਹੀ ਵਧੀਆ। ਸਰਸੇ ਹਰਿਆਣੇ 'ਚ ਇਸ ਵੇਲੇ ਤੁਸੀਂ ਕੀ ਕਰ ਰਹੇ ਸੀ? ਖਾਣਾ ਖਾ ਰਹੇ ਸੀ, ਕੰਮ 'ਤੇ ਸੀ ਕਿ ਘਰ ਹੀ ਬੈਠੇ ਆਰਾਮ ਕਰ ਰਹੇ ਸੀ?
1: ਗਾਣਾ ਸੁਣਾ ਦਿਓ, ਮੰਗਦੇ ਸੀ ਅੱਜ ਕੋਈ ਵੀ ਸੁਣਾ ਦਿਓ।
0: ਅੱਛਾ ਅੱਛਾ, ਤੁਸੀਂ ਦੱਸਿਆ ਨਹੀਂ, ਜਵਾਬ ਨਹੀਂ ਦਿੱਤਾ ਕਿ ਕਿੱਥੇ ਬੈਠੇ ਹੋ, ਘਰ ਬੈਠੇ ਹੋ ਕਿ ਕੰਮ ਤੇ?
1: ਹਾਂਜੀ
0: ਘਰ ਹੀ ਬੈਠੇ ਹੋ ਜੀ।
1: ਆਵਾਜ਼ ਥੋੜੀ ਥੋੜੀ ਆ ਰਹੀ ਤਾਂ ਕਰਕੇ।
0: ਅੱਛਾ, ਆਵਾਜ਼ ਨਹੀਂ ਆ ਰਹੀ ਪੂਰੀ?
1: ਮਾੜੀ ਮਾੜੀ ਆ ਰਹੀ ਹੈ।
0: ਅੱਛਾ ਚਲੋ, ਫਿਰ ਤੁਹਾਨੂੰ ਤੁਹਾਡੀ ਫਰਮਾਇਸ਼ ਦੇ ਗੀਤ ਦੀ ਆਵਾਜ਼ ਪੂਰੀ ਪੂਰੀ ਆਏਗੀ ਜੀ। ਸੁਣਦੇ ਹਾਂ ਮੁਹੰਮਦ ਰਫੀ ਅਤੇ ਆਸ਼ਾ ਭੋਸਲੇ ਦਾ ਗਾਇਆ ਇਹ ਗੀਤ।

0: ਵੇਖੋ ਜੀ, ਗੀਤਾਂ ਦੀਆਂ ਨਾ ਕੁਛ ਧੁਨਾਂ ਇੱਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਹਮੇਸ਼ਾ ਜਵਾਨ ਰਹਿੰਦੀਆਂ ਨੇ, ਅਤੇ ਇਸ ਗੀਤ ਦੀ ਧੁਨ ਵੀ ਕੁਛ ਇੱਦਾਂ ਦੀ ਹੈ। ਅੱਜ ਤੋਂ 10 ਸਾਲ ਬਾਅਦ ਵੀ ਸੁਣਾਂਗੇ ਅਤੇ ਇਹ ਧੁਨ ਜਵਾਨ ਅਤੇ ਅੱਜ ਦੇ ਸਮੇਂ ਦੀ ਲੱਗੇਗੀ। ਤੀਸਰੀ ਮੰਜ਼ਿਲ ਫਿਲਮ ਦਾ ਇਹ ਗੀਤ ਸੀ, ਮੁਹੰਮਦ ਰਫੀ, ਆਸ਼ਾ ਭੋਸਲੇ ਅਤੇ ਸਾਥੀਆਂ ਦੀ ਆਵਾਜ਼ 'ਚ। ਅਤੇ ਹੁਣ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਅਗਲੀ ਫੋਨ ਕਾਲ। ਹਾਂਜੀ, ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਅਮਰ ਜੀ, ਠੀਕ ਠਾਕ ਹੋ?
0: ਬਹੁਤ ਵਧੀਆ ਜੀ। ਕੌਣ ਬੋਲ ਰਹੇ ਨੇ?
1: ਮੈਂ ਬੂਟਾ ਸਿੰਘ ਬੋਲਦਾ ਜੀ, ਗੁਜਰਾਤ।
0: ਹੋਰ ਬੂਟਾ ਜੀ, ਕੀ ਹਾਲ ਹੈ? ਠੀਕ ਠਾਕ ਹੋ?
1: ਹਾਂਜੀ ਹਾਂਜੀ, ਬਸਮਦੀ, ਤੁਸੀਂ ਸੁਣਾਓ, ਹੋਰ ਠੀਕ ਠਾਕ ਹੋ?
0: ਬਹੁਤ ਵਧੀਆ। ਗਿੱਦੜਵਾਹਾ 'ਚ ਕਿੱਦਾਂ ਚੱਲ ਰਹੀ ਹੈ ਜ਼ਿੰਦਗੀ? ਸਮੂਥ?
1: ਬਹੁਤ ਚੱਲੀ ਜਾਂਦੀ ਜੀ, ਟਾਈਮ ਪਾਸ ਹੋਈ ਜਾਂਦਾ ਜੀ।
0: ਚਲੋ, ਟਾਈਮ ਪਾਸ ਹੋਣਾ ਚਾਹੀਦਾ, ਇਹਦੇ ਨਾਲ ਦੀ ਤਰੀ ਸੀ ਕੋਈ ਨਹੀਂ।
1: ਹਾਂਜੀ ਹਾਂਜੀ।
0: ਤੇ ਬੂਟਾ ਜੀ,
1: ਬਾਕੀ ਤੁਹਾਡੇ ਪ੍ਰੋਗਰਾਮ ਸੁਣੀ ਜਾਂਦੇ ਨੇ?
0: ਚਲੋ, ਇਹ ਹੈ ਵੀ ਟਾਈਮ ਪਾਸ ਕਰਨ 'ਚ ਆਪਾਂ ਵੀ ਮਾੜਾ ਮੋਟਾ ਯੋਗਦਾਨ ਪਾ ਦੇਈਦਾ, ਹੈ ਨਾ?
1: ਹਾਂਜੀ ਹਾਂਜੀ ਹਾਂਜੀ।
0: ਠੀਕ ਹੈ ਜੀ, ਬੂਟਾ ਜੀ ਦੱਸੋ ਕਿਹੜਾ ਗੀਤ ਸੁਣੀਏ?
1: ਭਾਜੀ ਜੀ, ਤੁਸੀਂ ਕਿਸ਼ੋਰ ਕੁਮਾਰ ਦਾ ਸੁਣਾ ਦਿਓ, ਕੋਈ ਚੰਗਾ ਜਿਹਾ ਗਾਣਾ ਆਦਿ ਪਸੰਦ ਦਾ।
0: ਲਓ ਜੀ, ਫਿਰ ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਜੇ ਤੁਸੀਂ ਕਹਿੰਦੇ ਹੋ ਤੇ ਕਲਾਕਾਰ ਫਿਲਮ 'ਚੋਂ ਇਹ ਗੀਤ ਸੁਣਾ ਦਿੰਦੇ ਤੁਹਾਨੂੰ।
1: ਚਲੋ ਠੀਕ ਹੈ ਜੀ,
0: ਬਹੁਤ ਬਹੁਤ ਮਿਹਰਬਾਨੀ ਜੀ ਕਾਲ ਕਰਨ ਲਈ।

0: ਕਲਾਕਾਰ ਫਿਲਮ 'ਚੋਂ ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਤੁਸੀਂ ਇਹ ਗੀਤ ਸੁਣ ਰਹੇ ਸੀ ਅਤੇ ਹੁਣ ਸੁਣਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਅਗਲੀ ਫੋਨ ਕਾਲ। ਹਾਂਜੀ ਸਵਾਗਤ ਹੈ ਜੀ।
1: ਸਮੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ?
1: ਦਿਲਬਾਗ ਸਿੰਘ ਬਾਜਵਾ, ਦੁਬਈ ਤੋਂ ਜੀ।
0: ਵਾਹ ਜੀ ਵਾਹ, ਦਿਲਬਾਗ ਸਿੰਘ ਬਾਜਵਾ ਹੋਰਾਂ ਨੇ ਦੁਬਈ ਤੋਂ ਸਾਨੂੰ ਯਾਦ ਕੀਤਾ।
1: ਹਾਂਜੀ ਹਾਂਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਵਿਦੇਸ਼ਾਂ ਵਿੱਚ ਵੀ ਰੌਣਕਾਂ ਲਾਈਆਂ ਨੇ ਆਕਾਸ਼ਵਾਣੀ ਨੇ, ਬਹੁਤ ਬਹੁਤ ਮਿਹਰਬਾਨੀ ਹੈ ਜੀ।
0: ਨਹੀਂ ਮਿਹਰਬਾਨੀ ਨਹੀਂ ਜੀ, ਸਾਡਾ ਇਹ ਫਰਜ਼ ਹੈ ਅਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਦੂਰੋਂ ਸਾਡੇ ਦੋਸਤ ਸਾਨੂੰ ਚੇਤੇ ਕਰਦੇ ਨੇ। ਤੁਹਾਨੂੰ ਤਾਂ ਦੁਬਈ 'ਚ ਫੋਨ ਬੜਾ ਮਹਿੰਗਾ ਪੈ ਰਿਹਾ ਹੋਣਾ, ਕਾਲ ਬੜੀ ਮਹਿੰਗੀ ਜਾ ਰਹੀ ਹੋਣੀ ਤੁਹਾਡੀ।
1: ਹਾਂ ਮਹਿੰਗੀ ਤਾਂ ਪੈਂਦੀ ਹੈ, ਫਿਰ ਕਰਨਾ ਹੀ ਪੈਂਦਾ ਜੀ, ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜੀ।
0: ਠੀਕ ਹੈ ਜੀ, ਅਤੇ ਹੋਰ ਸੁਣਾਓ ਦੁਬਈ ਦੀ ਜ਼ਿੰਦਗੀ ਕਿੱਦਾਂ ਜੀ?
1: ਬਹੁਤ ਵਧੀਆ, ਠੀਕ ਠਾਕ ਹੈ ਜੀ, ਬਾਗੋ ਬਾਗ।
0: ਵਾਹ ਜੀ, ਅਤੇ ਫਿਰ ਇੰਡੀਆ ਕਿੰਨੀ ਕੁ ਦੇਰ ਬਾਅਦ ਚੱਕਰ ਲੱਗ ਜਾਂਦਾ ਹੁੰਦਾ ਦਿਲਬਾਗ ਜੀ?
1: ਇੱਥੇ ਸਾਲ ਬਾਅਦ ਚੱਕਰ ਹੈ, ਹੁਣ ਜਨਵਰੀ 'ਚ ਆਇਆ, ਫਰਵਰੀ ਮਾਰਚ ਵਿੱਚ ਗਿਆ ਜੀ ਇੱਥੇ।
0: ਅੱਛਾ ਅੱਛਾ ਅੱਛਾ,
1: ਹਾਂਜੀ,
0: ਮਤਲਬ ਸਾਲ 'ਚ ਇੱਕ ਵਾਰ ਆਉਂਦੇ ਹੋ, ਮਹੀਨਾ ਕਲਾ ਜਾਂਦੇ ਹੋ ਫਿਰ ਇੱਥੇ?
1: ਹਾਂਜੀ ਹਾਂਜੀ।
0: ਠੀਕ ਹੈ, ਚਲੋ ਬਹੁਤ ਵਧੀਆ, ਅਤੇ ਦਿਲ ਲੱਗ ਜਾਂਦਾ ਕੰਮ ਕਾਰ 'ਚ? ਦਿਲ ਲੱਗ ਜਾਂਦਾ ਹੈ ਜੀ ਇੱਥੇ?
1: ਬਿਲਕੁਲ ਜੀ ਬਿਲਕੁਲ, ਦਿਲ 'ਚ ਪੁਰਾਣੇ ਹੋਏ ਬਹੁਤ ਇੱਥੇ ਨਾ, ਪੁਰਾਣੀ ਦੇਰ 'ਤੇ ਰਹਿੰਦੇ ਹਾਂ ਜੀ, 93 ਤੋਂ ਇੱਥੇ ਹੀ ਮੈਂ।
0: ਵਾਹ,
1: ਸਾਲ ਬਾਅਦ ਛੁੱਟੀ ਹੈ।
0: ਅੱਛਾ ਅੱਛਾ, ਠੀਕ ਹੈ, ਚਲੋ ਬਹੁਤ ਵਧੀਆ। ਚਲੋ ਦਿਲ ਲਾਉਣ 'ਚ ਅਸੀਂ ਵੀ ਥੋੜ੍ਹੀ ਮਦਦ ਕਰ ਦਿੰਦੇ ਹਾਂ ਤੁਹਾਡੀ। ਦੱਸੋ ਤੁਹਾਡੇ ਦਿਲ 'ਚ ਕਿਹੜਾ ਗੀਤ ਆਇਆ ਸੀ ਅਤੇ ਆਪਾਂ ਸੁਣਾਈਏ ਤੁਹਾਨੂੰ?
1: ਅਰਪਣ ਫਿਲਮ ਦਾ ਹੈਗਾ ਜੀ, ਲਤਾ ਮੰਗੇਸ਼ਕਰ ਦਾ, ਪਰਦੇਸ਼ ਜਾ ਕੇ ਪਰਦੇਸੀ ਆ।
0: ਬਹੁਤ ਪਿਆਰਾ ਗੀਤ ਹੈ ਜੀ, ਆਪਾਂ ਸੁਣਦੇ ਹਾਂ। ਬਹੁਤ ਸ਼ੁਕਰੀਆ ਦਿਲਬਾਗ ਸਿੰਘ ਬਾਜਵਾ ਜੀ,
1: ਥੈਂਕ ਯੂ,
0: ਬਹੁਤ ਮਿਹਰਬਾਨੀ ਜੀ ਕਾਲ ਕਰਨ ਲਈ।

0: ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਆਨੰਦ ਬਖਸ਼ੀ ਦੇ ਬੋਲ ਸੀ ਜੀ, ਅਰਪਨ ਫਿਲਮ ਸੀ, ਲਕਸ਼ਮੀਕਾਂਤ ਪਿਆਰੇ ਲਾਲ ਦਾ ਸੰਗੀਤ। ਹੈਲੋ ਫਰਮਾਇਸ਼ ਪ੍ਰੋਗਰਾਮ ਹੈ ਜੀ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ, ਜਿਸ ਵਿੱਚ ਤੁਸੀਂ ਫੋਨ ਕਰਕੇ ਆਪਣੀ ਪਸੰਦ ਦੇ ਫਿਲਮੀ ਗੀਤ ਸੁਣ ਰਹੇ ਹੋ। ਸਾਡਾ ਨੰਬਰ ਹੈ 0181 84 43 143। ਹਾਂਜੀ ਸਵਾਗਤ ਹੈ ਜੀ।
1: ਹੈਲੋ, ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਗੁਰਮੀਤ ਕੌਰ, ਪਿੰਡ ਮੁਦਕੀ ਦੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਬੋਲਦਾ।
0: ਗੁਰਮੀਤ ਕੌਰ ਜੀ, ਕੀ ਹਾਲ ਹੈ, ਠੀਕ ਠਾਕ ਹੋ?
1: ਹਾਂਜੀ ਬਹੁਤ ਵਧੀਆ ਸਰ।
0: ਤੇ ਘਰ ਵਿੱਚ ਹੀ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਸੀ?
1: ਹਾਂਜੀ, ਇਸ ਵਿੱਚ ਰੱਖਦੀ ਹਾਂ ਜੀ, ਮੈਂ ਰੋਟੀ ਪਕਾਉਂਦੀ ਹੈ, ਕੋਲ ਰੇਡੂਆ ਰੱਖਿਆ ਜੀ।
0: ਵਾਹ ਜੀ ਵਾਹ, ਰੋਟੀ ਵਧੀਆ ਤਰੀਕੇ ਨਾਲ ਪੱਕ ਜਾਂਦੀ ਹੋਣੀ ਤੁਹਾਡੀ?
1: ਹਾਂਜੀ,
0: ਕੰਮ ਦਾ ਪਤਾ ਨਹੀਂ ਲੱਗਦਾ ਹੁਣ, ਹੈਨਾ?
1: ਹਾਂਜੀ।
0: ਅੱਛਾ ਜੀ,
1: ਗਾਣੇ ਸੁਣਦੇ ਸੁਣਦੇ ਪਤਾ ਨਾ ਲੱਗੇ ਕਿ ਟਾਈਮ ਲੰਘ ਜਾਂਦਾ।
0: ਚਲੋ ਵਧੀਆ ਗੱਲ ਹੈ, ਵਧੀਆ ਗੱਲ ਹੈ। ਤੇ ਘਰ ਵਿੱਚ ਤੁਸੀਂ ਇਕੱਲੇ ਸੁਣਦੇ ਹੋ ਕਿ ਹੋਰ ਵੀ ਤੁਹਾਡੀ ਸੰਗਤ ਕਰਦਾ ਕੋਈ?
1: ਨਹੀਂ ਜੀ, ਮੇਰਾ ਹਸਬੈਂਡ, ਮੇਰੇ ਪੋਤਰੀ, ਪੋਤਰਾ, ਨੂੰਹ, ਪੁੱਤ ਸਾਰੇ ਸੁਣਦੇ ਹਨ।
0: ਚਲੋ ਬਹੁਤ ਅੱਛੀ ਗੱਲ ਹੈ। ਤੇ ਦੱਸੋ ਗੀਤ ਕਿਹੜਾ ਸੁਣੀਏ?
1: ਸਾਜਨ ਮੇਰਾ ਸਪਾਰ ਹੈ, ਅਣਖ
0: ਮੇਰੀ, ਗੰਗਾ ਜਮਨਾ ਸਰਸਵਤੀ ਫਿਲਮ ਚੋਂ।
1: ਹਾਂਜੀ
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦਾ।
1: ਧੰਨਵਾਦ ਸਰ,
0: ਮਿਹਰਬਾਨੀ ਜੀ।

0: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ ਮੋਦੀ ਜੀ ਦਾ ਸੰਕਲਪ
1: ਯੋਜਨਾ ਉਨ ਨੌਜਵਾਨੋ ਕੇ ਲਿਏ ਹੈ ਤਾਂ ਕਿ ਆਪ ਜਬ 60 ਸਾਲ ਕੇ ਹੋਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ
0: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ
2: ਬ੍ਰੇਕ ਤੋਂ ਬਾਅਦ ਹੈਲੋ ਫਰਮਾਇਸ਼ ਪ੍ਰੋਗਰਾਮ ਫਿਰ ਤੋਂ ਹਾਜ਼ਰ ਹੈ ਜੀ ਆਕਾਸ਼ਵਾਣੀ ਜਲੰਧਰ ਤੋਂ ਸਾਡਾ ਇਹ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾ ਰਿਹਾ ਜਿਸ ਵਿੱਚ ਤੁਸੀਂ ਫੋਨ ਕਰਕੇ ਆਪਣੀ ਪਸੰਦ ਦੇ ਫਿਲਮੀ ਗੀਤ ਸੁਣ ਰਹੇ ਹੋ ਨੰਬਰ ਤੁਹਾਨੂੰ ਇੱਕ ਵਾਰ ਫਿਰ ਚੇਤਾ ਕਰਾ ਦਈਏ 0181-23-42-173 ਹਾਂਜੀ ਸਵਾਗਤ ਹੈ ਜੀ
3: ਹੈਲੋ ਸਰ ਸਤਿ ਸ਼੍ਰੀ ਅਕਾਲ ਵਰਿੰਦਰ ਸਰ ਜੀ
2: ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ
3: ਜੀ ਗੁਰਮੁਖ ਬੋਲਦਾ ਪਿੰਡ ਪਰਜੀਆਂ ਕਲਾਂ ਸ਼ਾਹਕੋਟ ਤੋਂ ਸਰ
2: ਹੋਰ ਜੀ ਗੁਰਮੁਖ ਜੀ ਕੀ ਹਾਲ ਹੈ
3: ਬਹੁਤ ਵਧੀਆ ਸਰ ਕੋਲ ਲੱਗ ਗਿਆ 10 ਵਜੇ ਦਾ ਟਰਾਈ ਮਾਰਦਾ ਕਈ ਵਾਰੀ ਰਿੰਗ ਗਈ ਚੱਕਿਆ ਨੀ ਜਲਦਾ ਟੁੱਟ ਗਿਆ ਸੀ
2: ਓਹੋ ਯਾਨੀ 1.5 ਘੰਟਾ ਤੁਹਾਨੂੰ ਲੱਗ ਗਿਆ ਫੋਨ ਕਰਨ ਲਈ
3: ਹਾਂਜੀ
2: ਮਤਲਬ ਆਪਣੇ ਸਾਰੇ ਕੰਮ ਕਾਰ ਛੱਡ ਕੇ ਤੁਸੀਂ 1.5 ਘੰਟਾ ਲਾਇਆ ਸਾਡੇ ਤੱਕ ਪਹੁੰਚ ਕਰ
3: ਜੀ ਸਰ ਜੀ ਸਭ ਤੋਂ ਆਪਾਂ ਟੇਸਟੀ ਤੇ ਉਦਾਂ ਵਿਹਲੇ ਰਹਿੰਦੇ ਤੇ ਫੋਨ ਲੱਗ ਜਾਂਦਾ ਤੇ ਦਿਲ ਵਾਗੋ ਵਾਗ ਹੋ ਜਾਂਦਾ
2: ਚਲੋ ਇਹਦਾ ਮਤਲਬ ਅੱਜ ਦਾ ਦਿਨ ਬਣ ਗਿਆ ਫਿਰ ਤੁਹਾਡਾ ਹਨਾ
3: ਬਣ ਗਿਆ
2: ਠੀਕ ਹੈ ਗੁਰਮੁਖ ਜੀ ਦੱਸੋ ਕਿਹੜਾ ਗੀਤ ਸੁਣਾਈਏ
3: ਰਾਜ ਮਹਿਲ ਨੂੰ ਮਿਲਦਾ ਸਰ ਮੇਰੇ ਪਿਆਰ ਕੀ ਆਵਾਜ਼ ਤੇ ਚੱਲ ਜਾਣਾ ਤੇ ਪੂਰਾ ਗਾਣਾ ਸੁਣਾ ਗਿਆ ਸਰ
2: ਠੀਕ ਹੈ ਜੀ ਕੋਸ਼ਿਸ਼ ਕਰਾਂਗੇ ਜ਼ਿਆਦਾ ਤੋਂ ਜ਼ਿਆਦਾ ਗੀਤ ਸੁਣਾਇਆ ਜਾਵੇ ਬਹੁਤ ਮਿਹਰਬਾਨੀ ਜੀ ਕਾਲ ਕਰਨ ਦੇ ਲਈ
3: ਓਕੇ
2: ਲਓ ਸੁਣੋ ਆਪਣੀ ਪਸੰਦ ਦਾ ਗੀਤ

0: एक विशेष सूचना। आकाशवाणी जलंधर वालों कुछ खाली स्टाफ क्वार्टर ते ऑफिस स्पेस किराए जां लीज ते दित्ते जाण दा प्रस्ताव है, जो सिर्फ केंद्र सरकार, सूबा सरकार, जनतक खेतर दे अदारे यानी PSU ते विधानिक संस्थावां नूं दित्ते जाणगे। इन्हां च शामिल ने आकाशवाणी जलंधर स्थित ऑफिस स्पेस ते आकाशवाणी स्टाफ कलोनी BMC चौंक जलंधर ते अर्बन एस्टेट फेज 1 जलंधर स्थित रिहायशी फ्लैट्स। चावान आकाशवाणी जलंधर दे उप महानिदेशक नाल संपर्क करन। फोन नंबर है 0181-298-3036। ईमेल आईडी jalandhar@prasarbharati.gov.in। 10:48 हो चुके हैं जी, यानी कि 12 मिनट प्रोग्राम के होर बाकी ने। सो तुसी जल्दी जल्दी साढ़े तक पहुँच करने की कोशिश कर सकते हो। नंबर एक बार फिर दस दईए 0181-23-42-173। हाँ जी, स्वागत है जी।
1: ਰਵਿੰਦਰ ਜੀ, ਗੁੱਡ ਮਾਰਨਿੰਗ ਜੀ।
0: ਗੁੱਡ ਮਾਰਨਿੰਗ ਜੀ, ਕੌਣ ਬੋਲ ਰਹੇ ਹੋ?
1: ਜ਼ਿਲ੍ਹਾ ਲੁਧਿਆਣਾ, ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਬੋਲ ਰਿਹਾ ਜੀ।
0: ਹੋਰ ਰਜੇਸ਼ ਜੈਨ ਬਿੱਟੂ ਜੀ, ਸਿਹਤਾਂ ਠੀਕ ਠਾਕ ਨੇ?
1: ਚੜ੍ਹਦੀ ਕਲਾ ਜੀ, ਤੁਹਾਡੇ ਕੋਲ ਖੜਕ ਰਹੇ ਹੋ ਜੀ।
0: ਦੱਸੋ ਗੀਤ ਕਿਹੜਾ ਤੁਹਾਨੂੰ ਸੁਣਾਈਏ?
1: ਗੀਤ ਸੁਣਨਾ ਜੀ ਕਿਸ਼ੋਰ ਕੁਮਾਰ ਸਾਹਿਬ ਦੇ। ਅੱਜ ਤੁਹਾਡੀ ਲਾਇਬ੍ਰੇਰੀ ਵਿੱਚ ਗਾਣੇ ਵਧੀਆ ਵਧੀਆ ਸੁਣਨ ਨੂੰ ਮਿਲ ਰਹੇ ਆ। ਕਹਿੰਦਾ ਜੀ, ਦੇਸ਼ ਪਰਦੇਸ਼ ਨਜ਼ਰਾਨਾ ਭੇਜਿਆ ਕਿਸੇ ਨੇ ਪਿਆਰ ਕਾ।
0: ਬਹੁਤ ਪਿਆਰਾ ਗੀਤ ਹੈ, ਆਪਾਂ ਸੁਣਦੇ ਹਾਂ ਰਜੇਸ਼ ਜੀ।

0: ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਜਿਹੜਾ ਸੁਰਾਂ ਦਾ ਨਜ਼ਰਾਨਾ ਸੀ ਨਾ ਜੀ, ਇਹ ਤਿਆਰ ਕੀਤਾ ਸੀ ਰਾਜੇਸ਼ ਰੌਸ਼ਨ ਹੋਰਾਂ ਨੇ, ਸੰਗੀਤ ਉਹਨਾਂ ਦਾ ਸੀ ਅਤੇ ਬੋਲ ਅਮਿਤ ਖੰਨਾ ਦੇ ਸਨ। ਅਤੇ ਹੁਣ ਦੇਖੀਏ ਕੌਣ ਆਏ ਨੇ। ਹਾਂਜੀ ਸਵਾਗਤ ਹੈ ਜੀ।
1: ਸਾਹਿਬ ਜੀ ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਪ੍ਰਵੀਨ ਬੋਲਦਾ ਗੋਪਾਲ ਨਗਰ ਜਲੰਧਰ ਤੋਂ ਜੀ।
0: ਪ੍ਰਵੀਨ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਸੁਣਾਓ ਸਿਹਤਾਂ ਕਿੱਦਾਂ ਨੇ ਤੁਹਾਡੀਆਂ?
1: ਸਿਹਤਾਂ ਬਹੁਤ ਵਧੀਆ, ਕੋਸ਼ਿਸ਼ ਕੀਤੀ, ਕਾਲ ਲੱਗ ਗਈ ਦੋ ਹਫ਼ਤੇ ਬਾਅਦ ਜੀ।
0: ਕੋਸ਼ਿਸ਼ ਕਰੋ ਤਾਂ ਕਾਮਯਾਬ ਹੋ ਜਾਂਦੀ ਹੈ ਜੀ ਕਦੇ ਨਾ ਕਦੇ।
1: ਹਾਂਜੀ ਬਿਲਕੁਲ ਜੀ।
0: ਅਤੇ ਦੱਸੋ ਗੀਤ ਕਿਹੜਾ ਸੁਣੀਏ?
1: ਅੱਜ 1974 ਦੀ ਯਾਦ 'ਚ ਮੈਂ ਸੁਣਨਾ ਚਾਹੁੰਦਾ ਗਾਣਾ, ਫਿਲਮ ਆਈ ਸੀ ਸ਼ੋਲੇ, ਉਸਦਾ ਲਤਾ ਦੀ ਆਵਾਜ਼ 'ਤੇ ਗਾਣਾ ਸੁਣਾ ਦਿਓ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ 'ਤੇ ਸ਼ੋਲੇ ਫਿਲਮ 'ਚੋਂ ਲਤਾ ਦਾ ਗਾਇਆ ਇਹ ਗੀਤ। ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਸ਼ੁਕਰੀਆ ਜੀ,
0: ਮਿਹਰਬਾਨੀ।

0: ਸ਼ੋਲੇ ਫਿਲਮ 'ਚ ਹੋਈ ਸੀ ਜੀ, ਲਤਾ ਮੰਗੇਸ਼ਕਰ ਦੀ ਆਵਾਜ਼ 'ਚ, ਆਨੰਦ ਬਖਸ਼ੀ ਹੋਰਾਂ ਦਾ ਲਿਖਿਆ ਗੀਤ, ਤਰਜ਼ ਆਰ ਡੀ ਬਰਮਨ ਦੀ ਸੀ। ਅਤੇ ਹੁਣ ਅੱਜ ਦੇ ਹੈਲੋ ਫਰਮਾਇਸ਼ ਪ੍ਰੋਗਰਾਮ ਦੀ ਆਖਰੀ ਫੋਨ ਕਾਲ। ਹਾਂਜੀ, ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਸਰ।
0: ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ?
1: ਮੈਂ ਜੀ ਕ੍ਰਿਸ਼ਨ ਸਿੰਘ ਬੋਲਦਾ ਜੀ, ਪਿੰਡ ਛਤੀਰ ਵਾਲਾ, ਜ਼ਿਲ੍ਹਾ ਫਾਜ਼ਿਲਕਾ ਜੀ।
0: ਹੋਰ ਜੀ ਕ੍ਰਿਸ਼ਨ ਸਿੰਘ ਜੀ, ਕੀ ਹਾਲ ਹੈ? ਠੀਕ ਠਾਕ ਹੋ?
1: ਬਹੁਤ ਵਧੀਆ ਸਰ, ਦੁਕਾਨ ਹੀ ਕਰਿਆਨੇ ਦੀ, ਬਸ ਤੁਹਾਡਾ ਪ੍ਰੋਗਰਾਮ ਸੁਣਦੇ ਬੈਠੇ ਰਹਿੰਦੇ ਹਾਂ ਜੀ। ਬਹੁਤ
0: ਚਲੋ, ਬਹੁਤ ਵਧੀਆ ਗੱਲ ਹੈ, ਦਿਲ ਲੱਗਾ ਰਹਿੰਦਾ। ਜੇ ਗਾਹਕ ਨਾ ਵੀ ਆਵੇ ਤਾਂ ਵੀ ਦਿਲ ਲੱਗਾ ਰਹਿੰਦਾ ਤੁਹਾਡਾ। ਤੇ ਦੱਸੋ ਫਿਰ, ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ ਕਿਹੜੀ ਫਿਲਮ 'ਚੋਂ?
1: ਸਰ ਚੱਲਦੇ ਟ੍ਰੇਨ ਦੇ ਡੱਬੇ ਨੂੰ ਫੜਿਆ ਮਸਾਂ ਹੀ ਗੀਤ ਸੁਣਾ ਜੀ। ਕੁਲੀ ਫਿਲਮ ਹੈ ਜੀ, ਗੀਤ ਤਾਂ ਚਾਹੇ ਥੋੜ੍ਹਾ ਸੁਣਾ ਦਿਓ, ਕੋਈ ਗੱਲ ਨਹੀਂ, ਪਰ ਗੱਲ ਹੋਣੀ ਜ਼ਰੂਰੀ ਹੈ ਜੀ।
0: ਜੀ ਜੀ ਜੀ, ਚਲੋ ਗੱਲ ਹੋ ਗਈ ਹੈ ਆਪਣੀ। ਅਤੇ ਕੁਲੀ ਫਿਲਮ 'ਚੋਂ ਆਪਾਂ ਸ਼ਬੀਰ ਕੁਮਾਰ ਦਾ ਗਾਇਆ ਗੀਤ ਸੁਣਦੇ ਹਾਂ।
1: ਸਰ ਮੈਂ ਛੋਟਾ ਜਿਹਾ ਸ਼ੇਅਰ ਕਹਿਣਾ ਚਾਹਾਂ।
0: ਜ਼ਰੂਰ ਜ਼ਰੂਰ।
1: ਪੰਜਾਬੀ ਦਾ
0: ਜੀ ਜੀ
1: ਕਹਿੰਦੇ ਜੀ, ਬਹੁਤ ਹੀ ਲੰਘ ਗਈ ਥੋੜੀ ਰਹਿ ਗਈ, ਥੋੜੀ ਵੀ ਲੰਘ ਜਾਣੀ ਏ, ਜ਼ਿੰਦਗੀ ਦੇ ਮੁੱਗੇ ਸਾਹ ਚੰਨਾ, ਜਿਵੇਂ ਮੁੱਕਦਾ ਘੜੇ ਚੋਂ ਪਾਣੀ ਏ।
0: ਕਿਆ ਬਾਤ,
1: ਵਿੱਚ ਵਿਸ਼ਵਾਸ ਗਿਆ ਤੇਰਾ ਤਾਂ ਸੱਜਣਾ ਕੀ ਗਿਆ, ਕਹਿੰਦੇ ਕਸਮਾਂ ਵਾਦੇ ਪਿਆਰ ਵਫਾ, ਦਾਰੂ ਤੇ ਘੋਲ ਕੇ ਪੀ ਗਿਆ।
0: ਵਾਹ ਜੀ ਵਾਹ, ਬਹੁਤ ਖੂਬ ਜੀ। ਤੁਹਾਡੇ ਕੋਲ ਕੁਛ ਹੋਰ ਵੀ ਸ਼ੇਅਰ ਸੁਣਦੇ, ਪਰ ਕੀ ਕਰੀਏ, ਸਾਡੇ ਕੋਲ ਸਮਾਂ ਥੋੜ੍ਹਾ ਹੈ। ਸੋ ਪ੍ਰੋਗਰਾਮ ਦੇ ਆਖਿਰ 'ਚ ਕੁਲੀ ਫਿਲਮ ਦਾ ਇਹ ਗੀਤ ਤੁਹਾਡੀ ਫਰਮਾਇਸ਼ 'ਤੇ। ਅਤੇ ਲਓ ਜੀ, ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ ਤੁਸੀਂ ਸੁਣੋ, ਇਸ ਗੀਤ ਦਾ ਲਓ ਮਜ਼ਾ, ਅਤੇ ਆਪਣੇ ਦੋਸਤ ਵੀਰਿੰਦਰ ਨੂੰ ਦੇ ਦਿਓ ਇਜਾਜ਼ਤ ਅੱਜ ਦਾ ਹੈਲੋ ਫਰਮਾਇਸ਼ ਪ੍ਰੋਗਰਾਮ ਖਤਮ ਕਰਨ ਦੀ। ਨਮਸਕਾਰ।

ਤੁਸੀਂ ਸੁਣ ਰਹੇ ਸੀ ਦੇਸ਼ ਪਿਆਰ ਦਾ ਗੀਤ। ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅੱਜ ਪਹਿਲੇ ਜੋਤਿਰਲਿੰਗ ਸੋਮਨਾਥ ਮਹਾਦੇਵ ਮੰਦਰ ਦੀ ਮੁੜ ਉਸਾਰੀ ਦੇ ਮੌਕੇ ਤੇ ਸੋਮਨਾਥ ਅੰਮ੍ਰਿਤ ਪਰਵ 2026 ਵਿੱਚ ਹਿੱਸਾ ਲੈ ਰਹੇ ਨੇ। ਇਸ ਸਮਾਰੋਹ ਦਾ ਸਿੱਧਾ ਪ੍ਰਸਾਰਣ ਆਓ ਹੁਣ ਤੁਹਾਨੂੰ ਅਸੀਂ ਆਪਣੇ ਦਿੱਲੀ ਕੇਂਦਰ ਤੋਂ ਸੁਣਾ ਰਹੇ ਹਾਂ।

0: ਹਾਜ਼ਰ ਹਾਂ ਜੀ। ਬਿਲਕੁਲ ਵਸਦੇ ਵਿਹੜੇ ਪ੍ਰੋਗਰਾਮ ਸੁਣ ਰਹੇ ਤਮਾਮ ਦਰਸ਼ਕਾਂ ਦਾ, ਸਰੋਤਿਆਂ ਦਾ ਮੀਨੂੰ ਵੱਲੋਂ ਬਹੁਤ ਬਹੁਤ ਸਵਾਗਤ ਅਤੇ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਮੇਰੇ ਨਾਲ ਨੇ ਅੱਜ
1: ਜੀ, ਮੈਂ ਹਾਂ ਪੂਨਮ, ਅਤੇ ਮੈਨੂੰ ਜੀ ਸੁਣਾਓ ਕੀ ਹਾਲ ਚਾਲ ਨੇ।
0: ਪੂਨਮ ਬਹੁਤ ਵਧੀਆ, ਔਰ ਅਸੀਂ ਉਡੀਕ ਕਰ ਰਹੇ ਸੀ ਕਿ ਅੱਜ ਫਟਾਫਟ ਆਪਣੇ ਸਰੋਤਿਆਂ ਦੇ ਨਾਲ ਰੂਬਰੂ ਹੋ ਸਕੀਏ, ਕਿਉਂਕਿ ਥੋੜ੍ਹਾ ਜਿਹਾ ਮੁਸ਼ਕਿਲ ਹੀ ਲੱਗ ਰਿਹਾ ਸੀ।
1: ਜੀ, ਦੇਖੋ, ਜਦੋਂ ਵੀ ਅਸੀਂ ਕਿਸੇ ਨੂੰ ਮਿਲਦੇ ਹਾਂ ਲੰਬੀ ਤਾਂਗ ਤੋਂ ਬਾਅਦ, ਉਡੀਕ ਤੋਂ ਬਾਅਦ, ਤਾਂ ਫਿਰ ਮਿਲਣ ਦਾ ਜਿਹੜਾ ਆਨੰਦ ਹੈ ਨਾ, ਉਹ ਹੋਰ ਕਈ ਗੁਣਾ ਜ਼ਿਆਦਾ ਹੋ ਜਾਂਦਾ ਹੈ। ਅਤੇ ਇਹ ਮਿਲਣਾ ਮਿਲਾਉਣਾ ਹਮੇਸ਼ਾ ਹੀ ਇੱਕ ਨਵੀਂ ਰਵਾਨਗੀ, ਨਵੀਂ ਤਾਜ਼ਗੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਂਦਾ ਹੈ।
0: ਬਿਲਕੁਲ ਪੂਨਮ, ਔਰ ਅਸੀਂ ਨਾ ਉਡੀਕ ਥੋੜ੍ਹੀ ਜਿਹੀ ਤਾਜ਼ਗੀ ਦੀ ਆਪਣੇ ਮੌਸਮ ਦੇ ਵਿੱਚ ਵੀ ਕਰ ਰਹੇ ਹਾਂ, ਕਿਉਂਕਿ ਦੇਖਿਆ ਜਾ ਰਿਹਾ ਕਿ ਵੈਦਰ ਬਹੁਤ ਤੰਗ ਕਰ ਰਿਹਾ ਹੈ, ਕੁਛ ਅਜੀਬ ਜਿਹੀ ਗਰਮੀ ਹੋਈ ਪਈ ਹੈ, ਔਰ ਹਰੇਕ ਮੇਰੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਵੀ ਉਡੀਕ ਹੋਏਗੀ ਕਿ ਮੌਸਮ ਥੋੜ੍ਹਾ ਜਿਹਾ ਠੰਡਾ ਹੋਵੇ, ਇਸ ਗਰਮੀ ਤੋਂ ਥੋੜ੍ਹੀ ਜਿਹੀ ਰਾਹਤ ਮਿਲੇ।
1: ਜੀ ਬਿਲਕੁਲ, ਮੌਸਮ ਦਾ ਮਿਜ਼ਾਜ ਆ ਦੇਖੋ ਬਦਲਦੇ ਰਹਿਣਾ, ਅਤੇ ਮੌਸਮ ਹਰ ਪਲ ਨਵੇਂ ਨਵੇਂ ਰੰਗ ਦਿਖਾ ਰਿਹਾ ਹੈ, ਅਤੇ ਇਹੀ ਜਲਵਾਯੂ ਪਰਿਵਰਤਨ ਜੋ ਹੋ ਰਹੇ ਨੇ ਸਾਡੇ ਵਾਤਾਵਰਣ ਦੇ ਵਿੱਚ, ਇਸ ਦਾ ਵੱਡਾ ਪ੍ਰਮਾਣ ਹੈ।
0: ਬਿਲਕੁਲ, ਔਰ ਪਰਿਵਰਤਨ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਹੋਣੇ ਚਾਹੀਦੇ ਨੇ, ਸਾਡੇ ਮੂਡ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ, ਔਰ ਕਈ ਵਾਰ ਸਾਡੀ ਆਦਤਾਂ ਦੇ ਵਿੱਚ ਵੀ, ਕਿਉਂਕਿ ਅਸੀਂ ਦੇਖਦੇ ਹਾਂ ਕਿ ਸਾਡੀ ਜਦੋਂ ਆਦਤ ਇੱਕੋ ਵਰਗੀ ਰਹਿੰਦੀ ਨਾ, ਤਾਂ ਕਈ ਤਰ੍ਹਾਂ ਦੇ ਅਸੀਂ ਨੁਕਸਾਨ ਕਰਾ ਬੈਠਦੇ ਹਾਂ। ਹੁਣ ਤੁਸੀਂ ਦੇਖੋ ਕਿ ਹਰ ਰੋਜ਼ ਦੁਨੀਆ ਭਰ ਵਿੱਚ ਹਜ਼ਾਰਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਬਣਦੇ ਨੇ, ਕਈ ਘਰਾਂ ਦੇ ਚਿਰਾਗ ਪੁੱਜ ਜਾਂਦੇ ਨੇ, ਸਿਰਫ ਇੱਕ ਗਲਤੀ, ਇੱਕ ਲਾਪਰਵਾਹੀ ਕਰਕੇ। ਲੋਕ ਭੁੱਲ ਜਾਂਦੇ ਨੇ ਕਿ ਤੁਸੀਂ ਹਰ ਚੀਜ਼ ਦੇ ਉੱਤੇ ਐਕਸਪਰਟ ਹੋ ਸਕਦੇ ਹੋ, ਪਰ ਸੜਕ ਦੇ ਵਿੱਚ ਐਕਸਪਰਟ ਨਹੀਂ ਹੋ ਸਕਦੇ। ਸੜਕ ਹਾਦਸਿਆਂ ਨੂੰ ਰੋਕਣ ਲਈ UN ਗਲੋਬਲ ਰੋਡ ਸੇਫਟੀ ਵੀਕ ਮਨਾਇਆ ਜਾ ਰਿਹਾ ਪੂਨਮ, ਅਤੇ ਇਸ ਸਾਲ 8 ਤੋਂ 12 ਮਈ 2026 ਤੱਕ ਮਨਾਇਆ ਜਾਏਗਾ।
1: ਜੀ ਬਿਲਕੁਲ ਬਿਲਕੁਲ ਜੀ, ਇਹ ਰੋਡ ਸੇਫਟੀ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹੈ, ਤਾਂ ਕਿ ਅਸੀਂ ਆਪਣੇ ਘਰਾਂ 'ਚ ਜਦੋਂ ਚੱਲਦੇ ਹਾਂ ਤਾਂ ਮੰਜ਼ਿਲ 'ਤੇ ਸੁਰੱਖਿਅਤ ਪਹੁੰਚੀਏ, ਅਤੇ ਮੰਜ਼ਿਲਾਂ ਤੋਂ ਘਰ ਵਾਪਸ ਸੁਰੱਖਿਅਤ ਪਰਤੀਏ ਵੀ।
0: ਇਸ ਹਫ਼ਤੇ ਦਾ ਜਿਹੜਾ ਮਕਸਦ ਹੈ, ਸੜਕ ਹਾਦਸਿਆਂ ਨੂੰ ਘਟਾਉਣਾ ਹੈ, ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਸ ਸਾਲ ਦਾ ਫੋਕਸ ਹੈ ਸੁਰੱਖਿਅਤ ਸਾਈਕਲਿੰਗ, ਸੁਰੱਖਿਅਤ ਪੈਦਲ ਯਾਤਰਾ। ਇਸ ਸਾਲ ਦੀ ਥੀਮ ਵੀ ਰੱਖੀ ਗਈ ਹੈ ਪੂਨਮ, ਕਿ ਸੜਕ ਸੁਰੱਖਿਆ ਜੀਵਨ ਰਕਸ਼ਾ।
1: ਜੀ, ਇਹ ਸੜਕ ਸੁਰੱਖਿਆ ਦੇ ਮਾਮਲੇ ਪ੍ਰਤੀ ਅਸੀਂ ਸਾਰੇ ਗੰਭੀਰ ਰਹੀਏ, ਚੇਤਨ ਰਹੀਏ, ਸਤਰਕ ਰਹੀਏ, ਅਤੇ ਹਰ ਪਲ ਜਾਗਰੂਕ ਰਹਿੰਦੇ ਹੋਏ ਆਪਣਾ ਵਾਹਨ ਚਲਾਈਏ, ਚਾਹੇ ਉਹ 2-ਪਹੀਆ ਵਾਹਨ ਹੈ, ਚਾਹੇ ਉਹ ਅਸੀਂ ਕਹਿ ਸਕਦੇ ਹਾਂ ਕਿ 4-ਵੀਲਰ ਵਾਹਨ ਹੈ। ਕੋਈ ਵੀ ਜਦੋਂ ਵੀ ਤੁਸੀਂ ਘਰੋਂ ਨਿਕਲਦੇ ਹਾਂ, ਤਾਂ ਹਮੇਸ਼ਾ ਇਸ ਗੱਲ ਦਾ ਖਿਆਲ ਰੱਖੋ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ, ਅਤੇ ਸਪੀਡ ਦਾ ਧਿਆਨ ਰੱਖੋ, ਸੇਫਟੀ ਮੈਥਡਸ ਇਸਤੇਮਾਲ ਕਰਦਿਆਂ ਹੋਇਆਂ ਡਰਾਈਵ ਕਰੋ, ਤਾਂ ਕਿ ਅਸੀਂ ਸਭ ਸੁਰੱਖਿਅਤ ਰਹੀਏ, ਹਾਦਸਿਆਂ ਨੂੰ ਸੱਦਾ ਨਾ ਦੇਈਏ, ਅਤੇ ਅਸੀਂ ਸਭ ਮਿਲ ਜੁਲ ਕੇ ਸਿਹਤਯਾਬ ਰਹੀਏ, ਕਿਉਂਕਿ ਕਿਸੇ ਵੀ ਰਾਸ਼ਟਰ ਦੀ ਜੋ ਵਿਕਾਸ ਦੀ ਨਿਸ਼ਾਨੀ ਇਹ ਵੀ ਹੁੰਦੀ ਹੈ ਕਿ ਉੱਥੇ ਹਾਦਸੇ ਨਾ ਹੋਣ, ਤੰਦਰੁਸਤ ਰਹਿਣ ਸਭ, ਅਤੇ ਮਿਲ ਜੁਲ ਕੇ ਵਿਕਾਸ ਕਰਨ।
0: ਬਿਲਕੁਲ ਸਹੀ ਗੱਲ ਹੈ, ਗੱਡੀ ਦੇ ਕਾਗਜ਼ ਰੱਖੀਏ, ਨਾਲ ਧੀਰਜ ਵੀ ਜ਼ਰੂਰ ਰੱਖੀਏ, ਕਿਉਂਕਿ ਸਬਰ ਸੰਤੋਖ ਦੇ ਨਾਲ ਤੁਸੀਂ ਚੱਲੋਗੇ ਤਾਂ ਕੂਲ ਮਾਈਂਡਡ ਗੱਡੀ ਤੁਸੀਂ ਚਲਾ ਸਕਦੇ ਹੋ, ਹੈ ਨਾ
1: ਜੀ? ਬਿਲਕੁਲ। ਅਤੇ ਹੁਣ ਪ੍ਰੋਗਰਾਮ ਦੇ ਵਿੱਚ ਇਹ ਗੀਤ ਸੁਣਦੇ ਹਾਂ
0: ਜੀ,
1: ਇਹ ਇਸ ਗੱਲਬਾਤ ਤੋਂ ਬਾਅਦ ਇੱਕ ਖੂਬਸੂਰਤ ਗੀਤ, ਅਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਅਗਲੇ ਸਿਲਸਿਲੇ
0: ਜੀ।

0: ਮੈਨੂੰ ਇਹ ਪ੍ਰੋਗਰਾਮ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਫਿਲਹਾਲ ਦਿੱਲੀ ਕੇਂਦਰ ਤੋਂ ਇੱਕ ਵਿਸ਼ੇਸ਼ ਪ੍ਰਸਾਰਣ ਜਿਹੜਾ ਹੈ ਉਹ ਅਸੀਂ ਆਪਣੇ ਸਰੋਤਾਂ ਨੂੰ ਸੁਣਾਵਾਂਗੇ, ਉਸ ਤੋਂ ਬਾਅਦ ਫਿਰ ਵਾਪਿਸ ਵਰਤਦੇ ਹਾਂ।
1: ਜੋ ਕਲਸ਼ ਹੈ ਉਸਕੇ ਮਾਧਿਅਮ ਸੇ ਜਲਾਭਿਸ਼ੇਕ ਕੀਆ ਗਿਆ ਹੈ, ਕੁੰਭਾਭਿਸ਼ੇਕ ਉਸੇ ਨਾਮ ਦਿਆ ਗਿਆ। ਜੋ ਪਤਾਕਾ ਹੈ ਵੋ ਮੰਦਿਰ ਕੋ ਅਰਪਿਤ ਕੀ ਗਈ ਹੈ, ਧਵਜਾਰੋਹਣ ਕਹਾ ਗਿਆ ਹੈ। ਔਰ ਵਾਯੂ ਸੇਨਾ ਕੀ ਜੋ ਸੂਰਯ ਕਿਰਨ ਟੁਕੜੀ ਹੈ ਉਸਨੇ ਐਕਰੋਬੈਟਿਕ ਕਰਤੇ ਹੋਏ ਉਸਕੇ ਜੋ ਯਾਨ ਹੈ ਅਲੱਗ ਅਲੱਗ ਆਕ੍ਰਿਤੀਆਂ ਬਣਾਈ ਹੈ, ਪੁਸ਼ਪ ਵਰਸ਼ਾ ਮੰਦਿਰ ਪਰ ਕੀ ਹੈ। ਮਾਨਨੀਯ ਪ੍ਰਧਾਨ ਮੰਤਰੀ ਜੀ ਵਿਸ਼ੇਸ਼ ਪ੍ਰਤੀਕ ਚਿੰਨ੍ਹ ਜੋ ਹੈ ਉਨਕੋ ਦੇਖਤੇ ਹੋਏ ਇੱਕ ਪ੍ਰਦਰਸ਼ਨੀ ਕਾ ਆਯੋਜਨ ਕੀਆ ਜਾ ਰਹਾ ਹੈ, ਜਿਸਮੇ ਜੋ ਸੋਮਨਾਥ ਸੇ ਜੁੜੇ ਹੋਏ ਵਿਭਿੰਨ ਪ੍ਰਸੰਗ ਹੈ ਉਨਕੋ ਦਰਸਾਇਆ ਜਾ ਰਹਾ ਹੈ। ਔਰ ਇੱਕ ਬਾਤ ਹਮਾਰੇ ਸ਼ਰੋਤਾਓਂ ਕੇ ਮਨ ਮੇ ਆ ਰਹੀ ਹੋਗੀ, ਅਕਸਰ ਜਬ ਹਮ ਭਗਵਾਨ ਸ਼ਿਵ ਕਾ ਧਿਆਨ ਕਰਤੇ ਹੈ ਤੋ ਉਪਵਾਸ ਕੋ ਉਨਕੇ ਸਾਥ ਜੋੜਾ ਜਾਤਾ ਹੈ ਵਿਭਿੰਨ ਅਵਸਰੋਂ ਪਰ। ਹਮਾਰੇ ਸਾਥ ਡਾਕਟਰ ਆਸ਼ੂਤੋਸ਼ ਹੈ, ਹਮਾਰੇ ਵਿਸ਼ੇਸ਼ਜ੍ਞ। ਆਈਏ ਡਾਕਟਰ ਆਸ਼ੂਤੋਸ਼ ਸੇ ਹਮ ਜਾਣਤੇ ਹੈ ਕਿ ਉਪਵਾਸ ਕਾ ਮਹੱਤਵ ਕਿਆ ਹੋਤਾ ਹੈ, ਕੈਸੇ ਕਰਨਾ ਚਾਹੀਏ।
2: ਵੈਸੇ ਤੋ ਕੇਵਲ ਸ਼ਿਵ ਜੀ ਕੀ ਜੋ ਹਮ ਪੂਜਾ ਕਰਤੇ ਉਸੇ ਵੀ ਨਹੀਂ, ਕਿਸੀ ਵੀ ਪ੍ਰਕਾਰ ਕੀ ਪੂਜਾ ਮੈਂ ਚਾਹੇ ਵੈਸ਼ਨਵ ਰੀਤੀ ਹੋ, ਸ਼ੈਵ ਰੀਤੀ ਹੋ ਜਾਂ ਸ਼ਾਕਤ ਰੀਤੀ ਹੋ, ਉਪਵਾਸ ਕਾ ਮਹੱਤਵ ਹੋਤਾ ਹੀ ਹੈ। ਲੇਕਿਨ ਅਬ ਹਮ ਉਪਵਾਸ ਕੋ ਲੇਤੇ ਹੈ ਤੋ ਉਪਵਾਸ ਕਾ ਇੱਕ ਵਿਸ਼ੇਸ਼ ਮਹੱਤਵ ਹੈ। ਕਿਆ ਹੈ?

ਫੌਜੀ ਵੀਰੋ ਜੈ ਹਿੰਦ। ਹਿੰਦੀ ਗੀਤਾਂ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਵਾਸਤੇ ਹਾਜ਼ਰ ਹਾਂ ਫੌਜੀ ਵੀਰੋ। ਪਰ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣਦੇ ਹੋ ਹਿੰਦੀ ਫਿਲਮੀ ਗੀਤ, ਕੁਝ ਨਵੇਂ ਅਤੇ ਕੁਝ ਪੁਰਾਣੇ, ਜੋ ਤੁਹਾਡੇ ਦਿਲ ਨੂੰ ਚੰਗੇ ਲੱਗਣ ਉਹ ਤੁਹਾਡੀ ਮਰਜ਼ੀ ਹੈ। ਅਸੀਂ ਤਾਂ ਹਰ ਤਰ੍ਹਾਂ ਦੇ ਗੀਤ ਤੁਹਾਨੂੰ ਐਂਟਰਟੇਨ ਕਰਨ ਵਾਸਤੇ, ਤੁਹਾਡੇ ਮਨੋਰੰਜਨ ਵਾਸਤੇ ਚਲਾਉਂਦੇ ਹਾਂ। ਸੋ ਦੋਸਤੋ, ਜੁੜੇ ਰਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ। ਪ੍ਰੋਗਰਾਮ ਫੌਜੀ ਵੀਰਾਂ ਲਈ ਤੁਹਾਡੇ ਵਾਸਤੇ ਤਿਆਰ ਕੀਤਾ ਜਾਂਦਾ ਹੈ। ਸੋ ਦੋਸਤੋ, ਪ੍ਰੋਗਰਾਮ ਦਾ ਪਹਿਲਾ ਗੀਤ ਸੁਣਦੇ ਹਾਂ।

ਬਾਜ਼ੀਗਰ ਇਸ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ ਆਸ਼ਾ ਭੋਸਲੇ ਅਤੇ ਵਿਨੋਦ ਰਾਥੋੜ ਦੀ ਆਵਾਜ਼ਾਂ ਵਿੱਚ। ਆਓ ਸੁਣਦੇ ਹਾਂ ਫੌਜੀ ਵੀਰਾਂ ਲਈ ਪ੍ਰੋਗਰਾਮ 'ਚ ਅਗਲਾ ਗੀਤ।

0: ਨਮਸਤੇ ਲੰਡਨ ਇਸ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ ਅਲੀਸ਼ਾ ਚਿਨੋਏ ਜ਼ੁਬੇਨ ਗਰਗ ਅਤੇ ਸਾਥੀਆਂ ਦੀ ਆਵਾਜ਼ਾਂ ਵਿੱਚ ਤੁਸੀਂ ਸੁਣ ਰਹੇ ਪ੍ਰੋਗਰਾਮ ਫੌਜੀ ਵੀਰਾਂ ਲਈ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬਾਕੀ ਦੇ ਗੀਤ ਇਸ ਛੋਟੇ ਜਿਹੇ ਅੰਤਰਾਲ ਤੋਂ ਬਾਅਦ ਜੁੜੇ ਰਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਦੇ ਨਾਲ
1: एक जमाने से कहानी है सुना रही आकाशवाणी।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਹੈ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

0: ਤੁਸੀਂ ਸੁਣ ਰਹੇ ਪ੍ਰੋਗਰਾਮ ਫੌਜੀ ਵੀਰਾਂ ਲਈ। ਸਮਾਂ ਹੋ ਰਿਹਾ ਆਓ ਸੁਣਦੇ 1:40 ਤੇ ਪੰਜਾਬੀ ਚ ਖਬਰਾਂ ਤੇ 1:50 ਤੇ ਉਰਦੂ ਚ ਸਮਾਚਾਰ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿਚ ਸੋਮਨਾਥ ਅੰਮ੍ਰਿਤ ਪਰਵ ਸਮਾਰੋਹ ਨੂੰ ਕੀਤਾ ਸੰਬੋਧਨ। ਕਿਹਾ, ਸੋਮਨਾਥ ਅੰਮ੍ਰਿਤ ਪਰਵ ਅਗਲੇ 1000 ਸਾਲਾਂ ਲਈ ਦੇਸ਼ ਦੀ ਪ੍ਰੇਰਣਾ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੱਛਮੀ ਏਸ਼ੀਆ ਸੰਕਟ ਦੌਰਾਨ ਰਾਸ਼ਟਰ ਨੂੰ ਮਜ਼ਬੂਤ ਕਰਨ ਵਿਚ ਦੇਸ਼ ਵਾਸੀਆਂ ਨੂੰ ਭਾਈਵਾਲ ਬਣਨ ਦਾ ਸੱਦਾ ਦਿੱਤਾ। ਅੱਜ ਰਾਸ਼ਟਰੀ ਤਕਨਾਲੋਜੀ ਦਿਵਸ ਮਨਾਇਆ ਜਾ ਰਿਹਾ। ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਨੇ ਦੇਸ਼ ਦੇ ਵਿਗਿਆਨੀਆਂ ਇੰਜੀਨੀਅਰਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਇੱਕ ਕਾਰ ਹਾਦਸੇ 'ਚ 6 ਸੈਲਾਨੀਆਂ ਦੀ ਮੌਤ, 4 ਹੋਰ ਗੰਭੀਰ ਜ਼ਖਮੀ। ਅਤੇ IPL ਕ੍ਰਿਕਟ ਵਿੱਚ ਅੱਜ ਪੰਜਾਬ ਕਿੰਗਜ਼ ਦਾ ਮੁਕਾਬਲਾ ਧਰਮਸ਼ਾਲਾ 'ਚ ਸ਼ਾਮੀ 7:30 ਦਿੱਲੀ ਕੈਪੀਟਲਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੋਮਨਾਥ ਮੰਦਰ ਅਟੁੱਟ ਵਿਸ਼ਵਾਸ, ਬ੍ਰਹਮਤਾ ਅਤੇ ਦੇਸ਼ ਦੀ ਸਦੀਵੀ ਆਤਮਾ ਦੇ ਪ੍ਰਤੀਕ ਵਜੋਂ ਖੜਾ ਏ। ਉਨਾਂ ਕਿਹਾ ਕਿ ਸੋਮਨਾਥ ਅੰਮ੍ਰਿਤ ਪਰਵ ਸਿਰਫ ਅਤੀਤ ਨੂੰ ਮਨਾਉਣ ਲਈ ਇੱਕ ਤਿਉਹਾਰ ਨਹੀਂ ਹੈ, ਇਹ ਅਗਲੇ 1000 ਸਾਲਾਂ ਲਈ ਦੇਸ਼ ਦੀ ਪ੍ਰੇਰਣਾ ਹੋਵੇਗਾ। ਉਹ ਅੱਜ ਗੁਜਰਾਤ ਵਿੱਚ ਸੋਮਨਾਥ ਅੰਮ੍ਰਿਤ ਮਹੋਤਸਵ ਦੇ ਮੌਕੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਲੋਕਾਂ ਨੂੰ ਯਾਦ ਦਿਵਾਉਂਦਾ ਹੈ ਕਿ ਕੋਈ ਵੀ ਰਾਸ਼ਟਰ ਲੰਮੇ ਸਮੇਂ ਤੱਕ ਉਦੋਂ ਹੀ ਮਜ਼ਬੂਤ ਰਹਿ ਸਕਦਾ ਜਦੋਂ ਉਹ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭਿਆਚਾਰ ਅਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦਾ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਸੋਮਨਾਥ ਮੰਦਰ ਦੀ ਦ੍ਰਿੜਤਾ ਅਤੇ ਸਦੀਵੀ ਸਭਿਅਤਾ ਦੇ ਮਹੱਤਵ ਨੂੰ ਉਜਾਗਰ ਕੀਤਾ ਗਿਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਇੱਕ ਮੰਦਰ ਤੋਂ ਵੱਧ ਦੇਸ਼ ਦੇ ਮਜ਼ਬੂਤ ਮਨੋਬਲ ਦਾ ਪ੍ਰਮਾਣ ਹੈ। ਸ੍ਰੀ ਮੋਦੀ ਨੇ ਕਿਹਾ ਕਿ ਵਿਨਾਸ਼ ਤੋਂ ਪੁਨਰ ਨਿਰਮਾਣ ਤੱਕ ਇਸ ਦੀ ਯਾਤਰਾ ਦੇਸ਼ ਦੀ ਅਟੁੱਟ ਹਿੰਮਤ ਦਾ ਪ੍ਰਤੀਕ ਹੈ। ਆਪਣੇ ਲੇਖ ਵਿੱਚ ਸ੍ਰੀ ਸ਼ੇਖਾਵਤ ਨੇ ਮੰਦਰ ਦੇ ਇਤਿਹਾਸ ਨੂੰ ਸਮਕਾਲੀ ਭਾਰਤ ਨਾਲ ਜੋੜਦਿਆਂ ਲਿਖਿਆ ਕਿ ਸੋਮਨਾਥ ਦੀ ਭਾਵਨਾ 21ਵੀਂ ਸਦੀ ਲਈ ਇੱਕ ਮਾਰਗਦਰਸ਼ਕ ਦਾ ਸਿਧਾਂਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦੌਰਾਨ ਰਾਸ਼ਟਰ ਨੂੰ ਮਜ਼ਬੂਤ ਕਰਨ ਵਿੱਚ ਦੇਸ਼ ਵਾਸੀਆਂ ਨੂੰ ਭਾਈਵਾਲ ਬਣਨ ਦਾ ਸੱਦਾ ਦਿੱਤਾ। ਕੱਲ੍ਹ ਹੈਦਰਾਬਾਦ 'ਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ 7 ਅਪੀਲ ਕੀਤੀਆਂ। ਉਨ੍ਹਾਂ ਨੇ ਨਾਗਰਿਕਾਂ ਨੂੰ ਜਨਤਕ ਆਵਾਜਾਈ ਅਤੇ ਕਾਰਪੂਲਿੰਗ ਦੀ ਵਰਤੋਂ ਰਾਹੀਂ ਦਰਾਮਦ ਕੀਤੇ ਈਂਧਨ ਦੀ ਖਪਤ ਨੂੰ ਘਟਾ ਕੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਦੀ ਇਹ ਅਪੀਲ ਅਜਿਹੇ ਸਮੇਂ ਆਈ ਹੈ ਜਦੋਂ ਪੱਛਮੀ ਏਸ਼ੀਆ ਸੰਕਟ ਅਤੇ ਹਾਰਮੋਜ਼ ਬਾਂਡ ਜੋੜ ਵਿੱਚ ਚੱਲ ਰਹੀ ਰੁਕਾਵਟ ਕਾਰਨ ਪ੍ਰਤੀ ਬੈਰਲ ਕੱਚੇ ਤੇਲ ਦੀ ਕੀਮਤ $100 ਤੋਂ ਉੱਪਰ ਬਣੀ ਹੋਈ ਹੈ। ਕੱਚੇ ਤੇਲ ਦੀਆਂ ਕੀਮਤਾਂ ਪਿਛਲੇ ਮਹੀਨੇ ਦੇ ਅਖੀਰ ਤੱਕ 52 ਹਫ਼ਤਿਆਂ ਦੇ ਸਭ ਤੋਂ ਉੱਚ ਪੱਧਰ 'ਤੇ $126 ਪ੍ਰਤੀ ਬੈਰਲ 'ਤੇ ਪਹੁੰਚ ਗਈਆਂ। ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ 1 ਸਾਲ ਲਈ ਵਿਦੇਸ਼ ਯਾਤਰਾ ਨੂੰ ਮੁਲਤਵੀ ਕਰਨ ਜਿਹੇ ਵਿਵੇਕਸ਼ੀਲ ਖਰਚਿਆਂ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਨਾਗਰਿਕਾਂ ਨੂੰ 1 ਸਾਲ ਲਈ ਵਿਦੇਸ਼ਾਂ ਵਿੱਚ ਵਿਆਹ ਪ੍ਰੋਗਰਾਮਾਂ 'ਤੇ ਖਰਚਿਆਂ ਨੂੰ ਘਟਾਉਣ ਅਤੇ ਸੋਨਾ ਨਾ ਖਰੀਦਣ ਦੀ ਵੀ ਅਪੀਲ ਕੀਤੀ।
2: ਇੱਕ ਜ਼ਮਾਨਾ ਥਾ ਜਬ ਸੰਕਟ ਆਤਾ ਥਾ ਤੋ ਲੋਕ ਦੇਸ਼ ਹਿਤ ਮੇਂ ਸੋਨਾ ਦਾਨ ਦੇ ਦੇਤੇ ਥੇ। ਆਜ ਦਾਨ ਕੀ ਜ਼ਰੂਰਤ ਨਹੀਂ ਹੈ, ਲੇਕਿਨ ਦੇਸ਼ ਹਿਤ ਮੇਂ ਹਮਕੋ ਯੇ ਤੈਅ ਕਰਨਾ ਪੜੇਗਾ ਕਿ ਸਾਲ ਭਰ ਤੱਕ ਘਰ ਮੇਂ ਕੋਈ ਵੀ ਫੰਕਸ਼ਨ ਹੋ, ਕੋਈ ਵੀ ਕਾਰਜਕ੍ਰਮ ਹੋ, ਹਮ ਸੋਨੇ ਕੇ ਗਹਿਣੇ ਨਹੀਂ ਖਰੀਦੇਂਗੇ।
1: ਸ੍ਰੀ ਮੋਦੀ ਨੇ ਘਰ ਤੋਂ ਕੰਮ ਯਾਨੀ ਵਰਕ ਫਰੋਮ ਹੋਮ ਕਰਨ ਦੇ ਤਰੀਕਿਆਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਸੱਦਾ ਵੀ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਨਾਗਰਿਕਾਂ ਨੂੰ ਖਾਣ ਵਾਲੇ ਤੇਲ ਦੀ ਖਪਤ ਘਟਾਉਣ ਅਤੇ ਕਿਸਾਨਾਂ ਨੂੰ ਵਿਦੇਸ਼ਾਂ ਤੋਂ ਦਰਾਮਦ ਕੀਤੇ ਰਸਾਇਣ ਖਾਦਾਂ 'ਤੇ ਆਪਣੀਆਂ ਨਿਰਭਰਤਾ ਘਟਾਉਣ ਦੀ ਵੀ ਅਪੀਲ ਕੀਤੀ। ਵੋਕਲ ਫਾਰ ਲੋਕਲ ਅੰਦੋਲਨ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2047 ਤੱਕ ਵਿਕਸਿਤ ਭਾਰਤ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਭਾਰਤ ਲਈ ਆਤਮ ਨਿਰਭਰਤਾ ਅਤੇ ਜੈਵਿਕ ਖੇਤੀ ਜ਼ਰੂਰੀ ਹੈ। ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਬਾਰੇ ਮੰਤਰੀ ਭੁਪਿੰਦਰ ਯਾਦਵ ਨੇ ਅੱਜ ਨਵੀਂ ਦਿੱਲੀ ਤੋਂ ਆਸਟ੍ਰੇਲੀਆ ਦੇ ਜਲਵਾਯੂ ਅਤੇ ਊਰਜਾ ਮੰਤਰੀ ਕ੍ਰਿਸ ਬੋਵੇਨ ਨਾਲ ਇੱਕ ਵਰਚੁਅਲ ਮਾਧਿਅਮ ਰਾਹੀਂ ਮੀਟਿੰਗ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਯਾਦਵ ਨੇ ਕਿਹਾ ਕਿ ਉਨ੍ਹਾਂ ਨੇ ਕਾਨਫਰੰਸ ਆਫ ਪਾਰਟੀਜ਼ COP31 ਦੀਆਂ ਤਰਜੀਹਾਂ ਅਤੇ ਇਸ ਸਾਲ ਦੇ ਅਖੀਰ 'ਚ ਗੱਲਬਾਤ ਲਈ ਏਜੰਡੇ 'ਤੇ ਚਰਚਾ ਕੀਤੀ ਹੈ।

ਸ਼੍ਰੀ ਯਾਦਵ ਨੇ ਕਿਹਾ ਕਿ ਭਾਰਤ ਸੰਯੁਕਤ ਰਾਸ਼ਟਰ ਜਲਵਾਯੂ ਤਬਦੀਲੀ ਸੰਗਠਨ ਨੂੰ 2031 ਤੋਂ 35 ਲਈ ਆਪਣਾ ਇਰਾਦਾ ਰਾਸ਼ਟਰੀ ਤੌਰ ਤੇ ਨਿਰਧਾਰਿਤ ਯੋਗਦਾਨ ਜਮ੍ਹਾਂ ਕਰਨ ਵਾ ਕੇ ਹੱਲ ਦਾ ਹਿੱਸਾ ਬਣਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰੀ ਤਕਨਾਲੋਜੀ ਦਿਵਸ ਦੇ ਮੌਕੇ 'ਤੇ ਦੇਸ਼ ਵਾਸੀਆਂ, ਵਿਸ਼ੇਸ਼ ਕਰਕੇ ਇੰਜੀਨੀਅਰਸ, ਵਿਗਿਆਨੀਆਂ, ਨਵੀਨਤਾਕਾਰਾਂ ਅਤੇ ਖੋਜਕਰਤਾਵਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਜ਼ਿਕਰ ਕੀਤਾ ਕਿ ਇਸ ਦਿਨ ਪੋਖਰਣ ਟੈਸਟ ਰੇਂਜ ਨੇ ਪ੍ਰਮਾਣੂ ਪਰੀਖਣ ਕੀਤੇ ਗਏ ਸਨ ਜੋ ਕਿ ਦੇਸ਼ ਦੀ ਆਤਮ ਨਿਰਭਰਤਾ ਅਤੇ ਰਣਨੀਤਿਕ ਸ਼ਕਤੀ ਵੱਲ ਯਾਤਰਾ 'ਚ ਇੱਕ ਪ੍ਰਭਾਸ਼ਿਤ ਪਲ ਸਾਬਤ ਹੋਇਆ ਸੀ। ਉਨ੍ਹਾਂ ਕਿਹਾ ਕਿ 11 ਮਈ 1998 ਨੂੰ ਭਾਰਤ ਨੇ ਦੁਨੀਆ ਨੂੰ ਆਪਣੀਆਂ ਸ਼ਾਨਦਾਰ ਵਿਗਿਆਨਕ ਅਤੇ ਤਕਨੀਕੀ ਸਮਰੱਥਾਵਾਂ ਦਾ ਵਿਖਾਲਾ ਕੀਤਾ ਸੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰਾਸ਼ਟਰੀ ਤਕਨਾਲੋਜੀ ਦਿਵਸ ਦੇ ਮੌਕੇ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਇਸ ਦਿਨ ਭਾਰਤ ਉਨ੍ਹਾਂ ਵਿਗਿਆਨੀਆਂ ਦੀ ਅਣਥੱਕ ਮਿਹਨਤ ਅਤੇ ਸਮਰਪਣ ਨੂੰ ਮਾਣ ਨਾਲ ਯਾਦ ਕਰਦਾ ਹੈ ਜਿਨ੍ਹਾਂ ਦੇ ਉਪਰਾਲਿਆਂ ਨੇ 1998 'ਚ ਸਫਲ ਪੋਖਣ ਪ੍ਰੀਖਣਾਂ ਨੂੰ ਸੰਭਵ ਬਣਾਇਆ। ਉਨ੍ਹਾਂ ਕਿਹਾ ਕਿ ਇਹ ਪਲ ਭਾਰਤ ਦੀ ਵਿਗਿਆਨਕ ਉੱਤਮਤਾ ਅਤੇ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਹੈ। ਸ਼੍ਰੀ ਮੋਦੀ ਨੇ ਇਹ ਵੀ ਕਿਹਾ ਕਿ ਤਕਨਾਲੋਜੀ ਇੱਕ ਆਤਮ ਨਿਰਭਰ ਰਾਸ਼ਟਰ ਬਣਾਉਣ, ਨਵੀਨਤਾ ਨੂੰ ਤੇਜ਼ ਕਰਨ, ਮੌਕਿਆਂ ਦਾ ਵਿਸਥਾਰ ਕਰਨ ਅਤੇ ਦੇਸ਼ ਦੇ ਸਾਰੇ ਖੇਤਰਾਂ 'ਚ ਵਿਕਾਸ ਵਿੱਚ ਯੋਗਦਾਨ ਪਾਉਣ ਲਈ ਇੱਕ ਮੁੱਖ ਥੰਮ ਬਣ ਗਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਾ ਨਿਰੰਤਰ ਧਿਆਨ ਪ੍ਰਤਿਭਾ ਨੂੰ ਸਸ਼ਕਤ ਬਣਾਉਣ, ਖੋਜ ਨੂੰ ਉਤਸ਼ਾਹਿਤ ਕਰਨ ਅਤੇ ਰਾਸ਼ਟਰੀ ਤਰੱਕੀ ਦਾ ਸਮਰਥਨ ਕਰਨ ਵਾਲੇ ਨਾਗਰਿਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਵਾਲੇ ਹੱਲ ਵਿਕਸਿਤ ਕਰਨ 'ਤੇ ਹੈ। ਇਸ ਮੌਕੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਕਿਹਾ ਕਿ ਰਾਸ਼ਟਰੀ ਤਕਨਾਲੋਜੀ ਦਿਵਸ ਵਿਗਿਆਨ, ਨਵੀਨਤਾ, ਤਕਨਾਲੋਜੀ ਤਰੱਕੀ ਅਤੇ ਵਿਗਿਆਨ ਸਮਾਜ ਅਤੇ ਉਦਯੋਗ ਦਰਮਿਆਨ ਤਾਲਮੇਲ ਪ੍ਰਤੀ ਭਾਰਤ ਦੀ ਮਜ਼ਬੂਤ ਵਚਨਬੱਧਤਾ ਨੂੰ ਦਰਸਾਉਂਦਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਦੂਰਦਰਸ਼ੀ ਅਗਵਾਈ, ਰਾਜਨੀਤਿਕ ਹਿੰਮਤ ਅਤੇ ਕੁਸ਼ਲ ਅਗਵਾਈ ਨੂੰ ਯਾਦ ਕੀਤਾ। ਰੱਖਿਆ ਮੰਤਰੀ ਨੇ ਕਿਹਾ ਕਿ ਪੋਖਣ ਤੋਂ ਲੈ ਕੇ ਪੁਲਾੜ, ਡਿਜੀਟਲ ਨਵੀਨਤਾ, ਰੱਖਿਆ ਅਤੇ ਉਭਰ ਰਹੀਆਂ ਤਕਨਾਲੋਜੀਆਂ ਵਿੱਚ ਬੇਮਿਸਾਲ ਤਰੱਕੀ ਤੱਕ ਭਾਰਤ ਦੀ ਯਾਤਰਾ ਗਿਆਨ ਅਤੇ ਆਤਮ ਨਿਰਭਰਤਾ ਦੀ ਸ਼ਕਤੀ ਨੂੰ ਦਰਸਾਉਂਦਾ ਏ। ਆਲਮੀ ਉਥਲ ਪੁਥਲ ਦੇ ਬਾਵਜੂਦ ਦੇਸ਼ ਦੀ ਆਰਥਿਕਤਾ ਲਚਕੀਲੀ ਬਣੀ ਹੋਈ ਹੈ। ਭਾਰਤੀ ਸਟੇਟ ਬੈਂਕ ਵੱਲੋਂ ਅੱਜ ਜਾਰੀ ਕੀਤੀ ਗਈ ਇੱਕ ਖੋਜ ਰਿਪੋਰਟ ਮੁਤਾਬਕ ਵਿੱਤੀ ਸਾਲ 2026-27 'ਚ ਅਰਥ ਵਿਵਸਥਾ ਦੇ 6.6% ਦੇ ਵਾਧੇ ਦਾ ਅਨੁਮਾਨ ਹੈ। ਰਿਪੋਰਟ ਵਿੱਚ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ 'ਚ ਅਸਲ GDP ਵਿਕਾਸ ਦਰ ਲਗਭਗ 7.2% ਰਹਿਣ ਦਾ ਅਨੁਮਾਨ ਲਾਇਆ ਗਿਆ। ਆਲਮੀ ਅਨਿਸ਼ਚਿਤਤਾਵਾਂ ਦੇ ਬਾਵਜੂਦ ਭਾਰਤ ਨੇ ਇੱਕ ਮਜ਼ਬੂਤ ਵਿਕਾਸ ਗਤੀ ਬਣਾਈ ਹੋਈ ਹੈ। ਸੂਚਕਾਂਕ ਲਚਕੀਲੇ ਆਰਥਿਕ ਗਤੀਵਿਧੀਆਂ ਵੱਲ ਇਸ਼ਾਰਾ ਕਰਦੇ ਨੇ, ਹਾਲਾਂਕਿ ਚੌਥੀ ਤਿਮਾਹੀ 'ਚ ਥੋੜ੍ਹੀ ਮੰਦੀ ਜ਼ਰੂਰ ਆਈ ਹੈ। ਰਿਪੋਰਟ ਮੁਤਾਬਕ ਅਨੁਸੂਚਿਤ ਵਪਾਰਕ ਬੈਂਕਾਂ ਵੱਲੋਂ ਬੈਂਕ ਕ੍ਰੈਡਿਟ ਵਾਧਾ ਇੱਕ ਸਾਲ ਪਹਿਲਾਂ 11.0% ਦੇ ਮੁਕਾਬਲੇ 16.1% ਤੱਕ ਵੱਧ ਗਿਆ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਮੌਜੂਦਾ ਆਲਮੀ ਅਨਿਸ਼ਚਿਤਤਾਵਾਂ ਦੇ ਮੱਦੇਨਜ਼ਰ ਨਾਗਰਿਕਾਂ ਅਤੇ ਕਾਰੋਬਾਰੀਆਂ ਨੂੰ ਵਿਦੇਸ਼ੀ ਮੁਦਰਾ ਦੀ ਲੋੜ ਵਾਲੀਆਂ ਵਸਤਾਂ 'ਤੇ ਘੱਟ ਖਰਚ ਕਰਨ ਦੀ ਅਪੀਲ ਕੀਤੀ ਹੈ। ਅੱਜ ਨਵੀਂ ਦਿੱਲੀ 'ਚ CII ਸਾਲਾਨਾ ਵਪਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਸੰਘਰਸ਼ ਅਜੇ ਵੀ ਜਾਰੀ ਹੈ ਅਤੇ ਸ਼ਾਂਤੀ ਦੀ ਸਥਿਤੀ ਅਜੇ ਦੂਰ ਹੈ। ਦੇਸ਼ ਲਈ ਆਰਥਿਕ ਮੋਰਚੇ 'ਤੇ ਜ਼ਿੰਮੇਵਾਰੀ ਨਾਲ ਕੰਮ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਾਗਰਿਕਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਉਨ੍ਹਾਂ ਖੇਤਰਾਂ ਦੀ ਪਛਾਣ ਕਰਨੀ ਚਾਹੀਦੀ ਹੈ ਜਿੱਥੇ ਵਿਦੇਸ਼ੀ ਮੁਦਰਾ ਦਾ ਖਰਚ ਘੱਟ ਤੋਂ ਘੱਟ ਕੀਤਾ ਜਾ ਸਕੇ। ਸ਼੍ਰੀ ਵੈਸ਼ਨਵ ਨੇ ਕਿਹਾ ਕਿ ਅਜਿਹੇ ਖਰਚਿਆਂ ਨੂੰ ਘਟਾਉਣ ਦੇ ਨਾਲ ਨਾਲ ਵਿਦੇਸ਼ੀ ਮੁਦਰਾ ਕਮਾਈ ਵਧਾਉਣ ਦੀ ਲੋੜ ਹੋਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਦੋਵਾਂ ਉਪਰਾਲਿਆਂ ਦੇ ਨਾਲ ਨਾਲ ਚੱਲਣਾ ਜ਼ਰੂਰੀ ਹੈ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਪਟਿਆਟ ਸਬ ਡਿਵੀਜ਼ਨ 'ਚ ਸੈਲਾਨੀਆਂ ਨੂੰ ਲੈ ਕੇ ਜਾ ਰਹੇ ਇੱਕ ਵਾਹਨ ਦੇ ਹਾਦਸਾਗ੍ਰਸਤ ਹੋਣ ਕਾਰਨ 6 ਲੋਕਾਂ ਦੀ ਮੌਤ ਹੋ ਗਈ ਅਤੇ 2 ਬੱਚਿਆਂ ਸਮੇਤ 4 ਹੋਰ ਗੰਭੀਰ ਰੂਪ 'ਚ ਜ਼ਖਮੀ ਹੋਏ ਨੇ। ਜ਼ਖਮੀਆਂ ਨੂੰ ਟਾਂਡਾ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਗਿਆ। ਮ੍ਰਿਤਕਾਂ ਵਿੱਚੋਂ 5 ਸੈਲਾਨੀ ਗੁਜਰਾਤ ਦੇ ਰਹਿਣ ਵਾਲੇ ਨੇ ਜਦਕਿ ਡਰਾਈਵਰ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਹ ਹਾਦਸਾ ਅੱਜ ਸਵੇਰੇ ਕਾਕੀਦਾ ਲਾਹਰੂ ਸੜਕ 'ਤੇ ਵਾਪਰਿਆ। ਪੁਲਿਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਲਲਿਤ ਅਤੇ ਉਹਨਾਂ ਦੀ ਪਤਨੀ ਮਮਤਾ ਪ੍ਰਿਆਂਕ, ਉਹਨਾਂ ਦੀ ਪਤਨੀ ਕਾਜਲ ਅਤੇ ਪੁੱਤਰ ਦਿਸ਼ਾਂਸ਼ ਵਜੋਂ ਹੋਈ ਹੈ। ਡਰਾਈਵਰ ਦੀ ਪਛਾਣ ਜਸਵੰਤ ਵਜੋਂ ਹੋਈ ਹੈ। ਇਹ ਸਾਰੇ ਹਿਮਾਚਲ ਪ੍ਰਦੇਸ਼ ਘੁੰਮਣ ਆਏ ਸਨ ਅਤੇ ਮਨਾਲੀ ਤੋਂ ਡਲਹੌਜੀ ਜਾ ਰਹੇ ਸਨ। ਚੰਬਾ ਦੇ ਪੁਲਿਸ ਸੁਪਰਡੈਂਟ ਵਿਜੈ ਸਕਲਾਨੀ ਨੇ ਦੱਸਿਆ ਕਿ ਹਾਦਸੇ ਸਮੇਂ ਇਲਾਕੇ 'ਚ ਭਾਰੀ ਮੀਂਹ ਪੈ ਰਿਹਾ ਸੀ। ਉਨ੍ਹਾਂ ਕਿਹਾ ਕਿ ਘਟਨਾ ਤੋਂ ਤੁਰੰਤ ਬਾਅਦ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤੇ ਗਏ ਨੇ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਵੱਖ ਵੱਖ ਹਿੱਸਿਆਂ 'ਚ ਹਨੇਰੀ ਝੱਖੜ ਨਾਲ ਬਿਜਲੀ ਲਿਸ਼ਕਣ ਬਾਰੇ ਔਰੇਂਜ ਅਲਰਟ ਅਤੇ ਇਸ ਤੋਂ ਬਾਅਦ 14 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਸਮੇਂ ਦੌਰਾਨ ਪੰਜਾਬ 'ਚ ਵੱਖ ਵੱਖ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਹੈ। ਹਾਲਾਂਕਿ ਅਗਲੇ 3 ਤੋਂ 4 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 'ਚ ਕੋਈ ਵੱਡੀ ਤਬਦੀਲੀ ਆਉਣ ਦੀ ਸੰਭਾਵਨਾ ਨਹੀਂ ਹੈ। IPL ਕ੍ਰਿਕਟ ਵਿੱਚ ਅੱਜ ਪੰਜਾਬ ਕਿੰਗਸ ਦਾ ਮੁਕਾਬਲਾ ਧਰਮਸ਼ਾਲਾ 'ਚ ਸ਼ਾਮੀ 7:30 ਦਿੱਲੀ ਕੈਪੀਟਲਸ ਨਾਲ ਹੋਵੇਗਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿੱਚ

ਅਮਿਤ ਕੁਮਾਰ ਤੇ ਪੂਰਨਿਮਾ ਦੀ ਆਵਾਜ਼ਾਂ ਵਿੱਚ ਤੁਸੀਂ ਸੁਣ ਰਹੇ ਸੀ ਕ੍ਰਾਂਤੀਵੀਰ ਫਿਲਮ ਚ ਲਿਆ ਗਿਆ ਗੀਤ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਫੌਜੀ ਵੀਰਾਂ ਲਈ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੇ ਅਲਾਓ ਸੁਣੋ ਪ੍ਰੋਗਰਾਮ ਦਾ ਅਗਲਾ ਗੀਤ।

ਤੁਮ ਬਿਨ ਤੁਸੀਂ ਸੁਣ ਰਹੇ ਸੀ ਇਸ ਫਿਲਮ ਦਾ ਗੀਤ ਸੋਨੂ ਨਿਗਮ ਅਤੇ ਅਨੁਰਾਧਾ ਪੌਡਵਾਲ ਦੀ ਆਵਾਜ਼ਾਂ ਵਿੱਚ। ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦਾ ਆਖਰੀ ਗੀਤ, ਕਪੂਰ ਐਂਡ ਸੰਸ ਫਿਲਮ 'ਚੋਂ ਲਿਆ ਗਿਆ, ਆਵਾਜ਼ਾਂ ਬਾਦਸ਼ਾਹ ਅਤੇ ਨੇਹਾ ਕੱਕੜ ਹੋਰਾਂ ਦੀਆਂ।

0: लो सुनो प्रदेशी खबरां।
1: नमस्कार, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਰਮੇਸ਼ ਲਾਲ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਏਸ਼ੀਆ ਸੰਕਟ ਦੌਰਾਨ ਰਾਸ਼ਟਰ ਨੂੰ ਮਜ਼ਬੂਤ ਕਰਨ ਵਿੱਚ ਦੇਸ਼ ਵਾਸੀਆਂ ਨੂੰ ਭਾਈਵਾਲ ਵੜਨ ਦਾ ਸੱਦਾ ਦਿੱਤਾ ਹੈ। ਕੱਲ੍ਹ ਹੈਦਰਾਬਾਦ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਰਾਸ਼ਟਰ ਨੂੰ 7 ਅਪੀਲਾਂ ਕੀਤੀਆਂ। ਉਹਨਾਂ ਨੇ ਨਾਗਰਿਕਾਂ ਨੂੰ ਜਨਤਕ ਆਵਾਜਾਈ ਅਤੇ ਕਾਰਪੂਲਿੰਗ ਦੀ ਵਰਤੋਂ ਰਾਹੀਂ ਦਰਾਮਦ ਕੀਤੇ ਈਂਧਨ ਦੀ ਖਪਤ ਨੂੰ ਘਟਾ ਕੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਦੀ ਇਹ ਅਪੀਲ ਅਜਿਹੇ ਸਮੇਂ ਆਈ ਹੈ ਜਦੋਂ ਪੱਛਮੀ ਏਸ਼ੀਆ ਸੰਕਟ ਅਤੇ ਹੋਰਮੁਜ਼ ਪਣ ਜੋੜ ਵਿੱਚ ਚੱਲ ਰਹੀ ਰੁਕਾਵਟ ਕਾਰਨ ਪ੍ਰਤੀ ਬੈਰਲ ਕੱਚੇ ਤੇਲ ਦੀ ਕੀਮਤ $100 ਤੋਂ ਉੱਪਰ ਬਣੀ ਹੈ। ਕੱਚੇ ਤੇਲ ਦੀਆਂ ਕੀਮਤਾਂ ਪਿਛਲੇ ਮਹੀਨੇ ਦੇ ਅਖੀਰ ਵਿੱਚ 52 ਹਫ਼ਤਿਆਂ ਦੇ ਉੱਚ ਪੱਧਰ 'ਤੇ $126 ਪ੍ਰਤੀ ਬੈਰਲ 'ਤੇ ਪਹੁੰਚ ਗਈਆਂ ਨੇ। ਪ੍ਰਧਾਨ ਮੰਤਰੀ ਮੋਦੀ ਨੇ ਨਾਗਰਿਕਾਂ ਨੂੰ ਇੱਕ ਸਾਲ ਲਈ ਵਿਦੇਸ਼ ਯਾਤਰਾ ਨੂੰ ਮੁਲਤਵੀ ਕਰਨ ਜਿਹੇ ਵਿਵੇਕਸ਼ੀਲ ਖਰਚਿਆਂ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਨਾਗਰਿਕਾਂ ਨੂੰ ਇੱਕ ਸਾਲ ਲਈ ਵਿਦੇਸ਼ਾਂ ਵਿੱਚ ਵਿਆਹ ਪ੍ਰੋਗਰਾਮਾਂ 'ਤੇ ਖਰਚਿਆਂ ਨੂੰ ਘਟਾਉਣ ਅਤੇ ਸੋਨਾ ਨਾ ਖਰੀਦਣ ਦੀ ਵੀ ਅਪੀਲ ਕੀਤੀ ਹੈ। ਸ਼੍ਰੀ ਮੋਦੀ ਨੇ ਘਰ ਤੋਂ ਕੰਮ ਯਾਨੀ ਵਰਕ ਫਰੋਮ ਹੋਮ ਕਰਨ ਦੇ ਤਰੀਕਿਆਂ ਨੂੰ ਦੁਬਾਰਾ ਸ਼ੁਰੂ ਕਰਨ ਦਾ ਵੀ ਸੱਦਾ ਦਿੱਤਾ। ਉਹਨਾਂ ਨਾਗਰਿਕਾਂ ਨੂੰ ਖਾਣ ਵਾਲੇ ਤੇਲ ਦੀ ਖਪਤ ਘਟਾਉਣ ਅਤੇ ਕਿਸਾਨਾਂ ਨੂੰ ਵਿਦੇਸ਼ਾਂ ਤੋਂ ਦਰਾਮਦ ਕੀਤੇ ਰਸਾਇਣਿਕ ਖਾਦਾਂ 'ਤੇ ਆਪਣੀ ਨਿਰਭਰਤਾ ਘਟਾਉਣ ਦੀ ਅਪੀਲ ਕੀਤੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਨੇ ਦੱਸਿਆ ਕਿ ਇਸ ਸਾਲ 2025-26 ਵਿੱਚ 269,505 ਰੈਗੂਲਰ ਵਿਦਿਆਰਥੀਆਂ ਵਿੱਚੋਂ 254,744 ਪਾਸ ਹੋਏ ਅਤੇ ਪਾਸ ਫੀਸਦ 94.52% ਰਹੀ। ਕੁੜੀਆਂ ਦੀ ਪਾਸ ਫੀਸਦ 95.96% ਅਤੇ ਮੁੰਡਿਆਂ ਦੀ ਪਾਸ ਫੀਸਦ 93.23% ਰਹੀ ਹੈ। ਪੰਜਾਬ ਵਿੱਚ ਪਹਿਲੀਆਂ 3 ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਬਾਰੇ ਬੋਰਡ ਦੇ ਚੇਅਰਮੈਨ ਡਾਕਟਰ ਅਮਰਪਾਲ ਸਿੰਘ ਨੇ ਦੱਸਿਆ।
2: ਨਤੀਜੇ ਦੇ ਅਨੁਸਾਰ ਜਿਹੜੇ ਪਾਸ ਪਰਸੈਂਟੇਜ ਦੇ ਬੇਸ ਤੇ ਪਹਿਲੇ 5 ਜ਼ਿਲ੍ਹੇ ਹਨ, ਅੰਮ੍ਰਿਤਸਰ, ਫਿਰੋਜ਼ਪੁਰ, ਪਠਾਨਕੋਟ ਦੇ ਅਨੁਸਾਰ ਪਹਿਲੇ 3 ਸਥਾਨ ਪ੍ਰਾਪਤ ਕੀਤੇ ਨੇ। ਅਰਲੀਨ ਸ਼ਰਮਾ, ਡਾਟਰ ਆਫ ਜਸਵਿੰਦਰ ਕੁਮਾਰ, ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋਂ, ਫਰੀਦਕੋਟ। ਇਸ ਬੱਚੀ ਦੇ 646 ਨੰਬਰ ਆਏ ਹਨ 650 ਵਿੱਚੋਂ 99.38% ਦੇ ਹਿਸਾਬ ਨਾਲ। ਦੂਜੇ ਨੰਬਰ ਤੇ ਰਹੇ ਨੇ ਮਨੀ ਮਹੇਸ਼ ਸ਼ਰਮਾ, ਪਿਤਾ ਦਾ ਨਾਮ ਵਿਜੇ ਕੁਮਾਰ, ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਚਮੋਲੀ ਬਸੀ, ਰੋਪੜ, ਜਿਨ੍ਹਾਂ ਦੇ 645 ਨੰਬਰ ਆਏ ਹਨ 99.23%। ਤੀਜੇ ਨੰਬਰ ਤੇ ਰੀਆ ਰਾਣੀ, ਸਤਨਾਮ ਸਿੰਘ, ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮਾਡਲ ਟਾਊਨ ਹੁਸ਼ਿਆਰਪੁਰ, ਇਹਨਾਂ ਦੇ 645 ਨੰਬਰ ਆਏ ਹਨ 99.23% ਨਾਲ।
1: ਸਕੂਲੀ ਸਿੱਖਿਆ ਵਿੱਚ ਇਤਿਹਾਸਕ ਮੀਲ ਪੱਥਰ ਸਥਾਪਿਤ ਕਰਦਿਆਂ ਪੰਜਾਬ ਨੇ ਦੇਸ਼ ਦੇ ਸਰਵੋਤਮ ਕਾਰਗੁਜ਼ਾਰੀ ਵਾਲੇ ਸੂਬੇ ਵਜੋਂ ਮਾਨਤਾ ਹਾਸਲ ਕੀਤੀ ਹੈ। ਨੀਤੀ ਆਯੋਗ ਸਿੱਖਿਆ ਗੁਣਵੱਤਾ ਰਿਪੋਰਟ 2026 ਵਿੱਚ ਪੰਜਾਬ ਨੇ ਸਕੂਲ ਸਿੱਖਿਆ ਦੇ ਅਹਿਮ ਬੁਨਿਆਦੀ ਸਿੱਖਿਆ ਮਾਪਦੰਡਾਂ ਵਿੱਚ ਭਾਰਤ ਦੀ ਲੰਮੇ ਸਮੇਂ ਤੋਂ ਅਗਵਾਈ ਕਰਨ ਵਾਲੇ ਕੇਰਲਮ ਨੂੰ ਪਛਾੜ ਦਿੱਤਾ ਹੈ। ਪ੍ਰਣਾਲੀਗਤ ਸੁਧਾਰਾਂ ਅਤੇ ਜ਼ਮੀਨੀ ਪੱਧਰ 'ਤੇ ਸਮਰਪਣ ਰਾਹੀਂ ਹਾਸਲ ਕੀਤੀ ਇਸ ਪ੍ਰਾਪਤੀ ਨੂੰ ਪੰਜਾਬ ਦੇ ਦੌਰ ਦੀ ਸ਼ੁਰੂਆਤ ਦੱਸਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਨਮਾਨ ਹਰ ਉਸ ਮਾਤਾ ਪਿਤਾ, ਵਿਦਿਆਰਥੀ ਅਤੇ ਅਧਿਆਪਕ ਦਾ ਹੈ ਜਿਸ ਨੇ ਸਰਕਾਰੀ ਸਕੂਲਾਂ ਦਾ ਸਾਥ ਛੱਡਣ ਤੋਂ ਇਨਕਾਰ ਕਰ ਦਿੱਤਾ। ਇਹ ਇੱਕ ਦਿਨ ਵਿੱਚ ਹਾਸਲ ਕੀਤੀ ਉਪਲਬਧੀ ਨਹੀਂ ਹੈ, ਬਲਕਿ ਇਹ ਬਿਹਤਰ ਨੀਤੀ ਇਰਾਦੇ ਅਤੇ ਅਮਲ ਦਾ ਸੁਮੇਲ ਹੈ ਜਿਸ ਨਾਲ ਬਿਹਤਰ ਨਤੀਜੇ ਸਾਹਮਣੇ ਆਏ ਨੇ। ਨੀਤੀ ਆਯੋਗ ਦੀ ਰਿਪੋਰਟ ਦੇ ਨਤੀਜਿਆਂ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਸੂਬੇ ਦੇ 99.9% ਸਰਕਾਰੀ ਸਕੂਲਾਂ ਵਿੱਚ ਹੁਣ ਬਿਜਲੀ ਉਪਲਬਧ ਹੈ, 99% ਸਕੂਲਾਂ ਵਿੱਚ ਕਾਰਜਸ਼ੀਲ ਕੰਪਿਊਟਰ ਉਪਲਬਧ ਨੇ ਅਤੇ 80% ਤੋਂ ਵੱਧ ਸਕੂਲ ਸਮਾਰਟ ਕਲਾਸਰੂਮਾਂ ਨਾਲ ਲੈਸ ਨੇ। ਇਸ ਤੋਂ ਇਲਾਵਾ 10ਵੀਂ ਜਮਾਤ ਦੇ 90% ਤੋਂ ਵੱਧ ਵਿਦਿਆਰਥੀ ਹੁਣ 11ਵੀਂ ਜਮਾਤ ਵਿੱਚ ਦਾਖਲਾ ਲੈ ਰਹੇ ਨੇ। ਇਹ ਦਰ ਸਕੂਲ ਛੱਡਣ ਦੀ ਦਰ ਵਿੱਚ ਤੇਜ਼ੀ ਨਾਲ ਆ ਰਹੀ ਗਿਰਾਵਟ ਨੂੰ ਦਰਸਾਉਂਦੀ ਹੈ। ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤੀਜੇ ਪੜਾਅ ਦੌਰਾਨ ਪੰਜਾਬ ਵਿੱਚ 835 ਕਰੋੜ ਦੀ ਲਾਗਤ ਨਾਲ ਸੜਕਾਂ ਬਣਨੀਆਂ। ਉਹਨਾਂ ਦੱਸਿਆ ਕਿ ਇਹ ਸੜਕਾਂ ਪਿਛਲੇ ਸਾਲ ਬਣਨੀਆਂ ਸਨ, ਟੈਂਡਰ ਵੀ ਲੱਗ ਚੁੱਕੇ ਸਨ, ਪਰ ਅਚਾਨਕ ਕੇਂਦਰ ਵੱਲੋਂ ਜਾਰੀ ਕੀਤੇ ਇੱਕ ਪੱਤਰ ਕਾਰਨ ਇਹਨਾਂ ਸੜਕਾਂ 'ਤੇ ਰੋਕ ਲੱਗ ਗਈ ਸੀ। ਹੁਣ ਇਹ ਰੋਕ ਹਟਾ ਦਿੱਤੀ ਗਈ ਹੈ। ਸਾਰੇ ਦੇਸ਼ ਵਿੱਚ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣਨ ਵਾਲੀਆਂ ਸੜਕਾਂ ਦੇ ਨਿਰਮਾਣ ਦੇ ਕੰਮਾਂ ਦੀ ਪ੍ਰਵਾਨਗੀ ਅਤੇ ਟੈਂਡਰ 72 ਦਿਨਾਂ ਵਿੱਚ ਕਰਨ ਦੀਆਂ ਹਦਾਇਤਾਂ ਕੀਤੀਆਂ ਗਈਆਂ ਨੇ ਅਤੇ ਨਾਲ ਹੀ ਇਹ ਹਦਾਇਤ ਵੀ ਕੀਤੀ ਗਈ ਹੈ ਕਿ ਇਹ ਕੰਮ ਕਿਸੇ ਵੀ ਸਥਿਤੀ ਵਿੱਚ 30 ਸਤੰਬਰ ਤੋਂ ਲੇਟ ਨਹੀਂ ਹੋਣੇ ਚਾਹੀਦੇ। ਸੰਤ ਸੀਚੇਵਾਲ ਨੇ ਦੱਸਿਆ ਕਿ ਲੰਘੇ ਬਜਟ ਸੈਸ਼ਨ ਦੌਰਾਨ ਉਹਨਾਂ ਨੇ 12 ਮਾਰਚ ਨੂੰ ਪਾਰਲੀਮੈਂਟ ਵਿੱਚ ਇਹ ਮੁੱਦਾ ਉਠਾਇਆ ਸੀ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਹਨੇਰੀ ਝੱਖੜ ਨਾਲ ਬਿਜਲੀ ਲਿਸ਼ਕਣ ਬਾਰੇ ਔਰੇਂਜ ਅਲਰਟ ਅਤੇ ਇਸ ਤੋਂ ਬਾਅਦ 14 ਮਈ ਨੂੰ मई तक येलो अलर्ट जारी किया है। इस समय दौरान पंजाब विच वख-वख थावां ते हल्की तो दरमियानी बारिश हो सकती है। हालांकि अगले तीन चार दिनों दौरान वध तो वध तापमान विच कोई वड्डी तब्दीली आने की संभावना नहीं है। पठानकोट विच थीन डैम ते अज घट्टो घट तापमान 18.6 डिग्री सैलसीयस दर्ज किया गया, जदों कि फरीदकोट विच बीते 24 घंटे विच वध तो वध तापमान

0: 42.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIR RNU ਜਲੰਧਰ। ਪ੍ਰਦੇਸ਼ਿਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 6:20 'ਤੇ। ਨਮਸਕਾਰ।
1: ਮੀਡੀਅਮ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ 'ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 2:40 ਵੱਜ ਰਹੇ ਨੇ। ਆਓ ਸੁਣਦੇ ਹਾਂ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ 'ਚ ਗੁਰਦੀਪ ਸਿੰਘ ਖੋਜੀ ਦੇ ਗਾਏ ਹੋਏ ਕੁਝ ਲੋਕ ਗੀਤ ਸੁਣਵਾਏ ਜਾਣਗੇ। ਤੇ ਲਓ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਓ ਸੁਣਦੇ ਹਾਂ ਇਹ ਗੀਤ।

ਰੰਗਲੀ ਧਰਤੀ ਪ੍ਰੋਗਰਾਮ ਚ ਅੱਜ ਤੁਸੀਂ ਸੁਣ ਰਹੇ ਹੋ ਗੁਰਦੀਪ ਸਿੰਘ ਖੋਜੀ ਦੀ ਆਵਾਜ਼ ਵਿੱਚ ਕੁਝ ਲੋਕ ਗੀਤ। ਆਓ ਸੁਣਦੇ ਹਾਂ ਇਹਨਾਂ ਦੀ ਹੀ ਆਵਾਜ਼ ਵਿੱਚ ਸ਼ੇਖ ਫਰੀਦ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਪ੍ਰੋਗਰਾਮ 'ਚ ਗੁਰਦੀਪ ਸਿੰਘ ਖੋਜੀ ਦੇ ਗਾਏ ਹੋਏ ਕੁਝ ਲੋਕ ਗੀਤ ਤੁਹਾਨੂੰ ਸੁਣਵਾਏ ਜਾ ਰਹੇ ਸਨ। ਅਸੀਂ ਆਕਾਸ਼ਵਾਣੀ 'ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਦਿਨ ਦੇ 3 ਵਜ ਰਹੇ ਨੇ। ਸਾਡੀ ਪਹਿਲੀ ਸਭਾ ਹੁਣ ਇੱਥੇ ਹੀ ਸਮਾਪਤ ਹੁੰਦੀ ਹੈ। ਆਪਣੀ ਦੂਜੀ ਸਭਾ ਦੇ

0: ਪ੍ਰੋਗਰਾਮਸ ਲੈ ਕੇ ਸ਼ਾਮ 4 ਵਜੇ ਫੇਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ।
1: ਡੀਟੀਐਸ ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿੱਚ ਸੋਮਨਾਥ ਅੰਮ੍ਰਿਤ ਪਰਵ ਸਮਾਰੋਹ ਨੂੰ ਕੀਤਾ ਸੰਬੋਧਨ। ਕਿਹਾ, ਸੋਮਨਾਥ ਅੰਮ੍ਰਿਤ ਪਰਵ ਅਗਲੇ 1000 ਸਾਲਾਂ ਲਈ ਦੇਸ਼ ਦੀ ਪ੍ਰੇਰਣਾ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੱਛਮੀ ਏਸ਼ੀਆ ਸੰਕਟ ਦੌਰਾਨ ਰਾਸ਼ਟਰ ਨੂੰ ਮਜ਼ਬੂਤ ਕਰਨ ਵਿੱਚ ਦੇਸ਼ ਵਾਸੀਆਂ ਨੂੰ ਭਾਈਵਾਲ ਬਣਨ ਦਾ ਸੱਦਾ। ਕੇਂਦਰ ਸਰਕਾਰ ਨੇ ਵਿਕਸਿਤ ਭਾਰਤ ਜੀ ਰਾਮ ਜੀ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਐਕਟ 2025 ਨੂੰ ਲਾਗੂ ਕਰਨ ਲਈ ਨੋਟੀਫਾਈ ਕੀਤਾ। ਅੱਜ ਰਾਸ਼ਟਰੀ ਤਕਨਾਲੋਜੀ ਦਿਵਸ ਮਨਾਇਆ ਜਾ ਰਿਹਾ ਹੈ। ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਨੇ ਦੇਸ਼ ਦੇ ਵਿਗਿਆਨੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਭਾਰਤੀ ਸਟੇਟ ਬੈਂਕ ਵੱਲੋਂ ਜਾਰੀ ਰਿਪੋਰਟ ਮੁਤਾਬਕ ਆਲਮੀ ਉਥਲ ਪੁਥਲ ਦੇ ਬਾਵਜੂਦ ਵਿੱਤੀ ਸਾਲ 2026-27 ਵਿੱਚ ਅਰਥ ਵਿਵਸਥਾ 'ਚ 6.6 ਫੀਸਦੀ ਦੇ ਵਾਧੇ ਦਾ ਅਨੁਮਾਨ। ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ। ਪਾਸ ਫੀਸਦ 94.52 ਫੀਸਦੀ ਰਹੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਵੱਕਾਰੀ ਆਲਮੀ ਯੂਨੀਵਰਸਿਟੀ ਰੈਂਕਿੰਗਜ਼ ਫਾਰ ਇਨੋਵੇਸ਼ਨ ਵਿੱਚ ਯੂਨੀਵਰਸਿਟੀ ਬ੍ਰਾਂਡ ਅਤੇ ਪ੍ਰਤਿਸ਼ਠਾ ਦੀ ਸ਼੍ਰੇਣੀ ਵਿੱਚ ਵਿਸ਼ਵ ਪੱਧਰ ਦੇ 78ਵਾਂ ਸਥਾਨ ਪ੍ਰਾਪਤ ਕੀਤਾ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਕਾਕੀਰਾ ਲਹਿਰੂ ਸੜਕ 'ਤੇ ਇੱਕ ਕਾਰ ਹਾਦਸੇ ਵਿੱਚ 6 ਸੈਲਾਨੀਆਂ ਦੀ ਮੌਤ, 4 ਹੋਰ ਗੰਭੀਰ ਜ਼ਖਮੀ। ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਹਨੇਰੀ ਝੱਖੜ ਨਾਲ ਬਿਜਲੀ ਲਿਸ਼ਕਣ ਬਾਰੇ ਔਰੇਂਜ ਅਲਰਟ ਅਤੇ ਇਸ ਤੋਂ ਬਾਅਦ 14 ਮਈ ਤੱਕ ਯੈਲੋ ਅਲਰਟ ਜਾਰੀ। ਅਤੇ IPL ਕ੍ਰਿਕਟ ਵਿੱਚ ਅੱਜ ਪੰਜਾਬ ਕਿੰਗਜ਼ ਦਾ ਮੁਕਾਬਲਾ ਧਰਮਸ਼ਾਲਾ ਵਿੱਚ ਸ਼ਾਮੀ 7:30 ਵਜੇ ਦਿੱਲੀ ਕੈਪੀਟਲਸ ਨਾਲ ਹੋਏਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਚੋਣਵੀਆਂ ਖਬਰਾਂ। DTS ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਪੇਸ਼ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਤੁਹਾਡਾ ਖੂਬਸੂਰਤ ਪ੍ਰੋਗਰਾਮ ਜਿਸਦਾ ਤੁਹਾਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਹੁੰਦਾ। ਮੈਂ ਤੁਹਾਡੀ ਦੋਸਤ ਕ੍ਰਿਤਿਕਾ ਕੌਸ਼ਲ ਅਤੇ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਰੱਬ ਕੋਲੋਂ ਅਰਦਾਸ ਕਰਦੀ ਹਾਂ ਕਿ ਅੱਜ ਦਾ ਦਿਨ ਬਹੁਤ ਹੀ ਪਿਆਰਾ ਜਿਹਾ ਹੋਵੇ ਅਤੇ ਇਸ ਪਿਆਰੇ ਜਿਹੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ ਤੁਹਾਡੇ ਭੇਜੋ ਇੱਕ ਖਤ। ਪਰ ਕਹਿੰਦੇ ਨੇ ਕਿ ਜਦ ਕੋਈ ਘਰ ਵਿੱਚ ਮਹਿਮਾਨ ਆਉਂਦਾ ਹੈ ਜਾਂ ਫਿਰ ਕੋਈ ਵੀ ਹੁੰਦਾ ਤਾਂ ਤੁਸੀਂ ਉਹਦੀ ਰਾਜ਼ੀ ਖੁਸ਼ੀ ਬਾਰੇ ਪੁੱਛਦੇ ਹੋ, ਹੈ ਨਾ? ਅਤੇ ਇਸਦੇ ਲਈ ਆਪਾਂ ਗੀਤ ਵੀ ਇਸ ਤਰ੍ਹਾਂ ਦਾ ਪਲੇ ਕਰ ਰਹੇ ਹਾਂ, ਸੁਣਾ ਰਹੇ ਹਾਂ ਤੁਹਾਨੂੰ। ਅਤੇ ਸੁਣਦੇ ਹਾਂ ਇਸ ਗੀਤ ਨੂੰ, ਤੁਸੀਂ ਸੁਣ ਰਹੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਅਤੇ ਜਿਹੜੇ ਦੋਸਤ ਨਵੇਂ ਨਵੇਂ ਬਣਦੇ ਨੇ ਉਹਨਾਂ ਨੂੰ ਦੱਸਾਂਗੇ ਜ਼ਰੂਰ ਕਿ ਕਿਸ ਤਰ੍ਹਾਂ ਇਸ ਪ੍ਰੋਗਰਾਮ ਵਿੱਚ ਐਂਟਰੀ ਲੈ ਸਕਦੇ ਨੇ।

0: ਬਹੁਤ ਹੀ ਚੰਗਾ ਲੱਗਦਾ ਕਿ ਤੁਸੀਂ ਇੰਨੀ ਦੂਰ ਬੈਠ ਕੇ ਸਾਨੂੰ ਯਾਦ ਕਰਦੇ ਹੋ। ਲਿਖ ਰਹੇ ਨੇ ਰਾਜੂ ਟੁਟੇਜਾ, ਖੁਸ਼ਦਿਲ, ਉਰਮਿਲਾ, ਗੁੱਡੂ, ਜੀਨੂ, ਮਨੂ, ਅਦਿੱਤੇ, ਭੂਮੀ, ਰਾਖੀ, ਅੰਮ੍ਰਿਤ, ਸ਼ਿਵ, ਸੇਠੀ, ਕਰਨਪੁਰੀ, ਸਮਾਈਲ ਅਤੇ ਸਾਰਾ ਪਰਿਵਾਰ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਮੈਂ ਸੁਣਾਉਣ ਜਾ ਰਹੀ ਹਾਂ ਜੀ, ਫੋਨ 'ਤੇ ਇਸ਼ਕ। ਜੀ ਬਿਲਕੁਲ, ਫੋਨ 'ਤੇ ਵੀ ਇਸ਼ਕ ਕੀਤਾ ਜਾਂਦਾ। ਅੱਜ ਕੱਲ੍ਹ ਫੋਨ ਨਾ ਹੋਵੇ ਤਾਂ ਕੋਈ ਵੀ ਇਸ਼ਕ ਨਹੀਂ ਕੀਤਾ ਜਾ ਸਕਦਾ, ਕੋਈ ਵੀ ਸਰਚ ਨਹੀਂ ਕੀਤੀ ਜਾ ਸਕਦੀ, ਕੁਝ ਵੀ ਨਹੀਂ ਦੇਖਿਆ ਜਾ ਸਕਦਾ, ਤੁਸੀਂ ਬੋਰ ਹੋ ਸਕਦੇ ਹੋ, ਹੈ ਨਾ? ਠੀਕ ਹੈ ਨਾ, ਫਿਲਹਾਲ ਸੁਣਦੇ ਇਸ ਗੀਤ ਨੂੰ, ਉਸ ਤੋਂ ਬਾਅਦ ਲੈਣੇ ਜੀ ਖਤ ਅਤੇ ਇਨਫੋਰਮੇਸ਼ਨ।
1: It's all about fame, you know.

ਲਓ ਜੀ, ਚੱਲ ਰਿਹਾ ਤੁਹਾਡਾ ਇਹ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਅਤੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਦੇ ਲਈ ਕਰਨਾ ਕੀ ਹੈ ਜੀ, ਪੋਸਟ ਕਾਰਡ ਲੈ ਕੇ ਆਉਣਾ, ਅਤੇ ਪੋਸਟ ਕਾਰਡ ਦੇ ਐਡਰੈਸ ਵਾਲੇ ਪਾਸੇ ਲਿਖਣਾ ਜੀ ਇਸ ਪ੍ਰੋਗਰਾਮ ਦਾ ਨਾਂ। ਨਾਂ ਹੈ ਜੀ ਪ੍ਰੋਗਰਾਮ ਦਾ ਚਿੱਠੀਆਂ ਮਿੱਠੀਆਂ, ਮੈਨੀਫੈਸਟ੍ਰੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 1440001। ਅਤੇ ਦੂਜੇ ਪਾਸੇ ਆਪਣਾ ਨਾਂ ਅਤੇ ਆਪਣੀ ਜਗ੍ਹਾ ਦਾ ਨਾਂ ਅਤੇ ਗੀਤ ਦੇ ਬੋਲ ਲਿਖ ਕੇ ਸਾਨੂੰ ਭੇਜ ਦਿਓ। ਇਹ ਛੋਟਾ ਜਿਹਾ ਕੰਮ ਹੈ, ਤੁਸੀਂ ਬੈਠੇ ਬੈਠੇ ਵੀ ਕਰ ਸਕਦੇ ਹੋ ਜਾਂ ਖੜ੍ਹੇ ਖੜ੍ਹੇ ਵੀ ਕਰ ਸਕਦੇ ਹੋ, ਜਾਂਦੇ ਜਾਂਦੇ ਵੀ ਕਰ ਸਕਦੇ ਹੋ। ਅਤੇ ਲਓ ਜੀ,

ਹੁਣ ਇਨਫੋਰਮੇਸ਼ਨ ਲੈ ਲੈਂਦੇ ਹਾਂ, ਥੋੜ੍ਹੀ ਜਿਹੀ ਕਲੈਕਟ ਕਰ ਲੈਂਦੇ ਹਾਂ। ਇਤਿਹਾਸ ਦੀ ਜੇ ਮੈਂ ਗੱਲ ਕਰਾਂ, ਯਾਨੀ ਕਿ ਰਾਸ਼ਟਰੀ ਤਕਨਾਲੋਜੀ ਦਿਵਸ ਦੇ ਇਤਿਹਾਸ ਦੀ ਗੱਲ ਕਰਾਂ, ਤਾਂ 11 ਮਈ 1998 ਨੂੰ ਭਾਰਤ ਨੇ ਰਾਜਸਥਾਨ ਦੇ ਪੋਖਰਨ ਵਿੱਚ ਆਪਰੇਸ਼ਨ ਸ਼ਕਤੀ ਤਹਿਤ ਸਫਲ ਪਰਮਾਣੂ ਪ੍ਰੀਖਣ ਕੀਤੇ ਸਨ। ਇਸ ਮਹਾਨ ਪ੍ਰਾਪਤੀ ਤੋਂ ਬਾਅਦ ਉਸ ਸਮੇਂ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ ਇਸ ਦਿਨ ਨੂੰ ਰਾਸ਼ਟਰੀ ਤਕਨਾਲੋਜੀ ਦਿਵਸ ਵਜੋਂ ਘੋਸ਼ਿਤ ਕੀਤਾ। ਵਾਹ, ਕਿੰਨਾ ਕੁ ਵਧੀਆ ਉਪਰਾਲਾ ਕੀਤਾ ਉਹਨਾਂ ਨੇ, ਅਤੇ ਉਦੇਸ਼ ਕੀ ਰਿਹਾ ਉਹ ਦੱਸਾਂਗੀ ਜ਼ਰੂਰ। ਫਿਲਹਾਲ ਚਿੱਠੀਆਂ ਪੜ੍ਹਨ ਤੋਂ ਬਾਅਦ, ਉਸ ਤੋਂ ਬਾਅਦ ਗੀਤ ਚੱਲੇਗਾ, ਫਿਰ ਉਸ ਤੋਂ ਬਾਅਦ ਇਨਫੋਰਮੇਸ਼ਨ ਮਿਲੇਗੀ। ਲਿਖ ਰਹੇ ਨੇ ਸ਼ਹਿਰ ਹਾਜੀਪੁਰ ਤੋਂ ਮੇਹਰ ਸਿੰਘ, ਰਾਮ ਲਾਲ ਅਤੇ ਸਾਰਾ ਪਰਿਵਾਰ। ਪਿੰਡ ਆਜਮਵਾਲਾ ਤਹਿਸੀਲ ਫਾਜ਼ਿਲਕਾ ਤੋਂ ਸੋਹਨ ਸਿੰਘ ਬੋਕ, ਨਿਸ਼ਾਨ ਸਿੰਘ, ਸੀਰਤ ਕੌਰ, ਕਿਰਤ ਕੌਰ ਅਤੇ ਦਾਦੀ ਜਸਵੰਤ ਕੌਰ। ਮੁਹੰਮਦਪੁਰ ਸੋਤਰ ਠਾਣੀ ਰਤੀਆ ਤੋਂ ਲਿਖ ਰਹੇ ਨੇ ਜੀਵਨ ਸਿੰਘ ਬੋਕ, ਸ਼ੰਟੀ, ਸਿਮਰਨ, ਕੌਸ਼ਲਿਆ, ਗੁਰਛਿੰਦਰ, ਬੱਬੂ, ਕੁਲਦੀਪ, ਕਿਰਤ, ਜਸ਼ਨ ਅਤੇ ਸਾਰਾ ਬੋਕ ਪਰਿਵਾਰ। ਸ਼੍ਰੀਗੰਗਾਨਗਰ ਤੋਂ ਲਿਖ ਰਹੇ ਨੇ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ, ਦਿਨੇਸ਼ ਕੁਮਾਰ ਸ਼ਰਮਾ ਅਤੇ ਨਰੇਸ਼ ਕੁਮਾਰ। ਰਾਇਣ ਤੋਂ ਲਿਖ ਰਹੇ ਨੇ ਡਾਕਟਰ ਬਨਵਾਰੀ ਜੈਪਾਲ, ਬਿਮਲਾ ਜੈਪਾਲ, ਸੋਨੂ, ਮਮਤਾ, ਮੋਕਸ਼, ਦਿਸ਼ਾ, ਸੁਸ਼ਕਤ ਅਤੇ ਨਾਲ ਇਹਨਾਂ ਦੇ ਵਿਕਰਮ ਜੈਪਾਲ। ਪਿੰਡ ਆਜਮਵਾਲਾ ਤਹਿਸੀਲ ਫਾਜ਼ਿਲਕਾ ਤੋਂ ਲਿਖ ਰਹੇ ਨੇ ਸਾਨੂੰ ਬਲਵਿੰਦਰ ਕੌਰ, ਅਮਰ ਲਾਲ, ਬਲਦੇਵ ਅਤੇ ਰਾਜ ਮਿਸਤਰੀ ਹੈ ਅਤੇ ਸਾਰਾ ਪਰਿਵਾਰ ਹੈ। ਅਤੇ ਸੁਣਾਉਂਦੇ ਹਾਂ ਜੀ ਇਹਨਾਂ ਸਾਰਿਆਂ ਨੂੰ ਗੁਰੂ ਰੰਧਾਵਾ ਦੀ ਆਵਾਜ਼ ਵਿੱਚ ਖਤ। ਜੀ ਬਿਲਕੁਲ, ਖਤ ਤੁਸੀਂ ਭੇਜਿਆ ਅਤੇ ਉਸ ਤੋਂ ਰਿਲੇਟਡ ਹੀ ਗੀਤ ਸੁਣਾ ਰਹੀ ਹਾਂ। ਪਰ ਆਪਾਂ ਇਹ ਜੋ ਸਿਲਸਿਲਾ ਨਾ ਖਤਾਂ ਦਾ, ਯਾਨੀ ਕਿ ਚਿੱਠੀਆਂ ਮਿੱਠੀਆਂ ਪ੍ਰੋਗਰਾਮ ਦਾ, ਇਹ ਵੀ ਰੱਖਿਆ ਹੋਇਆ ਤਾਂ ਕਿ ਤੁਸੀਂ ਜੋ ਹੈ ਕੰਟੀਨਿਊਟੀ ਬਣਾ ਕੇ ਰੱਖੋ ਕਿ ਖਤ ਵੀ ਜੋ ਹੈ ਬਹੁਤ ਜ਼ਿਆਦਾ ਜ਼ਰੂਰੀ ਨੇ ਜੋ ਹੈ ਲਿਖਣੇ, ਕਿਉਂਕਿ ਅੱਜ ਕੱਲ੍ਹ ਤਾਂ ਹਰ ਕਿਸੇ ਦੇ ਜੋ ਹੈ ਕੋਲ ਮੋਬਾਈਲ ਨੇ, ਅਤੇ ਮੋਬਾਈਲ ਦੇ ਜ਼ਰੀਏ ਤੁਸੀਂ ਵਟਸਐਪ ਦੇ ਰਾਹੀਂ, ਫੇਸਬੁੱਕ ਦੇ ਰਾਹੀਂ, ਟਵਿੱਟਰ ਦੇ ਰਾਹੀਂ ਜਾਂ ਇੰਸਟਾਗ੍ਰਾਮ ਦੇ ਰਾਹੀਂ ਇੱਕ ਦੂਜੇ ਨੂੰ ਜੋ ਹੈ ਤੁਸੀਂ ਮੈਸੇਜ ਭੇਜਦੇ ਰਹਿੰਦੇ ਹੋ। ਪਰ ਇੱਕ ਜੋ ਖਤ ਹੈ ਨਾ, ਉਹ ਲਿਖਣ ਦਾ ਅੰਦਾਜ਼ ਹੀ ਵਧੀਆ ਹੈ। ਤੁਸੀਂ ਜੋ ਹੈ ਆਪਣੀ ਹੈਂਡਰਾਈਟਿੰਗ ਜੋ ਹੈ ਦਿਖਾ ਸਕਦੇ ਹੋ, ਆਪਣੀ ਕਲਾਕਾਰੀ ਦਿਖਾ ਸਕਦੇ ਹੋ, ਕੁਝ ਸ਼ੇਰ ਉਸ਼ਾਇਰੀ ਲਿਖ ਕੇ ਭੇਜ ਸਕਦੇ ਹੋ, ਕੁਝ ਵੀ ਜੋ ਹੈ ਬਣਾ ਕੇ ਲਿਖ ਕੇ ਭੇਜ ਦਿਓ, ਤਾਂ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ। ਹਾਂ, ਸ਼ੇਰ ਉਸ਼ਾਇਰੀ ਦੀ ਗੱਲ ਆਈ ਹੈ ਤਾਂ ਤੁਸੀਂ ਪੰਜਾਬੀ ਵਿੱਚ ਕੋਈ ਵੀ ਵਧੀਆ ਜਿਹੀ ਸ਼ੇਰ ਉਸ਼ਾਇਰੀ ਲਿਖ ਕੇ ਭੇਜ ਸਕਦੇ ਹੋ, ਆਪਾਂ ਜ਼ਰੂਰ ਪੜ੍ਹਾਂਗੇ। ਫਿਲਹਾਲ ਸੁਣਦੇ ਹਾਂ ਜੀ ਗੁਰੂ ਰੰਧਾਵਾ ਦੀ ਆਵਾਜ਼ ਵਿੱਚ ਪਿਆਰਾ ਜੀ।

ਜੀ ਬਿਲਕੁਲ, ਖਤ ਪੜ੍ਹ ਕੇ ਹੀ ਦਰਦਾਂ ਨੂੰ ਪੜ੍ਹਿਆ ਜਾ ਸਕਦਾ ਅਤੇ ਖੁਸ਼ੀਆਂ ਨੂੰ ਵੀ ਪੜ੍ਹਿਆ ਜਾ ਸਕਦਾ। ਕਿੰਨਾ ਕੁ ਜ਼ਿਆਦਾ ਵਧੀਆ ਨਾ, ਜੇ ਤੁਹਾਡਾ ਮੂਡ ਖਰਾਬ ਹੈ ਅਤੇ ਕੋਈ ਚਿੱਠੀ ਆ ਜਾਂਦੀ ਹੈ ਤਾਂ ਤੁਸੀਂ ਉਸਨੂੰ ਖੋਲ੍ਹ ਕੇ ਪੜ੍ਹਦੇ ਹੋ, ਉਸਦੇ ਫੀਲਿੰਗਸ ਨੂੰ ਸੁਣਦੇ ਹੋ ਜਾਂ ਪੜ੍ਹਦੇ ਹੋ, ਹੈ ਨਾ, ਅਤੇ ਕਿਸੇ ਹੋਰ ਨੂੰ ਸੁਣਾਉਂਦੇ ਹੋ। ਅਤੇ ਇਸਨੇ ਬੜਾ ਹੀ ਟਾਈਮ ਕੱਢ ਕੇ ਜੋ ਹੈ ਇੰਨੀ ਸੋਹਣੀ ਰਾਈਟਿੰਗ ਵਿੱਚ ਜੋ ਹੈ ਖਤ ਸਾਨੂੰ ਲਿਖਿਆ, ਕਿੰਨਾ ਬੇਸ਼ਕੀਮਤੀ ਜੋ ਹੈ ਟਾਈਮ ਹੋਏਗਾ ਉਹਦੇ ਲਈ ਕਿ ਤੁਹਾਨੂੰ ਬੈਠ ਕੇ ਖਤ ਲਿਖ ਰਿਹਾ ਜਾਂ ਲਿਖ ਰਹੀ ਹੈ। ਜਿਵੇਂ ਕਿ ਤੁਸੀਂ ਸਾਰੇ ਜੋ ਹੈ ਦੋਸਤ ਸਾਨੂੰ ਖਤ ਲਿਖਦੇ ਹੋ, ਸਾਡੇ ਸਟੂਡੀਓ 'ਚ ਇੰਨਾ ਢੇਰ ਪਿਆ ਹੋਇਆ ਚਿੱਠੀਆਂ ਦਾ ਅਤੇ ਪੜ੍ਹਨ 'ਚ ਬੜਾ ਹੀ ਰੈਂਡਮਲੀ ਜੋ ਹੈ ਖਤ ਕੱਢਣੇ ਪੈਂਦੇ ਕਈ ਵਾਰ, ਅਤੇ ਨਾਰਾਜ਼ਗੀ ਤਾਂ ਆਪਾਂ ਹੀ ਬਣੇਗੀ ਕਿ ਸਾਡਾ ਖਤ ਨਹੀਂ ਪੜ੍ਹਿਆ ਗਿਆ। ਪਰ ਸਾਡੀ ਜੋ ਹੈ ਕੋਸ਼ਿਸ਼ ਇਹ ਹੁੰਦੀ ਹੈ ਕਿ ਸਾਰੇ ਖਤ ਪੜ੍ਹ ਦਿੱਤੇ ਜਾਣ। ਅਤੇ ਸਫਲਤਾ ਦੀ ਜੇ ਮੈਂ ਗੱਲ ਕਰਾਂ, 11 ਮਈ 1998 ਨੂੰ ਭਾਰਤ ਨੇ ਪਹਿਲੇ ਸਵਦੇਸ਼ੀ ਜਹਾਜ਼ ਹੰਸ 3 ਅਤੇ ਤ੍ਰਿਸ਼ੂਲ ਮਿਜ਼ਾਈਲ ਦਾ ਵੀ ਸਫਲ ਪ੍ਰੀਖਣ ਕੀਤਾ ਸੀ। ਅਤੇ ਉਦੇਸ਼ ਇਹ ਦਿਨ ਭਾਰਤੀ ਵਿਗਿਆਨੀਆਂ, ਇੰਜੀਨੀਅਰਾਂ ਅਤੇ ਖੋਜਕਰਤਾਵਾਂ ਦੇ ਯੋਗਦਾਨ ਨੂੰ ਸਨਮਾਨਿਤ ਕਰਨ ਲਈ ਮਨਾਇਆ ਜਾਂਦਾ ਹੈ। ਅਤੇ ਹੋਰ ਕਿਹੜੀਆਂ ਗੱਲਾਂ ਨੇ ਦੱਸਾਂਗੀ ਜ਼ਰੂਰ, ਫਿਲਹਾਲ ਚਿੱਠੀਆਂ ਪੜ੍ਹ ਲੈਂਦੇ ਹਾਂ। ਲਿਖ ਰਹੇ ਨੇ ਸਾਨੂੰ ਤਲਵੰਡੀ ਸਾਬੋ ਗਲੀ ਨੰਬਰ 5 ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ, ਗੁਰਪ੍ਰੀਤ ਸਿੰਘ ਅਤੇ ਨਾਲ ਇਹਨਾਂ ਦੇ ਮਹਿੰਦਰ ਭੱਟੀ। ਲਿਖ ਰਹੇ ਨੇ ਮਲੋਟ ਤੋਂ ਮਹੇਸ਼ ਗਰਗ, ਸੁਸ਼ਮਾ, ਜਸ਼ਨ ਅਤੇ ਵਿਨੋਦ ਗਰਗ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਲਿਖ ਰਹੇ ਨੇ ਟੀਡੀ ਮਲਹੋਤਰਾ, ਪ੍ਰਤੀਕ ਮਲਹੋਤਰਾ, ਰਿਤਿਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ ਅਤੇ ਨਾਲ ਇਹਨਾਂ ਦੇ ਸ਼ੁਭ ਚੰਦਰ ਬਜਾਜ, ਸਾਹਿਲ ਅਤੇ ਸਾਰਾ ਪਰਿਵਾਰ। ਰਾਵਰ ਕਰਨਾਲ ਤੋਂ ਲਿਖ ਰਹੇ ਨੇ ਗਿਆਨ ਭੂਸ਼ਣ ਸ਼ਰਮਾ ਅਤੇ ਸੋਮਨਾਥ ਕਾਲੀਆ। ਯਮੁਨਾਨਗਰ ਤੋਂ ਲਿਖ ਰਹੇ ਨੇ ਜੈਪਾਲ, ਯਸ਼ਪਾਲ ਅਤੇ ਸਾਰੇ ਸਾਥੀ। ਅਤੇ ਆਓ ਸੁਣਾਉਂਦੇ ਹਾਂ ਜੀ ਇਹਨਾਂ ਸਾਰਿਆਂ ਦੀ ਫਰਮਾਇਸ਼ ਅਤੇ ਗੱਡੀ ਹੈ ਸ਼ੌਕਿਨ ਜੱਟ ਦੀ। ਵਾਹ ਜੀ ਵਾਹ। ਅਤੇ ਗੱਡੀ ਵੀ ਇੱਕ ਇਸ ਤਰ੍ਹਾਂ ਦੀ ਗੱਡੀ ਹੈ ਜੋ ਤੁਹਾਨੂੰ ਇੱਕ ਥਾਂ ਤੋਂ ਲੈ ਕੇ ਦੂਜੇ ਥਾਂ ਤੱਕ ਲੈ ਕੇ ਜਾਂਦੀ ਹੈ ਅਤੇ ਤੁਹਾਡਾ ਜੋ ਸਫ਼ਰ ਹੈ ਕਠਿਨ ਤੋਂ ਬੜਾ ਹੀ ਆਸਾਨ ਹੋ ਜਾਂਦਾ। ਪਹਿਲਾਂ ਕੀ ਕਰਦੇ ਹੁੰਦੇ ਸੀ, ਬੈਲ ਗੱਡੀਆਂ 'ਚ ਜਾਂਦੇ ਸੀ, ਕਿੰਨੇ ਕਿੰਨੇ ਦਿਨ ਚੱਲਦੇ ਸੀ ਅਤੇ ਕਿੰਨੇ ਕਿੰਨੇ ਦਿਨ ਰੁਕਦੇ ਸੀ, ਯਾਨੀ ਕਿ ਫੁੱਲ ਇੰਜੋਏ ਹੁੰਦਾ ਸੀ। ਮੈਂ ਤਾਂ ਕਹਿੰਦੀ ਉਹ ਟਾਈਮ ਨਾ ਇੱਕ ਵਾਰ ਆਉਣਾ ਚਾਹੀਦਾ ਕਿ ਨਹੀਂ, ਸੋਚੋ ਵਿਚਾਰੋ, ਫਿਰ ਗੱਲ ਕਰਦੇ ਹਾਂ।

0: ਕਲਾ ਜੀ, ਸਾਡਾ ਪ੍ਰੋਗਰਾਮ ਵੀ ਉੱਡਦਾ ਹੋਇਆ ਔਨ ਏਅਰ ਜਾ ਰਿਹਾ ਹੈ ਅਤੇ ਸੁਣ ਰਹੇ ਹੋ ਜੀ ਇਸ ਪ੍ਰੋਗਰਾਮ ਨੂੰ ਤੁਸੀਂ ਡੀ ਟੀ ਐੱਸ ਦੀ ਪੰਜਾਬੀ ਪ੍ਰਸਾਰਣ ਸੇਵਾ ਦੇ ਜ਼ਰੀਏ ਅਤੇ ਨਾਲ ਦੇ ਨਾਲ ਨਿਊਜ਼ ਔਨ ਏਅਰ ਐਪ ਤੋਂ ਵੀ ਸੁਣ ਰਹੇ ਹੋ। ਅਤੇ ਸਮਾਗਮ ਦੀ ਜੇ ਮੈਂ ਗੱਲ ਕਰਾਂ, ਇਸ ਮੌਕੇ ਤਕਨਾਲੋਜੀ ਵਿਕਾਸ ਬੋਰਡ ਯਾਨੀ ਕਿ ਟੀ ਡੀ ਬੀ ਵਿਗਿਆਨਕ ਖੇਤਰ ਵਿੱਚ ਉੱਤਮ ਕਰਨ ਵਾਲਿਆਂ ਨੂੰ ਪੁਰਸਕਾਰ ਦਿੰਦਾ ਹੈ ਅਤੇ ਇਸ ਦੇ ਨਾਲ ਹੀ ਇਹ ਦਿਨ ਭਾਰਤ ਨੂੰ ਪਰਮਾਣੂ ਸ਼ਕਤੀ ਦੇ ਰੂਪ ਵਿੱਚ ਸਥਾਪਿਤ ਕਰਨ ਦੀ ਯਾਦ ਦਵਾਉਂਦਾ ਹੈ ਅਤੇ ਨਵੀਂ ਪੀੜ੍ਹੀ ਨੂੰ ਵਿਗਿਆਨ ਅਤੇ ਤਕਨਾਲੋਜੀ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਵੀ ਕਰਦਾ ਹੈ। ਅਤੇ ਕਰੀਅਰ ਕੀ ਬਣਾ ਰਹੇ ਹੋ ਮੈਨੂੰ ਨਹੀਂ ਪਤਾ, ਤੁਸੀਂ ਫੋਨ ਲੈ ਕੇ ਰੋਜ਼ ਆਪਣੇ ਕਮਰੇ 'ਚ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਬੈਠ ਜਾਂਦੇ ਹੋ, ਹੈ ਨਾ, ਸਕੂਲ 'ਤੇ ਆਉਂਦੇ ਹੋ ਜਾਂ ਕਾਲਜ 'ਤੇ ਆਉਂਦੇ ਹੋ, ਸਭ ਤੋਂ ਪਹਿਲਾਂ ਅਟੈਕ ਹੁੰਦਾ ਜੀ ਮੋਬਾਈਲ 'ਤੇ। ਚਲੋ ਠੀਕ ਹੈ, ਇਹ ਵਧੀਆ ਜਿਹੀ ਟੈਕਨੋਲੋਜੀ ਤੁਹਾਨੂੰ ਮਿਲੀ ਹੈ ਅਤੇ ਉਸ ਨੂੰ ਯੂਜ਼ ਕਰਨਾ ਆਪਣੇ ਸਫਲ ਕੰਮਾਂ ਦੇ ਲਈ। ਅਤੇ ਇਹ ਨਾ ਹੋਵੇ ਕਿ ਤੁਸੀਂ ਗੇਮਾਂ ਖੇਡ ਕੇ ਜਾਂ ਆਪਣਾ ਟਾਈਮ ਪਾਸ ਕਰਨ ਦੇ ਲਈ ਐਵੇਂ ਰੀਲਾਂ ਦੇਖ ਕੇ ਆਪਣਾ ਟਾਈਮ ਪਾਸ ਕਰੋਗੇ ਨਾ, ਅਤੇ ਘਰ ਵਿੱਚ ਤਾਂ ਯੁੱਧ ਹੋਣਾ ਹੀ ਹੋਣਾ, ਕਿਹਦਾ, ਮਾਤਾ ਜੀ ਦਾ ਅਤੇ ਬੱਚਿਆਂ ਦਾ, ਵਿਚਾਰੀ ਸਾਰ ਫੜ ਕੇ ਬੈਠੀ ਹੁੰਦੀ ਹੈ ਹਰ ਘਰ ਵਿੱਚ। ਫਿਲਹਾਲ ਚਿੱਠੀਆਂ ਪੜ੍ਹਨੀਆਂ ਵੀ ਬਹੁਤ ਜ਼ਿਆਦਾ ਜ਼ਰੂਰੀ ਨੇ। ਲਿਖ ਰਹੇ ਨੇ ਗਿੱਦੜਬਾਹ ਤੋਂ ਮਨਜੀਤ ਤਨੇਜਾ, ਪ੍ਰਵੀਨ ਪਾਇਲ, ਬੇਬੀ ਹਿਨਾਸ਼ਾ ਅਤੇ ਬੇਬੀ ਕੈਰਵੀ, ਮਲਾਟ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਗੈਵੀ ਅਮਨ, ਖਾਣੇ ਦੀ ਢਾਬ ਤੋਂ ਸ਼ਮਸ਼ੇਰ ਅਤੇ ਸਾਰਾ ਪਰਿਵਾਰ, ਬੁਰਜ ਸਿੱਧਵਾਂ, ਮਲਾਟ ਤੋਂ ਸਰਬਜੋਤ ਸਿੱਧੂ, ਜਗਤਾਰ ਜੱਗਾ ਅਤੇ ਸਾਰਾ ਪਰਿਵਾਰ, ਰੇਲਵੇ ਕਾਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐੱਸ ਨਾਇਕ, ਸ਼ੋਭਾ ਨਾਇਕ ਅਤੇ ਸਾਰਾ ਪਰਿਵਾਰ, ਮੁੱਖ ਫਿਰੋਜ਼ਪੁਰ ਤੋਂ ਬਿਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ। ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਚਲਾ ਰਹੇ ਹਾਂ ਜੀ ਰੇਲ ਗੱਡੀ। ਸਵਾਤੀ ਸ਼ਰਮਾ, ਨਵਰਾਜ ਹੰਸ ਅਤੇ ਲਿਟਲ ਗੋਲੂ ਦੀ ਆਵਾਜ਼ ਵਿੱਚ ਇਹ ਗੀਤ ਹੈ ਅਤੇ ਰੇਲ ਗੱਡੀ ਵੀ ਤੁਹਾਨੂੰ ਕਿੱਥੋਂ ਤੋਂ ਕਿੱਥੇ ਲੈ ਕੇ ਜੋ ਹੈ ਪਹੁੰਚ ਜਾਂਦੀ ਹੈ। ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਤੁਸੀਂ ਇਸ ਦਾ ਵਿੱਚ ਬੈਠ ਕੇ ਨਜ਼ਾਰੇ ਲੈ ਸਕਦੇ ਹੋ ਭਾਰਤ ਦੇ ਅਤੇ ਘੁੰਮ ਕੇ ਆਇਓ ਇਸ ਛੁੱਟੀਆਂ 'ਚ ਜੂਨ 'ਚ। ਪਰ ਧਿਆਨ ਦੇ ਨਾਲ ਆਪਣਾ ਖਿਆਲ ਰੱਖਣਾ ਹੈ। ਸੁਣਦੇ ਹਾਂ ਇਸ ਗੀਤ ਨੂੰ।
1: ਯਾਤਰੀਗਣ ਕਿਰਪਾ ਧਿਆਨ ਦੇ ਜਾਂ ਨਾ ਦੇ, ਹਮਾਰੀ ਗਾੜੀ ਤੋ ਇਸੇ ਪਲੇਟਫਾਰਮ ਪੇ ਆਏਗੀ।

ਕਲਾ ਜੀ ਸਟੇਸ਼ਨ ਪਹੁੰਚ ਚੁੱਕੇ ਹੋ ਆਪਣੇ ਹੀ ਪ੍ਰੋਗਰਾਮ ਦੇ ਅਤੇ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਕਿ ਅੱਜ ਰਾਸ਼ਟਰੀ ਤਕਨਾਲੋਜੀ ਦਿਵਸ ਜੋ ਹੈ ਮਨਾਇਆ ਜਾ ਰਿਹਾ ਅਤੇ ਇਸ ਦੇ ਸੰਦਰਭ ਵਿੱਚ ਸਾਰੀ ਟੈਕਨੋਲੋਜੀ ਵਾਲੀ ਚੀਜ਼ਾਂ ਜੋ ਹੈ ਆਪਾਂ ਯੂਜ਼ ਕਰ ਰਹੇ ਹਾਂ। ਜੇ ਡਿਟੋਕਸ ਕਰਨਾ ਚਾਹੁੰਦੇ ਹੋ ਇਹਨਾਂ ਚੀਜ਼ਾਂ ਤੋਂ ਇੱਕ ਦਿਨ ਲਈ, ਤੁਸੀਂ ਇਸ ਫੋਨ ਨੂੰ ਕਿਸੇ ਡੱਬੇ 'ਚ ਪਾ ਕੇ ਰੱਖ ਸਕਦੇ ਹੋ? ਹੋ ਹੀ ਨਹੀਂ ਸਕਦਾ। ਤੁਹਾਨੂੰ ਬੜਾ ਹੀ ਅਜੀਬ ਜਿਹਾ ਲੱਗਦਾ ਹੈ ਕਿ ਹਾਏ ਮੇਰਾ ਫੋਨ ਕਿੱਥੇ ਚਲਾ ਗਿਆ। ਜਿੱਦਾਂ ਇੱਕ ਖੁਰਾਕ ਨਹੀਂ ਹੁੰਦੀ, ਇੱਕ ਨਸ਼ਾ ਨਹੀਂ ਹੁੰਦਾ, ਕਰਕੇ ਦੇਖਿਓ ਤੁਸੀਂ ਇੱਕ ਫੋਨ ਨੂੰ ਆਪਣੇ ਫੋਨ ਨੂੰ ਇੱਕ ਡੱਬੇ ਵਿੱਚ ਪਾ ਕੇ ਨਾ ਅਲਮੀਰਾ ਵਿੱਚ ਰੱਖ ਦਿਓ, ਦੇਖਿਓ ਤੁਹਾਡਾ ਹਾਲ ਕੀ ਹੋਏਗਾ। ਫਿਲਹਾਲ ਅੱਜ ਦਾ ਯੁੱਗ ਔਨਲਾਈਨ ਯੁੱਗ ਹੈ ਅਤੇ ਇਸ ਯੁੱਗ 'ਚ ਬੱਚਿਆਂ ਨੂੰ ਸਕਰੀਨ ਜਾਂ ਫੋਨ ਤੋਂ ਦੂਰ ਰੱਖਣਾ ਮਾਪਿਆਂ ਲਈ ਵੱਡੀ ਚੁਣੌਤੀ ਹੈ। ਮੀਡੀਆ ਦੀ ਵਰਤੋਂ ਵੀ ਲਾਭਦਾਇਕ ਹੈ, ਪਰ ਸਮਾਰਟਫੋਨ, ਟੈਬਲੇਟ ਜੋ ਵੀ ਚੀਜ਼ਾਂ ਨੇ ਅੱਜ ਕੱਲ੍ਹ ਬੱਚਿਆਂ ਲਈ ਜ਼ਰੂਰੀ ਸਿੱਖਣ ਦੇ ਸਾਧਨ ਬਣਦੇ ਜਾ ਰਹੇ ਨੇ, ਜਦੋਂ ਕਿ ਫੋਨ ਦੁਨੀਆ 'ਚ ਬਹੁਤ ਸਾਰੇ ਫਾਇਦੇ ਪ੍ਰਦਾਨ ਕਰਦਾ ਹੈ। ਇਹ ਬਹੁਤ ਜ਼ਿਆਦਾ ਵਿਕਸਿਤ ਅਤੇ ਨੁਕਸਾਨਦਾਇਕ ਵੀ ਹੈ ਅਤੇ ਇਸ ਦੇ ਨਾਲ ਹੀ ਬੱਚੇ ਦੇ ਵਿਕਾਸ 'ਤੇ ਬੁਰਾ ਪ੍ਰਭਾਵ ਵੀ ਪਾ ਸਕਦਾ ਹੈ ਅਤੇ ਮੀਡੀਆ ਦੀ ਗੈਰ ਜ਼ਿੰਮੇਵਾਰਨਾਵਾਂ ਵਰਤੋਂ ਬੱਚਿਆਂ 'ਚ ਨੁਕਸਾਨ ਦੇ ਰੁਝਾਨ ਪੈਦਾ ਕਰ ਸਕਦੀਆਂ ਨੇ। ਅਤੇ ਇਸ ਦੇ ਲਈ ਮੈਂ ਕੁਝ ਪੇਰੈਂਟਿੰਗ ਟਿਪਸ ਦੇਵਾਂਗੀ, ਜ਼ਰੂਰ ਤੁਸੀਂ ਸੁਣਿਓ ਧਿਆਨ ਦੇ ਨਾਲ। ਫਿਲਹਾਲ ਧਿਆਨ ਦੇ ਨਾਲ ਆਪਣੀ ਭੇਜੀਆਂ ਹੋਈਆਂ ਚਿੱਠੀਆਂ ਜ਼ਰੂਰ ਸੁਣ ਲਓ, ਨਹੀਂ ਤਾਂ ਤੁਸੀਂ ਨਾਰਾਜ਼ ਬੜੇ ਛੇਤੀ ਹੋ ਜਾਂਦੇ ਹੋ। ਲਿਖ ਰਹੇ ਨੇ ਮਲੌਟ ਤੋਂ ਮਹੇਸ਼, ਜਸ਼ਨ ਅਤੇ ਸਾਰਾ ਪਰਿਵਾਰ। ਆਦਰਸ਼ ਨਗਰ ਮਲੌਟ ਤੋਂ ਰਾਜ ਸ਼ਰਮਾ, ਮੀਨਾ, ਯੋਗੇਸ਼, ਮੈਂਡੀ, ਸੌਰਵ, ਸ਼ਾਇਨਾ ਅਤੇ ਨਿਵਾਨ ਸ਼ਰਮਾ। ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਤ। ਜ਼ਿਲ੍ਹਾ ਫਜ਼ਲਕਾ ਤੋਂ ਜਗਤਾਰ ਗਿੱਲ, ਗੁਰਮੀਤ, ਨਾਜ਼ਮ, ਸੁਖਮਨ, ਕਮਲਦੀਪ, ਐਸ ਕੇ ਸ਼ਰਮਾ ਅਤੇ ਜਗਤਾਰ ਟੇਲਰ। ਪੰਚਕੁਲਾ ਸੈਕਟਰ 9 ਤੋਂ ਲਿਖ ਰਹੇ ਨੇ ਆਸ਼ੂ ਚੋ, ਅਸ਼ਵਨੀ, ਗੋਵਿੰਦ, ਟੋਨੀ, ਲਵ, ਧਮਾਨ, ਰਾਧੇ, ਭਾਵਿਕ ਅਤੇ ਸਾਰਾ ਪਰਿਵਾਰ। ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼, ਡਾਕਟਰ ਮਦਨ ਲਾਲ ਅਤੇ ਸਾਰਾ ਵਰਮਾ ਪਰਿਵਾਰ ਲਿਖ ਰਹੇ ਨੇ ਫਾਜ਼ਿਲਕਾ ਤੋਂ। ਇਹਨਾਂ ਸਾਰਿਆਂ ਨੂੰ ਸੁਣਾ ਰਹੇ ਹਾਂ ਜੀ ਉਡੀਕਾਂ। ਹਰ ਘਰ ਵਿੱਚ ਇਹੀ ਉਡੀਕਾਂ ਹੁੰਦੀਆਂ ਨੇ ਕਿ ਟੇਬਲ 'ਚ ਖਾਣਾ ਲੱਗ ਗਿਆ ਅਤੇ ਮਾਹੀ ਆਏਗਾ ਜਾਂ ਬੱਚੇ ਆਉਣਗੇ ਅਤੇ ਖਾਣਾ ਖਾਣਗੇ, ਪਰ ਖਾਣਾ ਤਾਂ ਜੋ ਹੈ ਦੋ ਵਾਰ ਜਾਂ ਤਿੰਨ ਵਾਰ ਤੱਕ ਠੰਡਾ ਜਾਂ ਗਰਮ ਨਾ ਹੋ ਜਾਏ ਉਸ ਟਾਈਮ ਤੱਕ ਕੋਈ ਵੀ ਖਾਣੇ ਦੀ ਟੇਬਲ 'ਤੇ ਨਹੀਂ ਆਉਂਦਾ। ਫਿਲਹਾਲ ਸੁਣਦੇ ਹਾਂ ਡੋਲੀ ਸਿੰਘ ਕੀ ਕਹਿ ਰਹੀ ਹੈ।

ਤਾਂ ਇੱਕ ਕੰਮ ਕਰੋ, ਮਾਹੀ ਨੂੰ ਇੱਕ ਦਿਨ ਲਈ ਭੁੱਲ ਜਾਓ, ਫਿਰ ਦੇਖੋ ਮਾਈ ਦਾ ਹਾਲ ਕੀ ਹੋਏਗਾ, ਹੈ ਨਾ, ਮਾਈ ਦਾ ਕੀ, ਬੱਚਿਆਂ ਦਾ ਕੀ ਹਾਲ ਹੋਏਗਾ। ਚਲੋ ਖੈਰ, ਟਿਪਸ ਦੱਸਦੀ ਹਾਂ ਕਿ ਕਿਸ ਤਰ੍ਹਾਂ ਤੁਸੀਂ ਬੱਚਿਆਂ ਤੋਂ ਆਪਣੇ ਇਸ ਫੋਨ ਨੂੰ ਦੂਰ ਕਰ ਸਕਦੇ ਹੋ ਥੋੜ੍ਹੇ ਟਾਈਮ ਦੇ ਲਈ। ਬ੍ਰੇਕ ਦਾ ਜੋ ਹੈ ਸਮਾਂ ਜੋ ਹੈ ਨਿਸ਼ਚਿਤ ਕਰ ਲਓ। ਬੱਚਿਆਂ 'ਚ ਬਹੁਤ ਜ਼ਿਆਦਾ ਜੋ ਐਨਰਜੀ ਹੁੰਦੀ ਹੈ ਅਤੇ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖਰਚ ਕਰਨਾ ਜ਼ਰੂਰੀ ਹੈ। ਅਤੇ ਯਕੀਨੀ ਬਣਾਓ ਕਿ ਤੁਹਾਡੇ ਬੱਚੇ ਕੁਝ ਇਸ

ਨਿਆਣਿਆਂ ਦੇ ਕੰਮ ਕਰਨ ਜੋ ਅਕਸਰ ਕਰਦੇ ਨੇ ਉਹਨਾਂ ਨੂੰ ਹਰ 30 ਮਿੰਟਾਂ 'ਚ ਛੋਟੀ ਸੈਰ ਅਤੇ ਖਿੱਚਣ ਦੀਆਂ ਜੋ ਹੈ ਐਕਸਰਸਾਈਜ਼ ਜ਼ਰੂਰ ਕਰਵਾਓ ਅਤੇ ਸਰੀਰ ਨੂੰ ਹਿਲਾਉਣ ਦੀ ਲੋੜ ਹੁੰਦੀ ਹੈ ਅਤੇ ਰੋਜ਼ਾਨਾ ਦੀਆਂ ਆਦਤਾਂ ਨੌਜਵਾਨਾਂ ਨੂੰ ਇਹਨਾਂ ਚੀਜ਼ਾਂ ਦਾ ਜੋ ਆਦੀ ਬਣਾ ਦਿੰਦੀਆਂ ਨੇ ਅਤੇ ਇਸ ਦੇ ਨਾਲ ਇਹ ਯਕੀਨੀ ਬਣਾਓ ਕਿ ਤੁਹਾਡਾ ਬੱਚਾ ਮੋਬਾਈਲ ਡਿਵਾਈਸ 'ਤੇ ਆਉਣ ਤੋਂ ਪਹਿਲਾਂ ਹੋਮਵਰਕ ਪੜ੍ਹਾਈ ਹੋਮਵਰਕ ਪੂਰਾ ਕਰਦਾ ਹੈ ਜਾਂ ਨਹੀਂ ਕਰਦਾ। ਇਹ ਛੋਟੀ ਉਮਰ ਤੋਂ ਹੀ ਜੋ ਹੈ ਚੀਜ਼ਾਂ ਜੇ ਤੁਸੀਂ ਟਾਈਮ ਟੂ ਟਾਈਮ ਕਰਵਾ ਲਓਗੇ ਨਹੀਂ ਤਾਂ ਇਹ ਆਦਤ ਬਣ ਜਾਂਦੀ ਹੈ ਕਿ ਮੰਮਾ ਤਾਂ ਕੁਝ ਕਹਿ ਨਹੀਂ ਰਹੇ, ਹੈ ਨਾ, ਸਾਡੀ ਜੋ ਮਾਤਾ ਹੈ ਉਹ ਤਾਂ ਕੁਝ ਕਹਿ ਨਹੀਂ ਰਹੀ ਹੈ ਆਪਣੀ ਬੈਠੀ ਹੋਈ ਆਰਾਮ ਦੇ ਨਾਲ ਫੋਨ ਲੈ ਕੇ। ਅਤੇ ਇੱਕ ਟਿਪ ਹੋਰ ਹੈ ਕਿ ਜਦ ਬੱਚਾ ਤੁਹਾਡੇ ਨਾਲ ਬੈਠਦਾ ਹੈ ਤਾਂ ਤੁਸੀਂ ਫੋਨ ਲੈ ਕੇ ਨਹੀਂ ਬੈਠਣਾ। ਇਹ ਵੀ ਬਹੁਤ ਹੀ ਵੱਡੀ ਜੋ ਇੱਕ ਟਿਪ ਹੈ ਕਿ ਜਦ ਵੀ ਬੱਚੇ ਕੁਝ ਸਿੱਖਦੇ ਨੇ ਨਾ ਅਤੇ ਉਹ ਆਪਣੇ ਪੇਰੈਂਟਸ ਤੋਂ ਹੀ ਸਿੱਖਦੇ ਨੇ ਅਤੇ ਉਹਨਾਂ ਨੂੰ ਇਹ ਹੁੰਦਾ ਹੈ ਕਿ ਜੋ ਸਾਡੇ ਮਾਪੇ ਕਰ ਰਹੇ ਨੇ ਆਪਾਂ ਵੀ ਉਹੀ ਕਰੀਏ। ਅਤੇ ਫਿਲਹਾਲ ਬੈਟਰ ਇਹੀ ਹੈ ਕਿ ਫੋਨ ਇੱਕ ਪਾਸੇ ਰੱਖ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਕੋਈ ਗੇਮ ਖੇਡੀ ਜਾਵੇ ਇਨਡੋਰ ਜਾਂ ਆਊਟਡੋਰ, ਤਾਂ ਦੇਖਿਓ ਤੁਹਾਡੇ ਬੱਚਿਆਂ ਦਾ ਜੋ ਮਿਜਾਜ਼ ਹੈ ਜਾਂ ਐਨਰਜੀ ਹੈ ਹੋਰ ਵੀ ਜ਼ਿਆਦਾ ਵੱਧ ਜਾਏਗੀ ਅਤੇ ਉਹਨਾਂ ਦਾ ਧਿਆਨ ਹੈ ਫੋਨ ਤੋਂ ਹਟ ਸਕਦਾ। ਅਤੇ ਖਤ ਪੜ੍ਹ ਲੈਂਦੇ ਹਾਂ। ਲਿਖ ਰਹੇ ਨੇ ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀਂ ਅਤੇ ਮਹਿਰਾਜ ਜਹਾਂ ਪਿੰਡ ਨੁਕੇਰੀਆਂ ਤੋਂ ਲਿਖ ਰਹੇ ਨੇ। ਕਸ਼ਮੀਰ ਸਿੰਘ, ਸੁਖਜੀਤ ਸਿੰਘ, ਸੁਖਚਰਨ ਸਿੰਘ, ਕਰਤਾਰ ਸਿੰਘ ਰਾਣਾ ਚੱਕ ਪੱਖੀ ਤੋਂ, ਮਹਿੰਦਰ ਸਿੰਘ, ਪੋਤਰੀ ਅਨਮੋਲ, ਸਹਿਜਪ੍ਰੀਤ, ਪੋਤਰਾ ਰਹਿਮਤ, ਖੁਸ਼ਪ੍ਰੀਤ ਅਤੇ ਗੁਰਫਤਿਹ। ਪੁਰਾਣੀ ਮੰਡੀ ਮੁੱਲਾਪੁਰ ਤੋਂ ਰਜੇਸ਼ ਜੈਨ, ਅਰੁਣਾ ਜੈਨ, ਰਾਕੇਸ਼ ਜੈਨ, ਗੌਤਮ ਜੈਨ, ਅਭਿਸ਼ੇਕ ਜੈਨ, ਰਸਗੁੱਲਾ ਜੈਨ ਅਤੇ ਨਗੀਨਾ ਜੈਨ। ਜ਼ਿਲ੍ਹਾ ਫਜ਼ਿਲਕਾ ਤੋਂ ਰਾਜਾ ਸਿੰਘ, ਦਿਸ਼ਾ ਸਿੰਘ, ਸੁਖਪਾਲ ਅਤੇ ਸਾਰਾ ਪਰਿਵਾਰ। ਖੁਰਜਾ ਯੂਪੀ ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ ਅਤੇ ਅੰਕੁਸ਼ ਅਰੋੜਾ। ਅਤੇ ਇਹਨਾਂ ਸਾਰਿਆਂ ਦੀ ਫਰਮਾਇਸ਼ 'ਤੇ ਸੁਣਾ ਰਹੇ ਜੀ ਜੱਸੀ ਸੁਹੇਲ ਦੀ ਆਵਾਜ਼ ਵਿੱਚ ਬੇਬੇ। ਜੀ ਬਿਲਕੁਲ, ਹਰ ਘਰ ਵਿੱਚ ਬੇਬੇ ਕੁਝ ਨਾ ਕੁਝ ਕਹਿੰਦੀ ਹੋਈ ਜ਼ਰੂਰ ਦਿਸਦੀ ਹੈ ਨਾ, ਸੁਣਦਿਆਂ।

ਚਲੋ ਜੀ, ਇਹਨਾਂ ਗੀਤਾਂ ਦੇ ਰਾਹੀਂ ਤੁਸੀਂ ਆਪਣੇ ਆਪ ਨੂੰ ਕਿੰਨਾ ਕੁ ਖੁਸ਼ ਰੱਖ ਲੈਂਦੇ ਹੋ, ਹੈ ਨਾ, ਅਤੇ ਨਾਲ ਦੇ ਨਾਲ ਖੱਤ ਲਿਖ ਕੇ ਦੱਸ ਦਿੰਦੇ ਹਾਂ ਜੀ. ਇਸ ਪ੍ਰੋਗਰਾਮ ਦਾ ਪਤਾ ਇੱਕ ਵਾਰ ਫਿਰ, ਪ੍ਰੋਗਰਾਮ ਦਾ ਨਾਂ ਚਿੱਠੀਆਂ ਮਿੱਠੀਆਂ ਜ਼ਰੂਰ ਲਿਖਣਾ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ, ਪਿੰਨ ਕੋਡ 144000 ਇੱਕ, ਅਤੇ ਦੂਜੇ ਪਾਸੇ ਆਪਣਾ ਨਾਂ, ਆਪਣੀ ਜਗ੍ਹਾ ਦਾ ਨਾਂ ਅਤੇ ਗੀਤ ਦੇ ਬੋਲ ਲਿਖ ਕੇ ਸਾਨੂੰ ਭੇਜ ਦਿਓ. ਇਹ ਕੰਮ ਕੀਤਾ ਹੈ ਜੀ, ਲਿਖ ਰਹੇ ਨੇ ਜ਼ਿਲ੍ਹਾ ਫਜ਼ਿਲਕਾ ਤੋਂ ਮਲਕੀਤ ਸਿੰਘ, ਮਨਜੀਤ ਕੌਰ, ਦਵਿੰਦਰ, ਪੋਤਾ ਗੁਰਸ਼ਬਦ, ਜੀਤ ਸਿੰਘ, ਦਰਸ਼ਨ ਸਿੰਘ, ਮਲਕੀਤ ਅਤੇ ਸਾਰਾ ਪਰਿਵਾਰ. ਗਾਂਧੀ ਚੌਕ ਰੋਪੜ ਤੋਂ ਹਰਦੀਪ, ਮਿੱਕਾ, ਬਲਵਿੰਦਰ, ਜਤੇਕ ਅਤੇ ਮਿੱਕਾ ਬਿਰਕ. ਚੱਕਲਾ ਬਾਜ਼ਾਰ ਸਮਾਨਾ ਤੋਂ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਜਿੰਦਲ ਅਤੇ ਹਸਮੁਖ ਜਿੰਦਲ. ਲਿਖ ਰਹੇ ਨੇ ਸਾਨੂੰ ਮਾਲੀਪੁਰ ਦਾਖਾ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ ਅਤੇ ਜੇ ਬੀ ਰਾਓ ਅਤੇ ਸਾਰਾ ਪਰਿਵਾਰ. ਇਹਨਾਂ ਸਾਰਿਆਂ ਨੂੰ ਸੁਣਾ ਰਹੇ ਹਾਂ ਜੀ ਹਰਜੀਤ ਹਰਮਨ ਦੀ ਆਵਾਜ਼ ਵਿੱਚ ਗੀਤ ਹੈ, ਸੁਣਦਿਆਂ.

0: ਸੋਹਣੇ ਰੱਬ ਨੇ ਇਹੀ ਸਿਖਾਇਆ ਹੈ ਕਿ ਜਦ ਕੋਈ ਇਨਸਾਨ ਤੁਹਾਡੇ ਨਾਲ ਨਹੀਂ ਬੋਲਦਾ ਤਾਂ ਤੁਸੀਂ ਬੋਲੋ, ਤਾਂ ਕੀ ਹੋਇਆ, ਹੱਸ ਕੇ ਬੋਲੋਗੇ ਤਾਂ ਉਹ ਵੀ ਹੱਸ ਕੇ ਬੋਲੇਗਾ, ਹੈ ਨਾ। ਅਤੇ ਲਓ ਜੀ, ਲਿਖ ਰਹੇ ਨੇ ਪਿੰਡ ਹਰੀਪੁਰਾ ਅਬੋਹਰ ਤੋਂ ਮਹਿੰਦਰ ਬਿਸ਼ਨੋਈ, ਵੇਦ ਪ੍ਰਕਾਸ਼, ਅਮਿਤ, ਅਜੇ ਅਤੇ ਗਿਆਨ ਬਿਸ਼ਨੋਈ, ਮੇਹਰ ਨਗਰ ਉਮਰਖੇੜ ਮਹਾਰਾਸ਼ਟਰ ਤੋਂ ਅਭਿਜੀਤ, ਸ਼੍ਰੀਮਤੀ ਸਰੀਤਾ, ਪ੍ਰਿੰਸ ਇਕਾਂਸ਼ ਬਦਲਾਪੁਰ ਮੁੰਬਈ ਤੋਂ, ਸਿਧਾਂਤ, ਪ੍ਰਣੀਤਾ, ਅਕਾਰ ਹਾਈਟਸ ਬਹਾਦਰ ਨਾਗਪੁਰ ਤੋਂ ਲਿਖ ਰਹੇ ਨੇ ਵਿਸ਼ਾਲੀ, ਸ਼ੈਲੇਸ਼, ਸ਼ਵੇਤਾ, ਸੁਮਿਤ, ਧਵਨੀ ਅਤੇ ਸਾਰਾ ਪਰਿਵਾਰ। ਸਹਾਰਨਪੁਰ ਤੋਂ ਲਿਖ ਰਹੇ ਨੇ ਆਸ਼ਾ ਨਰੰਗ ਅਤੇ ਸੁਰੇਸ਼ ਨਰੰਗ, ਡੱਬਵਾਲੀ ਤੋਂ ਰਜਿੰਦਰ ਨਰੰਗ, ਅੰਜੂ ਨਰੰਗ ਅਤੇ ਮੋਹਿਤ ਨਰੰਗ, ਮਲੌਟ ਤੋਂ ਲਿਖ ਰਹੇ ਨੇ ਕੁਲਵੰਤ ਗਿੱਲ, ਜਸਵੰਤ, ਰਮਨ, ਜ਼ਿਲ੍ਹਾ ਮੁਕਤਸਰ ਪਿੰਡ ਮੁਹੱਲਾ ਤੋਂ ਪਾਲ, ਗੁਰਦਿਆਲ, ਸਾਧੂ ਗਿੱਲ, ਦਿਸ਼ਾ, ਦਰਸ਼ਨ, ਮਲਕੀਤ ਅਤੇ ਸਾਰਾ ਪਰਿਵਾਰ। ਕੋਈ ਵੀ ਗੀਤ ਦੀ ਇਹਨਾਂ ਨੇ ਜੋ ਹੈ ਫਰਮਾਇਸ਼ ਕੀਤੀ ਹੈ। ਸੁਨਾਨੇ ਜੀ, ਇਹਨਾਂ ਸਾਰਿਆਂ ਨੂੰ ਬਹੁਤ ਹੀ ਪਿਆਰਾ ਜਿਹਾ ਗੀਤ ਹੈ ਜੀ, ਇਹ ਗੀਤ ਨਾ ਤੁਹਾਡੇ ਸਾਰਿਆਂ ਨੂੰ ਡੈਡੀਕੇਟ ਕਰ ਰਹੀ ਹਾਂ। ਅਤੇ ਇਸ ਗੀਤ ਦੇ ਨਾਲ ਮੈਨੂੰ ਦਿਓ ਇਜਾਜ਼ਤ, ਅਗਲਾ ਸਫ਼ਰ ਪ੍ਰਾਇਮਰੀ ਚੈਨਲ ਤੋਂ।
1: ਸਪੋਜ਼ ਮੈਂ ਫਿਰ ਨਾਲ ਪੰਜਾਬ ਚਲੀ ਜਾਵਾਂ,
2: ਹੈ
1: ਮੈਨੂੰ ਕਿੱਥੇ ਲੈ ਕੇ ਜਾਵੇਂਗਾ?
2: ਮਹਿਲ ਚ।
1: ਓ, ਤੇਰੇ ਕੋਲ ਵੀ ਮਹਿਲ ਹੈਗਾ?
2: ਇਦੋ ਵੱਡਾ ਮਹਿਲ?
1: ਅੱਛਾ,
2: ਵੈਸੇ ਮੈਂ ਦੋ ਕੁ ਕਮਰੇ ਛੱਤੇ ਆ, ਬਾਕੀ ਖੁੱਲਾ ਛੱਡਿਆ।
3: ਇੱਕ ਤਾਂ ਮੈਨੂੰ ਨੀਂਦ ਨਹੀਂ ਆਉਂਦੀ, ਰਹਿੰਦੀ ਤੁਹਾਡੀ ਯਾਦ ਸਤਾਉਂਦੀ।
1: ਜੇ ਕੋਈ ਕੁੜੀ ਪਸੰਦ ਆ ਗਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਵਿੱਚ ਸੋਮਨਾਥ ਅੰਮ੍ਰਿਤ ਪਰਵ ਸਮਾਰੋਹ ਨੂੰ ਕੀਤਾ ਸੰਬੋਧਨ। ਕਿਹਾ, ਸੋਮਨਾਥ ਅੰਮ੍ਰਿਤ ਪਰਵ ਅਗਲੇ ਇੱਕ ਸਾਲਾਂ ਲਈ ਦੇਸ਼ ਦੀ ਪ੍ਰੇਰਣਾ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੱਛਮੀ ਏਸ਼ੀਆ ਸੰਕਟ ਦੌਰਾਨ ਰਾਸ਼ਟਰ ਨੂੰ ਮਜ਼ਬੂਤ ਕਰਨ ਵਿੱਚ ਦੇਸ਼ ਵਾਸੀਆਂ ਦੀ ਭਾਈਵਾਲ ਬਣਨ ਦਾ ਸੱਦਾ। ਕੇਂਦਰ ਸਰਕਾਰ ਨੇ ਵਿਕਸਿਤ ਭਾਰਤ ਜੀ ਰਾਮ ਜੀ ਰੋਜ਼ਗਾਰ ਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਐਕਟ 2025 ਨੂੰ ਲਾਗੂ ਕਰਨ ਲਈ ਨੋਟੀਫਾਈ ਕੀਤਾ। ਅੱਜ ਰਾਸ਼ਟਰੀ ਤਕਨਾਲੋਜੀ ਦਿਵਸ ਮਨਾਇਆ ਜਾ ਰਿਹਾ ਹੈ। ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੇ ਵਿਗਿਆਨ ਤੇ ਤਕਨਾਲੋਜੀ ਮੰਤਰੀ ਨੇ ਦੇਸ਼ ਦੇ ਵਿਗਿਆਨੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਭਾਰਤੀ ਸਟੇਟ ਬੈਂਕ ਵੱਲੋਂ ਜਾਰੀ ਰਿਪੋਰਟ ਮੁਤਾਬਿਕ ਆਲਮੀ ਉਥਲ ਪੁਥਲ ਦੇ ਬਾਵਜੂਦ ਵਿੱਤੀ ਸਾਲ 2026-27 ਵਿੱਚ ਅਰਥ ਵਿਵਸਥਾ 'ਚ 6.6% ਦੇ ਵਾਧੇ ਦਾ ਅਨੁਮਾਨ ਹੈ।

ਪੰਜਾਬ ਸਕੂਲ ਬੋਰਡ ਨੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ। ਪਾਸ ਫੀਸਦ 94.52% ਰਹੀ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਵੱਕਾਰੀ ਆਲਮੀ ਯੂਨੀਵਰਸਿਟੀ ਰੈਂਕਿੰਗ ਫਾਰ ਇਨੋਵੇਸ਼ਨ ਵਿੱਚ ਯੂਨੀਵਰਸਿਟੀ ਬ੍ਰਾਂਡ ਤੇ ਪ੍ਰਤਿਸ਼ਠਾ ਦੀ ਸ਼੍ਰੇਣੀ ਵਿੱਚ ਵਿਸ਼ਵ ਪੱਧਰ ਤੇ 78ਵਾਂ ਸਥਾਨ ਪ੍ਰਾਪਤ ਕੀਤਾ। ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਕਾਕੀਰਾ ਲਾਹਰੂ ਸੜਕ ਤੇ ਇੱਕ ਹਾਦਸੇ ਵਿੱਚ 6 ਸੈਲਾਨੀਆਂ ਦੀ ਮੌਤ, 4 ਹੋਰ ਗੰਭੀਰ ਜ਼ਖਮੀ। ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਹਨੇਰੀ ਝੱਖੜ ਨਾਲ ਬਿਜਲੀ ਲਿਸ਼ਕਣ ਬਾਰੇ ਔਰੇਂਜ ਅਲਰਟ ਅਤੇ ਇਸ ਤੋਂ ਬਾਅਦ 14 ਮਈ ਤੱਕ ਯੈਲੋ ਅਲਰਟ ਜਾਰੀ ਕੀਤਾ। ਅਤੇ IPL ਕ੍ਰਿਕਟ ਵਿੱਚ ਅੱਜ ਪੰਜਾਬ ਕਿੰਗਸ ਦਾ ਮੁਕਾਬਲਾ ਧਰਮਸ਼ਾਲਾ ਵਿੱਚ ਸ਼ਾਮੀ 7:30 ਦਿੱਲੀ ਕੈਪੀਟਲਸ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੇ ਮੁੱਖ ਸਮਾਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 4:02 ਵੱਜ ਰਹੇ ਨੇ। ਆਓ ਹੁਣ ਤੁਹਾਨੂੰ ਸੁਣਾਉਂਦੇ ਹਾਂ ਕੁਝ ਪੰਜਾਬ ਪੁਰਾਣੇ ਹਿੰਦੀ ਫਿਲਮੀ ਗੀਤ ਪ੍ਰੋਗਰਾਮ ਸਦਾ ਬਹਾਰ ਪ੍ਰੋਗਰਾਮ 'ਚ।

ਸਦਾਬਹਾਰ ਗੀਤ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੇ ਪ੍ਰੋਗਰਾਮ ਦਾ ਸ਼ੁਰੂਆਤੀ ਗੀਤ ਤੁਸੀਂ ਸੁਣ ਰਹੇ ਸੀ ਡੌਨ ਫਿਲਮ ਚੋਂ ਲਿਆ ਗਿਆ, ਆਵਾਜ਼ ਆਸ਼ਾ ਭੋਸਲੇ ਦੀ। ਆਓ ਸੁਣਦੇ ਹਾਂ ਪ੍ਰੋਗਰਾਮ ਸਦਾਬਹਾਰ 'ਚ ਅਗਲਾ ਗੀਤ।

ਮੁਹੰਮਦ ਰਫੀ ਦੀ ਆਵਾਜ਼ ਵਿੱਚ ਤੁਸੀਂ ਸੁਣ ਰਹੇ ਸੀ ਧਰਮਵੀਰ ਫਿਲਮ ਚ ਲਿਆ ਗਿਆ ਗੀਤ। ਆਓ ਸੁਣਦੇ ਹਾਂ ਪ੍ਰੋਗਰਾਮ ਸਦਾ ਬਹਾਰ ਗੀਤ ਦਾ ਅਗਲਾ ਗੀਤ।

ਪ੍ਰੋਫੈਸਰ ਫਿਲਮ ਦਾ ਗੀਤ ਤੁਸੀਂ ਸੁਣ ਰਹੇ ਸੀ ਮੁਹੰਮਦ ਰਫੀ ਦੀ ਆਵਾਜ਼ ਵਿੱਚ। ਸਦਾਬਹਾਰ ਗੀਤ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਦਾ ਬਹਾਰ ਗੀਤ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸ਼ਾਮ ਦੇ 4:30 ਵਜਣ ਵਾਲੇ ਨੇ। ਹੁਣ ਤੋਂ ਕੁਝ ਹੀ ਪਹਿਲਾਂ ਬਾਅਦ ਤੁਹਾਨੂੰ ਲੈ ਚੱਲਾਂਗੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਹੋਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ ਆਦਿ ਤੁਕਾਂ ਤੋਂ ਭਲੀ ਭਾਂਤ ਪ੍ਰਤੱਖ ਹੋ ਜਾਂਦਾ ਹੈ। ਬਾਣੀ ਅਵੇਸ਼ ਵਜੋਂ ਇਸ ਬਾਣੀ ਦਾ ਇਹ ਨਿਵੇਕਲਾ ਅਤੇ ਨਿਆਰਾਪਣ ਹੈ। ਸਮੁੱਚੇ ਬਾਣੀ ਅਧਿਐਨ ਅਤੇ ਇਸ ਦੀ ਅੰਦਰੂਨੀ ਗਵਾਹੀ ਤੋਂ ਇਹ ਵੀ ਸਪੱਸ਼ਟ ਹੈ ਕਿ ਇਹ ਤੁਰਕੀ ਬਾਣੀ ਪ੍ਰਚਲਿਤ ਕਾਵਿ ਪਰੰਪਰਾ ਤੋਂ ਮੁਕਤ ਹੋ ਕੇ ਸਮੇਂ ਦੀ ਹਾਣੀ ਇੱਕ ਨਵੀਂ ਕਾਵਿ ਪਰੰਪਰਾ ਦਾ ਮੁੱਢ ਬੰਨ੍ਹਦੀ ਹੈ। ਬਾਣੀਕਾਰਾਂ ਦੀਆਂ ਕੁਝ ਬਾਣੀ ਸਤਰਾਂ ਤੋਂ ਵੀ ਪ੍ਰਤੱਖ ਹੁੰਦਾ ਹੈ ਕਿ ਰੱਬੀ ਅਨੁਭਵ ਵਜੋਂ ਇਹ ਬਾਣੀ ਵਿਛੋੜੇ ਦਾ ਅਹਿਸਾਸ ਹੀ ਨਹੀਂ ਜਾਂ ਇਹ ਕਿਸੇ ਵੀ ਸਾਧਕ ਦੀ ਸਮਾਧੀ ਦੀ ਅਵਸਥਾ ਤੱਕ ਸੀਮਤ ਨਹੀਂ, ਸਗੋਂ ਬ੍ਰਹਮ ਵਿਚਾਰ ਅਥਵਾ ਵਿਗਿਆਨਕ ਪਹੁੰਚ ਵਿਧੀ ਤਹਿਤ ਪ੍ਰਭੂ ਜਗਿਆਸੂਆਂ ਨੂੰ ਇਹ ਮਨੁੱਖੀ ਜੀਵਨ ਦੀ ਵਿਸ਼ੇਸ਼ ਵਿਵੇਕੀ ਬਿਰਤੀ ਨਾਲ ਵੀ ਜੋੜਦੀ ਹੈ। ਗੁਰੂ ਨਾਨਕ ਸਾਹਿਬ ਅਤੇ ਕਬੀਰ ਸਾਹਿਬ ਦੇ ਇਹਨਾਂ ਬਾਣੀ ਬੋਲਾਂ ਤੋਂ ਵੀ ਪ੍ਰਤੱਖ ਹੈ, ਗਾਵ ਉਹ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ, ਲੋਕ ਜਾਣੇ ਇਹ ਗੀਤ ਹੈ ਇਹ ਤੋਂ ਬ੍ਰਹਮ ਵਿਚਾਰ। ਸਿੱਖੀ ਚੇਤਨਾ ਵਾਲੇ ਅਜਿਹੇ ਲਿਖਤ ਪਾਠ ਦੀ ਇਹ ਵੀ ਵਿਸ਼ੇਸ਼ ਪ੍ਰਮਾਣਿਕਤਾ ਹੀ ਹੈ ਜੋ ਤਤਕਾਲੀਨ ਜਾਂ ਸਮਕਾਲੀ ਧਰਮਾਂ ਤੋਂ ਇਸ ਦੇ ਸਿਧਾਂਤਕ ਨਿਖੇੜ ਦੀ ਮੂਲ ਆਧਾਰਸ਼ਿਲਾ ਵੀ ਬਣਦੀ ਹੈ ਅਤੇ ਇਸ ਦੇ ਨਾਲ ਨਾਲ ਗੁਰੂ ਨਾਨਕ ਸਾਹਿਬ ਤੋਂ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਤੱਕ ਦੀ 239 ਵਰ੍ਹਿਆਂ ਦੀ ਵਿਸ਼ੇਸ਼ ਘਾਲਣਾ ਸਦਕਾ ਸਭ ਸਿੱਖੋਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅਤੇ ਪ੍ਰਗਟ ਗੁਰਾਂ ਕੀ ਦੇਹ ਦਾ ਰੁਤਬਾ ਵੀ ਹਾਸਲ ਕਰਦੀ ਹੈ। ਗੁਰਮਤਿ ਦਰਸ਼ਨ ਦੀ ਇਹ ਸਿਧਾਂਤਕ ਸਮਝ ਦਾ ਹੀ ਨਤੀਜਾ ਸੀ ਕਿ ਕੁਮਾਂਤਰੀ ਪੱਧਰ ਦੀਆਂ ਗਿਆਨ ਪ੍ਰਣਾਲੀਆਂ, ਨਵੀਨ ਆਲੋਚਨਾ ਵਿਧੀਆਂ ਜਦੋਂ ਵੀ ਇਸ ਦੀ ਸਹੀ ਪ੍ਰਸੰਗਕ ਵਿਆਖਿਆ ਨਾਲ ਜੁੜੀਆਂ, ਉਸ ਦੇ ਸਿੱਟੇ ਵਜੋਂ ਕੇਵਲ ਧਰਮ ਜਗ ਤੱਕ ਹੀ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ਦੇ ਅਕਾਦਮਿਕ ਖੇਤਰਾਂ ਵਿੱਚ ਵੀ ਇਸ ਦਾ ਦਾਇਰਾ ਹੋਰ ਵੀ ਵਸੀ ਹੋਇਆ। ਉੱਤਰਾਧੁਨਿਕਤਾ ਦੇ ਸੰਦਰਭ ਵਿੱਚ ਤਾਂ ਗੁਰੂ ਅਮਰਦਾਸ ਜੀ ਦੀਆਂ ਕੁਝ ਬਾਣੀ ਸਤਰਾਂ ਨੂੰ ਗੁਰੂ ਨਾਨਕ ਨਾਮ ਲੇਵਾ ਸਿੱਖਾਂ, ਬੁੱਧੀਜੀਵੀਆਂ, ਵਿਦਵਾਨ ਚਿੰਤਕਾਂ ਵੱਲੋਂ ਹਮੇਸ਼ਾ ਸਿਮਰਤੀ ਦਾ ਹਿੱਸਾ ਬਣਾਇਆ ਜਾਂਦਾ ਹੈ। ਕੇਵਲ ਸਿਧਾਂਤਕ ਪਰਿਪੱਕਤਾ ਵਜੋਂ ਹੀ ਨਹੀਂ ਸਗੋਂ ਗੁਰੂ ਜੀ ਵੱਲੋਂ ਸਰਬੱਤ ਦਾ ਭਲਾ ਮੰਗਣ ਦੀ ਇਸ ਸੰਵੇਦਨਸ਼ੀਲ ਅਰਜ਼ੋਈ ਨੇ ਰੱਬੀ ਪ੍ਰੇਮੀਆਂ ਦਾ ਤਾਂ ਧੋਰਨ ਦਰੋਂ ਮਨ ਮੋਹ ਲਿਆ। ਨਿਰਮਲ ਰੱਬੀ ਭਾਉ ਦਾ ਇਹ ਰੂਹਾਨੀ ਸੰਦੇਸ਼ ਅਤੇ ਨਿਰਭਉ ਅਤੇ ਨਿਰਵੈਰ ਸਮਾਜ ਸਿਰਜਣ ਦਾ ਇਹ ਸੰਕਲਪ ਸਰਬਸਾਂਝੇ ਮਾਨਵੀ ਧਰਾਤਲ ਦੀ ਮੁੱਢਲੀ ਤਲਾਸ਼ ਕਿਹਾ ਜਾ ਸਕਦਾ ਹੈ। ਤੀਜੇ ਗੁਰੂ ਜੀ ਦੇ ਇਹ ਬੋਲ ਵਰਣਨਯੋਗ ਹਨ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੈ ਤੇ ਤੈ ਲਿਹੋ ਉਬਾਰ। ਭਗਤ ਕਬੀਰ ਜੀ ਵੱਲੋਂ ਉਚਾਰਨ ਕੀਤੀ ਇਹ ਵਿਚਾਰਧੀਨ ਬਾਣੀ ਤੁਕ ਸੋ ਮੁੱਲਾਂ ਜੋ ਮਨਸੋਂ ਲੜੇ ਦੇ ਪੂਰੇ ਸ਼ਬਦ ਨੂੰ ਅਗਰ ਡੂੰਘੀ ਨੀਝ ਨਾਲ ਵਿਚਾਰਿਆ ਜਾਵੇ ਤਾਂ ਇਸ ਨੂੰ ਪਰਿਭਾਸ਼ਕ ਸ਼ਬਦਾਵਲੀ ਦੀ ਮੂਲ ਕੋਟੀ ਸ਼੍ਰੇਣੀ ਵਾਲਾ ਸ਼ਬਦ ਵੀ ਕਹਿ ਲਿਆ ਜਾਵੇ ਤਾਂ ਕੋਈ ਅਤਕਥਨੀ ਵਾਲੀ ਗੱਲ ਨਹੀਂ। ਮੂਲ ਸ਼ਬਦ ਦੇ ਪਹਿਲੇ ਤਿੰਨ ਪਦਾਂ ਵਿੱਚ ਮੁੱਲਾਂ, ਕਾਜ਼ੀ, ਸੁਲਤਾਨ ਨੂੰ ਰੱਬੀ ਚਿੰਤਨ ਦੇ ਅੰਤਰਗਤ ਕਬੀਰ ਜੀ ਵੱਲੋਂ ਸਿੱਧੇ ਤੌਰ 'ਤੇ ਪ੍ਰਭਾਸ਼ਿਤ ਕੀਤਾ ਗਿਆ ਹੈ ਅਤੇ ਇਸ ਸ਼ਬਦ ਦੇ ਆਖਰੀ ਭਾਵ ਚੌਥੇ ਪਦ ਵਿੱਚ ਜੋਗੀ, ਹਿੰਦੂ ਅਤੇ ਮੁਸਲਮਾਨ ਇਹਨਾਂ ਤਿੰਨਾਂ ਮਤਾਂ ਦੇ ਪੈਦਾ ਹੋਏ ਧਾਰਮਿਕ ਵਖਰੇਵਿਆਂ ਅਥਵਾ ਨਿਵੇਕਲੇਪਣ ਤੋਂ ਉੱਪਰ ਉੱਠ ਕੇ ਕਬੀਰ ਜੀ ਨੇ ਪ੍ਰਭੂ ਦੀ ਸਰਵਵਿਆਪਕਤਾ ਦਾ ਅਹਿਸਾਸ ਕਰਵਾਇਆ ਹੈ। ਤਤਕਾਲੀਨ ਪ੍ਰਚਲਿਤ ਧਰਮਾਂ ਪ੍ਰਤੀ ਕਬੀਰ ਸਾਹਿਬ ਦੀ ਇਸ ਵਿਚਾਰਧਾਰਕ ਸੋਚ ਦੀ ਮੂਲ ਵਿਸ਼ੇਸ਼ਤਾ ਇਹੋ ਹੈ ਕਿ ਇਹ ਜਾਤ ਪਾਤ, ਧਰਮ, ਕੌਮ ਆਦਿਕ ਅਖੌਤੀ ਮਨੁੱਖੀ ਭੇਦਾਂ ਭਾਵਾਂ ਦੀ ਬਲਗਣ ਤੋਂ ਮੁਕਤ ਹੋ ਕੇ ਕੇਵਲ ਮਨੁੱਖ ਦੀ ਸਹੀ ਪਰਿਭਾਸ਼ਾ ਨੂੰ ਆਪਣਾ ਕੇਂਦਰ ਬਿੰਦੂ ਮਿੱਥਦੀ ਹੈ। ਇਹੋ ਕਾਰਨ ਹੈ ਉਹਨਾਂ ਦੀ ਸ਼ਖਸੀਅਤ ਸੱਚ ਨੂੰ ਸੱਚ ਕਹਿਣ ਦੀ ਦਲੇਰੀ ਰੱਖਦੀ ਹੈ। ਸੱਚ ਬੋਲਣ ਦੇ ਪ੍ਰਤੀਕਰਮ ਵਜੋਂ ਭਾਵੇਂ ਉਹਨਾਂ ਨੂੰ ਮੌਕੇ ਦੀ ਹਕੂਮਤ ਅਤੇ ਤਥਾਕਥਿਤ ਉੱਚ ਸ਼੍ਰੇਣੀਆਂ ਦਾ ਵਿਰੋਧ ਵੀ ਝੱਲਣਾ ਪਿਆ। ਅਜਿਹੀਆਂ ਕੁਝ ਘਟਨਾਵਾਂ ਦਾ ਜ਼ਿਕਰ ਤਾਂ ਸਿੱਧੇ ਤੌਰ 'ਤੇ ਕਈ ਥਾਵਾਂ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੋਇਆ ਹੈ। ਸੱਚ ਤਾਂ ਇਹ ਹੈ ਕਿ ਮੌਕੇ ਦੀ ਪੁਜਾਰੀ ਸ਼੍ਰੇਣੀ ਅਤੇ ਰਾਜਾ ਸ਼੍ਰੇਣੀ ਵੱਲੋਂ ਹੋਈਆਂ ਅਜਿਹੀਆਂ ਮਾਨਵ ਵਿਰੋਧੀ ਘਟਨਾਵਾਂ ਕਬੀਰ ਸਾਹਿਬ ਦਾ ਕੁਝ ਵੀ ਨਾ ਵਿਗਾੜ ਸਕੀਆਂ। ਸਗੋਂ ਫਖਰ ਵਾਲੀ ਗੱਲ ਤਾਂ ਇਹ ਹੈ ਕਿ ਉਹਨਾਂ ਇਮਤਿਹਾਨੀ ਘੜੀਆਂ ਵਿੱਚ ਵੀ ਉਹ ਮਨ ਨਾ ਡਿਗੈ ਤਨ ਕਾਹੇ ਕੋਟ ਰਾਏ ਚਰਨ ਕਮਲ ਚਿਤ ਰਹੋ ਸਮਾਏ ਦਾ ਗੁਣਗਾਨ ਕਰਦੇ ਰਹੇ। ਕਬੀਰ ਬਾਣੀ ਦੇ ਸਮੁੱਚੇ ਅਧਿਐਨ ਤੋਂ ਇਹ ਵੀ ਪ੍ਰਤੱਖ ਹੁੰਦਾ ਹੈ ਕਿ ਆਪਣੇ ਪ੍ਰਭੂ ਪ੍ਰਤੀ ਦ੍ਰਿੜ ਵਿਸ਼ਵਾਸੀ ਭਾਵਨਾ ਅਤੇ ਆਪਣੀ ਵਿਵੇਕੀ ਬਿਰਤੀ ਅਤੇ ਉਹਨਾਂ ਨੂੰ ਲੋੜਿਆਂ ਦਾ ਮਾਣ ਸੀ। ਉਹਨਾਂ ਦੀ ਬਾਣੀ ਦਾ ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਉਹਨਾਂ ਦੀ ਧਰਮਗਤ ਚੇਤਨਾ ਰੱਬੀ ਅਨੁਭਵ ਦੇ ਨਾਲ ਨਾਲ ਮਨੁੱਖੀ ਕਦਰਾਂ ਕੀਮਤਾਂ ਨੂੰ ਵੀ ਵਿਸ਼ੇਸ਼ ਪਹਿਲ ਦਿੰਦੀ ਹੈ। ਲੌਕਿਕ ਅਤੇ ਅਲੌਕਿਕ ਜਗਤ ਅਥਵਾ ਜੀਵਾਤਮਾ ਅਤੇ ਪ੍ਰਭੂ ਪ੍ਰੀਤਮ ਦੀ ਇਸ ਅੰਤਰਮੁਖੀ ਸਾਂਝ ਦਾ ਇਹ ਰੱਬੀ ਮਾਡਲ ਬੜੀ ਸਦੀਵੀ ਚੇਤਨਾ ਵਾਲਾ ਹੈ। ਭਾਵੇਂ ਮੁੱਲਾਂ ਸ਼ਬਦ ਦਾ ਪ੍ਰਯੋਗ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ ਵੱਖ ਪ੍ਰਸੰਗਾਂ ਅਧੀਨ ਥਾਂ ਪਰ ਥਾਂ ਹੋਇਆ ਹੈ, ਪਰੰਤੂ ਮਨੁੱਖੀ ਕਦਰਾਂ ਕੀਮਤਾਂ ਦੇ ਵਿਸ਼ੇਸ਼ ਸੰਦਰਭ ਵਿੱਚ ਇਸਲਾਮੀ

0: ਸੱਭਿਆਚਾਰ ਨਾਲ ਜੁੜੇ ਧਰਮ ਦੇ ਪੈਰੋਕਾਰ ਮੁੱਲਾਂ ਨੂੰ ਪ੍ਰਭਾਸ਼ਿਤ ਕਰਦੇ ਕਬੀਰ ਸਾਹਿਬ ਦੇ ਇਹ ਵਿਚਾਰ ਵਿਸ਼ੇਸ਼ ਤੌਰ 'ਤੇ ਵਰਣਨਯੋਗ ਹਨ। ਸੋ ਮੁੱਲਾਂ ਜੋ ਮਨਸੋਂ ਲਰੈ, ਗੁਰ ਉਪਦੇਸ਼ ਕਾਲ ਸੋਂ ਜੁਰੈ, ਕਾਲ ਪੁਰਖ ਕਾ ਮਰਦੈ ਮਾਨ, ਤਿਸ ਮੁੱਲਾਂ ਕੋ ਸਦਾ ਸਲਾਮ, ਭਾਵ ਅਸਲ ਮੁੱਲਾਂ ਉਹ ਹੈ ਜੋ ਆਪਣੇ ਮਨ ਨੂੰ ਬਸ ਕਰਨ ਲਈ ਹਮੇਸ਼ਾ ਯਤਨਸ਼ੀਲ ਹੁੰਦਾ ਹੈ। ਗੁਰ ਉਪਦੇਸ਼ ਦਾ ਅਨੁਸਾਰੀ ਹੋ ਕੇ ਉਹ ਆਪਣੇ ਆਪ ਨੂੰ ਮੌਤ ਦੇ ਡਰ ਤੋਂ ਵੀ ਮੁਕਤ ਕਰ ਲੈਂਦਾ ਹੈ। ਕਾਲ ਪੁਰਖ ਭਾਵ ਜਮਰਾਜ ਦੇ ਦਾਅਵਿਆਂ ਦਾ ਵੀ ਉਹ ਨਾਸ਼ ਕਰ ਦਿੰਦਾ ਹੈ। ਇਸੇ ਤਰ੍ਹਾਂ ਅਸਲ ਕਾਜ਼ੀ ਕੌਣ ਹੈ ਬਾਰੇ ਆਪਣਾ ਨਿਰਣਾ ਦਿੰਦੇ ਹੋਏ ਕਬੀਰ ਸਾਹਿਬ ਫਰਮਾਉਂਦੇ ਹਨ, ਕਾਜ਼ੀ ਸੋ ਜੋ ਕਾਇਆ ਵਿਚਾਰੈ, ਕਾਇਆ ਕੀ ਅਗਨ ਬ੍ਰਹਮ ਪ੍ਰਜਾਰੈ, ਸੁਪਨੇ ਬਿੰਦ ਨਾ ਦੇਈ ਝਰਨਾ, ਤਿਸ ਕਾਜ਼ੀ ਕੋ ਜਰਾ ਨਾ ਮਰਨਾ। ਇਸੇ ਲੜੀ ਵਿੱਚ ਅਸਲ ਸੁਲਤਾਨ ਕੌਣ ਹੈ, ਸੋ ਸੁਲਤਾਨ ਜੋ ਦੋਏ ਸਰਤਾਨੇ, ਬਾਹਰ ਜਾਤਾ ਭੀਤਰ ਆਨੇ, ਗਗਨ ਮੰਡਲ ਮਹਿ ਲਸ਼ਕਰ ਕਰੈ, ਸੋ ਸੁਲਤਾਨ ਛਤਰ ਸਿਰ ਧਰੈ। ਮਹੱਤਵਪੂਰਨ ਗੱਲ ਤਾਂ ਇਹ ਹੈ ਕਿ ਇਸ ਵਿਚਾਰਧੀਨ ਸ਼ਬਦ ਵਿੱਚ ਕਬੀਰ ਸਾਹਿਬ ਵੱਲੋਂ ਇਹਨਾਂ ਤਿੰਨਾਂ ਕਿਰਿਆਸ਼ੀਲ ਸ਼ਬਦਾਂ ਦਾ ਪ੍ਰਯੋਗ ਹੋਣਾ ਸਹਿਜ ਸੁਭਾਵਿਕ ਪ੍ਰਤੀਤ ਨਹੀਂ ਹੁੰਦਾ, ਸਗੋਂ ਆਪਣੇ ਮੂਲ ਕਿਰਦਾਰੀ ਪ੍ਰਤਿਭਾ ਵਜੋਂ ਇਹ ਤ੍ਰਿਕੜੀ ਮੌਕੇ ਦੇ ਪ੍ਰਬੰਧਕੀ ਢਾਂਚੇ ਦਾ ਅੰਗ ਬਣਦੀ ਹੋਈ ਇੱਕ ਮਾਨ ਵਿਰੋਧੀ ਧਿਰ ਦਾ ਵੀ ਅਹਿਸਾਸ ਕਰਵਾਉਂਦੀ ਹੈ ਅਤੇ ਇਸ ਦੇ ਸਮਾਨਾਂਤਰ ਹੀ ਇਸ ਵਿੱਚੋਂ ਮਾਨ ਪੱਖੀ ਧਿਰ ਵਜੋਂ ਕਬੀਰ ਜੀ ਦਾ ਸਵੈ ਹੰਡਾਇਆ ਸੱਚ ਵੀ ਪ੍ਰਤੱਖ ਹੁੰਦਾ ਹੈ। ਇਹੋ ਕਾਰਨ ਹੈ ਉਹਨਾਂ ਤਿੰਨਾਂ ਦੀ ਹੈਸੀਅਤ ਅਨੁਸਾਰ ਕਬੀਰ ਜੀ ਉਹਨਾਂ ਨੂੰ ਅਸਲ ਮਾਰਗ ਦੇ ਪਾਂਧੀ ਬਣਾਉਣ ਦਾ ਸੰਦੇਸ਼ ਦਿੰਦੇ ਹਨ। ਕਬੀਰ ਸਾਹਿਬ ਵੱਲੋਂ ਜਿਸ ਰੂਪ ਵਿੱਚ ਉਹਨਾਂ ਨੂੰ ਪ੍ਰਭਾਸ਼ਿਤ ਕੀਤਾ ਗਿਆ ਹੈ, ਉਹਨਾਂ ਨੂੰ ਬਕਤ ਦੀ ਇਤਿਹਾਸਕ ਚੇਤਨਾ ਦੇ ਮੂਲ ਪਛਾਣ ਚਿੰਨ੍ਹ ਕਿਹਾ ਜਾ ਸਕਦਾ ਹੈ, ਜਿਨ੍ਹਾਂ ਦਾ ਮੂਲ ਆਧਾਰ ਅਜਿਹੀ ਧਰਮ ਚੇਤਨਾ ਬਣਦੀ ਹੈ ਜੋ ਮੌਕੇ ਦੀਆਂ ਰਾਜਨੀਤਿਕ ਸ਼ਕਤੀਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣ ਲਈ ਧੁਰ ਅੰਦਰੋਂ ਪ੍ਰੇਰਿਤ ਕਰਦੀ ਹੈ, ਜਿਸ ਦੀ ਅਜੋਕੀ ਸਾਰਥਕਤਾ ਤੋਂ ਵੀ ਮੁੱਖ ਨਹੀਂ ਮੋੜਿਆ ਜਾ ਸਕਦਾ। ਵਿਚਾਰ ਅਧੀਨ ਤੁਕ ਸੋ ਮੁੱਲਾਂ ਜੋ ਮਨਸੋਂ ਲਰੈ ਅਤੇ ਇਸ ਦੇ ਪੂਰੇ ਸ਼ਬਦ 'ਚੋਂ ਉੱਭਰਦੇ ਸਮੁੱਚੇ ਭਾਵ ਅਤੇ ਬਾਣੀ ਸਿਧਾਂਤ ਏਕ ਨੂਰ 'ਤੇ ਸਭ ਜਗ ਉਪਜਿਆ ਅਤੇ ਨਿਰਗੁਣ ਆਪ ਸਰਗੁਣ ਵੀ ਉਹੀ ਅਨੁਸਾਰ ਕਿਹਾ ਜਾ ਸਕਦਾ ਹੈ ਕਿ ਸਮੁੱਚੀ ਕਾਇਨਾਤ ਦਾ ਮਾਲਕ ਪ੍ਰਭੂ ਆਪ ਹੈ। ਉਸ ਦੀ ਸਰਵਵਿਆਪਕਤਾ ਦਾ ਇਹੋ ਗੁਣ ਬ੍ਰਹਿਮੰਡੀ ਚੇਤਨਾ ਦਾ ਲਖਾਇਕ ਹੈ ਜੋ ਵੱਖ ਵੱਖ ਧਰਮਾਂ, ਜਾਤਾਂ, ਕੌਮਾਂ ਦੇ ਲੋਕਾਂ ਨੂੰ ਸਰਬਸਾਂਝੀ ਬਲਤਾ ਦੀ ਇੱਕ ਲੜੀ ਵਿੱਚ ਪਰੋਂਦਾ ਹੈ। ਰੱਬੀ ਗੁਣਾਂ ਦੀ ਇਹ ਸਾਂਝ ਜਦੋਂ ਵੱਖ ਵੱਖ ਧਰਮਾਂ ਦੇ ਪੈਰੋਕਾਰਾਂ ਨਾਲ ਆਪਣਾ ਨਾਤਾ ਜੋੜਦੀ ਹੈ, ਧਰਮ ਪੈਰੋਕਾਰਾਂ ਦੇ ਨਾਮਕਰਨ ਅਤੇ ਉਹਨਾਂ ਦੇ ਕਰਮ ਕਾਂਡਾਂ ਦੇ ਨਿਵੇਕਲੇਪਣ ਦੇ ਆਧਾਰ 'ਤੇ ਉਹਨਾਂ ਨੂੰ ਪ੍ਰਭਾਸ਼ਿਤ ਕਰਕੇ ਧਰਮ ਚੇਤਨਾ ਦੇ ਅਸਲ ਮਾਰਗ ਦੇ ਪਾਂਧੀ ਬਣਾਉਂਦੀ ਹੈ। ਰੂਹਾਨੀਅਤ ਦਾ ਇਹ ਅਨੋਖਾ ਮਾਰਗ ਜਦੋਂ ਦੁਨਿਆਵੀ ਬਾਦਸ਼ਾਹ ਨੂੰ ਵੀ ਪ੍ਰਭਾਸ਼ਿਤ ਕਰਦਾ ਹੈ ਤਾਂ ਗਿਆਨ ਅਤੇ ਵਿਰਾਗ ਅਥਵਾ ਸਮਝ ਅਤੇ ਧਰਮ ਸੰਵੇਦਨਾ ਤੋਂ ਵਾਂਝੇ ਹੋ ਕੇ ਨਹੀਂ, ਸਗੋਂ ਮਨ 'ਤੇ ਕਾਬੂ ਪਾਉਣਾ ਅਤੇ ਸਤਿਗੁਣਾਂ ਨੂੰ ਧਾਰਨ ਕਰਨਾ ਵੀ ਉਸ ਦੀ ਲਾਜ਼ਮੀ ਸ਼ਰਤ ਹੈ। ਇਹ ਵੀ ਸੱਚ ਹੈ ਕਿ ਇਹਨਾਂ ਸਤਿਗੁਣਾਂ ਦਾ ਧਾਰਨੀ ਬਾਦਸ਼ਾਹ ਪ੍ਰਭੂ ਦੇ ਨਿਰਮਲ ਭਾਅ ਵਿੱਚ ਰਹਿ ਕੇ ਇਨਸਾਫ ਪਸੰਦੀ ਦਾ ਵੀ ਇਜ਼ਹਾਰ ਕਰੇਗਾ। ਸੱਚ ਤਾਂ ਇਹ ਹੈ ਕਿ ਕਬੀਰ ਸਾਹਿਬ ਵੱਲੋਂ ਮੌਕੇ ਦੀ ਹਕੂਮਤ ਅਤੇ ਪੁਜਾਰੀ ਸ਼੍ਰੇਣੀ ਦੇ ਪੈਰੋਕਾਰਾਂ ਪ੍ਰਤੀ ਅਜਿਹੀ ਆਵਾਜ਼ ਬੁਲੰਦ ਹੋਣੀ ਕੋਈ ਸੌਖੀ ਖੇਡ ਨਹੀਂ ਸੀ, ਇਹ ਪ੍ਰਭੂ ਦੀ ਨਾਮ ਸ਼ਕਤੀ ਦਾ ਹੀ ਪ੍ਰਤੀਕਰਮ ਸੀ। ਅੱਜ ਵੀ ਲੋੜ ਹੈ ਸਾਡੇ ਸਮਕਾਲੀ ਧਰਮਾਂ ਦੇ ਪੈਰੋਕਾਰ ਅਤੇ ਬਾਦਸ਼ਾਹੀ ਰੁਤਬਿਆਂ ਨੂੰ ਹਾਸਲ ਕਰਨ ਵਾਲੇ ਸਾਡੇ ਨੁਮਾਇੰਦੇ ਕਬੀਰ ਬਾਣੀ ਦੀ ਅਜੋਕੀ ਪ੍ਰਸੰਗਿਕਤਾ ਨੂੰ ਨੇੜਿਓਂ ਹੋ ਕੇ ਸਮਝਣ ਲਈ ਯਤਨਸ਼ੀਲ ਹੋਣ ਤਾਂ ਕਿ ਉਹ ਵੀ ਰਾਜਨੀਤੀ ਅਤੇ ਧਰਮ ਦੀ ਅਸਲ ਪਰਿਭਾਸ਼ਾ ਦੇ ਅਨੁਸਾਰੀ ਹੋ ਕੇ ਤਖ਼ਤ ਬਹਿ ਤਖ਼ਤ ਹੈ ਕੀ ਲਾਇਕ ਦੇ ਗੁਰਮਤਿ ਸਿਧਾਂਤ ਨੂੰ ਅਭਿਆਸੀ ਰੂਪ ਦੇ ਸਕਣ। ਇਸ ਦੇ ਉਲਟ ਹੋਵੇਗਾ ਤਾਂ ਰਾਜੇ ਸਿੰਹ ਮੁਕੱਦਮ ਕੁੱਤੇ, ਕਲ ਕਾਤੀ ਰਾਜੇ ਕਾਸਾਈ, ਰਾਜੇ ਪਾਵਕ ਮਾਮ ਦੇ ਆਦਿ ਤੁਕਾਂ ਦਾ ਇਹ ਇਤਿਹਾਸਕ ਪ੍ਰਪੇਖ ਨਿਸੰਦੇਹ ਸਾਡੀ ਕਿਰਦਾਰੀ ਪ੍ਰਤਿਭਾ 'ਤੇ ਇੱਕ ਸਵਾਲੀਆ ਚਿੰਨ੍ਹ ਬਣ ਜਾਵੇਗਾ। ਕੁੱਲ ਮਿਲਾ ਕੇ ਕਬੀਰ ਸਾਹਿਬ ਵੱਲੋਂ ਡੀ ਕੋਟ 'ਤੇ ਤਸੱਬਰ ਕੀਤੀ ਅਜਿਹੀ ਪ੍ਰਭਾਸ਼ਕ ਸ਼ਬਦਾਵਲੀ ਜੋ ਮਨੁੱਖੀ ਜੀਵਨ ਦਾ ਰੋਲ ਮਾਡਲ ਬਣਨ ਦੀ ਸਮਰੱਥਾ ਰੱਖਦੀ ਹੈ, ਇਸ ਨੂੰ ਹਮੇਸ਼ਾ ਅਮਲੀ ਰੂਪ ਦੇਣਾ ਬਣਦਾ ਹੈ।
1: ਸੋ ਮੁੱਲਾਂ ਜੋ ਮਨ ਸਿਉ ਲਰੈ, ਇਹ ਵਾਰਤਾ ਸੁਣਾ ਰਹੇ ਸਨ ਪ੍ਰਿੰਸੀਪਲ ਕ੍ਰਿਸ਼ਨ ਸਿੰਘ। ਉਹ ਪਰਮਾਤਮਾ ਸਰਬ ਸ਼ਕਤੀਮਾਨ ਹੈ, ਉਹ ਸਮਸਤ ਪ੍ਰਾਣੀਆਂ ਵਾਸਤੇ ਸਮਦ੍ਰਿਸ਼ਟ ਭਾਵ ਇੱਕ ਸਾਰ ਨਜ਼ਰੇ ਇਨਾਇਤ ਰੱਖਦਾ ਹੈ, ਇੱਥੋਂ ਤੱਕ ਕਿ ਨਾ ਸ਼ੁਕਰਿਆਂ ਦੀ ਵੀ ਪਾਲਣਾ ਕਰਦਾ ਹੈ। ਉਹ ਵੱਡਾ ਦਾਤਾ ਹੈ, ਦਾਨਾ ਹੈ, ਸਭਨਾ ਦਾ ਸਾਹਿਬ ਹੈ, ਸਿਰਮੌਰ ਹੈ। ਉਸ ਦੀ ਭਜਨ ਬੰਦਗੀ ਖਿਦਮਤ ਕਰਨ ਵਾਲਾ ਹੀ ਉਸ ਦਾ ਬੰਦਾ ਅਖਵਾਉਂਦਾ ਹੈ। ਫਰਮਾਨ ਹੈ, ਤੂੰ ਦਾਨਾ ਸਾਹਿਬ ਸਿਰ ਮੇਰਾ, ਖਿਜਮਤ ਕਰੀ ਜਨ ਬੰਦਾ ਤੇਰਾ।

0: ਹੁਣੇ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ, ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ।
1: ਹੈਲੋ,
2: ਨਮਸਕਾਰ। ਭਾਰਤੀਯ ਦੂਰ ਸੰਚਾਰ ਨਿਯਾਮਕ ਪ੍ਰਾਧਿਕਰਣ ਆਪਕੋ ਯਾਦ ਦਿਲਾਤਾ ਹੈ ਕਿ ਆਪਕੇ ਮੋਬਾਈਲ ਨੰਬਰ ਪਰ ਅਸਾਮਾਨਯ ਉਪਯੋਗ ਕਾ ਪਤਾ ਚਲਾ ਹੈ ਔਰ ਸੇਵਾ ਆਜ ਨਿਲੰਬਿਤ ਕਰ ਦੀ ਜਾਏਗੀ। ਅਧਿਕ ਜਾਣਕਾਰੀ ਕੇ ਲਿਏ ਕਿਰਪਿਆ 9 ਦਬਾਏ।
3: ਸਾਵਧਾਨ, ਅਜਿਹੀ ਕੋਈ ਵੀ ਫੋਨ ਕਾਲ ਫਰੌਡ ਹੋ ਸਕਦੀ ਹੈ। ਕੋਈ ਵੀ ਬਟਨ ਦੱਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ, ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
0: ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ। ਹੁਣ ਤੋਂ ਕੁਝ ਪਲਾਂ ਵਿੱਚ ਯਾਨੀ ਸ਼ਾਮ 6 ਵਜੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ ਸਮਾਚਾਰ।
4: नमस्कार, आकाशवाणी समाचार के साथ मैं मुकेश कुमार। प्रधानमंत्री नरेंद्र मोदी ने कहा है कि सोमनाथ मंदिर अटूट आस्था, दिव्यता और देश की शाश्वत आत्मा का प्रतीक है। उन्होंने कहा कि सोमनाथ अमृत पर्व केवल अतीत का उत्सव नहीं, बल्कि आने वाले 1000 वर्षों तक देश की प्रेरणा बनेगा।

ਦਿਹਾਤੀ ਪ੍ਰੋਗਰਾਮ। ਅੱਜ ਦੇ ਇਸ ਪ੍ਰੋਗਰਾਮ ਵਿੱਚ ਕੰਮ ਦੀਆਂ ਗੱਲਾਂ, ਮੰਡੀਆਂ ਦੇ ਭਾਅ, ਮੌਸਮ ਦਾ ਹਾਲ ਅਤੇ ਕੱਲ੍ਹ ਦੇ ਪ੍ਰੋਗਰਾਮ ਦੱਸੇ ਜਾਣਗੇ। ਇਸ ਤੋਂ ਇਲਾਵਾ ਲੜੀਵਾਰ ਨਾਟਕ ਦੇਸ ਹੋਇਆ ਪ੍ਰਦੇਸ ਦੀ 6ਵੀਂ ਕੜੀ ਸੁਣਾਈ ਜਾਏਗੀ। ਸ਼ਾਮ 7:40 ਤੇ ਹਿੰਦੀ ਵਾਰਤਾ ਦੇ ਪ੍ਰੋਗਰਾਮ ਵਿਵਿਧਾ ਤਹਿਤ ਹਿੰਦੀ ਵਾਰਤਾ ਸੁਣੋਗੇ। ਵਾਰਤਾਕਾਰ ਹੋਣਗੇ ਅਨਿਲ ਪਠਾਨਕੋਟੀ। ਰਾਤ 8 ਸੁਣੋਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤ 9:15 ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਪੋਟ ਲਾਈਟ। ਰਾਤ 9:30 ਸੁਣੋਗੇ ਹਿੰਦੀ ਨਾਟਕ ਪਿਆਰ ਮੇਂ ਸੌਦਾ ਨਹੀਂ। ਨਾਟਕ ਦੇ ਮੂਲ ਲੇਖਕ ਨੇ ਕਮਲ ਕੁਮਾਰ ਭਾਸਕਰ, ਰੇਡੀਓ ਨਾਟਕ ਰੂਪਾਂਤਰ ਕੀਤਾ ਵਿਕਰਮਜੀਤ ਜੀ ਨੇ, ਕਲਾਕਾਰ ਨੇ ਪ੍ਰਦੀਪ ਤਿਮਾਨ, ਜੈ ਭਾਰਤੀ, ਚਮਨ ਅਰੋੜਾ, ਵਿਸ਼ਵ ਬੰਧੂ, ਸੁਧੀਰ, ਯਸ਼ ਚੋਪੜਾ, ਰਿਸ਼ਭ ਗਣੇਸ਼, ਮਨਦੀਪ ਗਈ, ਚਾਰੂ ਦੱਤ ਤੇ ਸੁਧੀਰ। ਨਿਰਦੇਸ਼ਕ ਨੇ ਵਿਨੋਦ ਧੀਰ, ਪ੍ਰਸਤੁਤੀ ਗੁਰਵਿੰਦਰ ਸਿੰਘ। ਰਾਤ 10:02 ਸੁਣੋਗੇ ਕਵੀ ਸਭਾ। ਭਾਗ ਲੈਣ ਵਾਲੇ ਕਵੀ ਹੋਣਗੇ ਅਮਰਜੀਤ ਕੌਂਕੇ, ਬਲਵਿੰਦਰ ਸਿੰਘ ਪੱਟੀ, ਹਰਮੀਤ ਵਿਦਿਆਰਥੀ ਤੇ ਪਰਮਜੀਤ ਸਿੰਘ। ਰਾਤ 10:30 ਚੰਦ ਗਜ਼ਲਾਂ ਸਮਾਪਤ ਫਰਮਾਓਗੇ। ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਖਬਰਾਂ ਆਪੋ ਆਪਣੇ ਸਮੇਂ ਮੁਤਾਬਕ ਨਸ਼ਰ ਕੀਤੀਆਂ ਜਾਣਗੀਆਂ। ਇਸ ਸੀ ਸਾਡੇ ਅੱਜ ਦੇ ਬਾਕੀ ਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ। ਆਹੁਣ ਸੁਣਦੇ ਹਾਂ ਇੱਕ ਸਮੂਹ ਗਾਨ।

0: ਹੁਣੇ ਤੁਸੀਂ ਸਮੂਹ ਗਾਨ ਸੁਣ ਰਹੇ ਸੀ। ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ, ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 6:20 ਹੋ ਰਹੇ ਨੇ। ਲਹੂਨ ਸੁਣੋ ਪ੍ਰਾਦੇਸ਼ਿਕ ਖਬਰਾਂ।
1: ਮੂਰਖਾ ਸੁਧਰ ਜਾ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸ਼ਾਮ ਦੇ 6:30 ਵੱਜ ਚੁੱਕੇ ਨੇ। ਆਓ ਹੁਣ ਸੁਣਦੇ ਹਾਂ ਦਿਹਾਤੀ ਪ੍ਰੋਗਰਾਮ।

0: ਜੀ, ਰੁੜੀਆ ਰਾਮ ਜੀ, ਲੰਘ ਆਈਏ ਜੀ।
1: ਆਜੋ ਆਜੋ ਆਜੋ ਆਜੋ ਬਲ ਸਾਹਿਬ, ਆਜੋ ਬੱਚਿਆਂ ਵਾਲੇ, ਆਜੋ।
0: ਰੁੜੀਆ ਰਾਮ ਜੀ, ਜੈ ਹਿੰਦ ਜੀ,
1: ਜੈ ਜੀ, ਜੈ ਜੀ। ਬਲ ਸਾਹਿਬ ਸੁਣਾਓ, ਕੀ ਹਾਲ ਚਾਲ ਹੈ?
0: ਹਾਲੇ ਚਾਲੇ ਵਾਹਵਾ ਵਧੀਆ, ਚੜ੍ਹਦੀ ਕਲਾ, ਤੁਸੀਂ ਸੁਣਾਓ।
1: ਹਾਲ ਚਾਲ ਤਕੜਾ, ਹਾਲ ਚਾਲ ਤਕੜਾ। ਦੇਖੋ, ਜਿੱਦਾਂ ਕਹਿੰਦੇ ਹਾਂ ਕਿ ਹਰ ਬੰਦਾ ਜਿੱਥੇ ਵੀ ਰਹਿੰਦਾ ਹੈ
0: ਜੀ,
1: ਉਹਦਾ ਆਲਾ ਦੁਆਲਾ ਹੈ।
0: ਅੱਛਾ ਜੀ।
1: ਉਸ ਆਲੇ ਦੁਆਲੇ ਦਾ ਪ੍ਰਭਾਵ ਸੁਭਾਵਿਕ ਹੈ ਕਿ ਉਸ ਬੰਦੇ ਦੀ ਸ਼ਖਸੀਅਤ 'ਤੇ, ਉਸ ਬੰਦੇ ਦੀ ਰਹਿਤਲ 'ਤੇ, ਬੋਲਚਾਲ ਦੇ ਉੱਤੇ ਪੈਂਦਾ ਹੀ ਪੈਂਦਾ ਹੈ।
0: ਪੈਣਾ ਹੀ ਪੈਣਾ ਜੀ, ਬਿਲਕੁਲ।
1: ਹੁਣ ਆਪਣੇ ਨਿਆਣੇ ਜਿਹੜੇ ਬਾਹਰ ਨੂੰ ਜਾਂਦੇ ਹੈ, ਵਲਾਇਤ ਨੂੰ ਜਾਂਦੇ ਹੈ
0: ਜੀ,
1: ਜੇ ਉੱਥੇ ਸਾਲ ਦੋ ਸਾਲ ਲਾ ਕੇ ਆਉਂਦੇ, ਉਹਨਾਂ ਦੀ ਬੋਲੀ ਬਦਲੀ ਹੁੰਦੀ ਹੈ ਨਾ,
0: ਬਦਲੀ ਹੁੰਦੀ, ਬਿਲਕੁਲ।
1: ਰਹਿਣ ਸਹਿਣ ਬਦਲਿਆ ਹੁੰਦਾ, ਖਾਣ ਪੀਣ ਬਦਲਿਆ ਹੁੰਦਾ।
0: ਸਹੀ ਗੱਲ ਹੈ ਜੀ,
1: ਇਹ ਸੁਭਾਵਿਕ ਹੈ
0: ਜੀ।
1: ਕਿ ਪਰ ਇੱਕ ਗੱਲ ਦੇਖੋ, ਇਹ ਤਾਂ ਕਹਿੰਦੇ ਹੁੰਦੇ ਜੈਸਾ ਦੇਸ਼ ਪੈਸਾ ਭੇਸ,
0: ਹਾਂਜੀ,
1: ਉਹ ਗੱਲ ਹੋ ਜਾਂਦੀ ਹੈ
0: ਜੀ।
1: ਪਰ ਇਹ ਹੈ ਵੀ ਦੂਜੇ ਦਾ ਮੂੰਹ ਜੇ ਲਾਲ ਹੋਵੇ, ਚਪੇੜ ਮਾਰ ਕੇ ਆਪਣਾ ਲਾਲ ਨਹੀਂ ਕਰਨਾ ਚਾਹੀਦਾ।
0: ਠੀਕ ਹੈ ਜੀ,
1: ਹੈ ਕਿ ਨਹੀਂ?
0: ਸਹੀ ਗੱਲ।
1: ਸੋ ਕਿਉਂਕਿ ਕੋਈ ਵੀ ਚੀਜ਼ ਹੈ ਨਾ ਬਲ ਸਾਹਿਬ, ਉਸ ਖਿੱਤੇ ਖੇਤਰ ਦੀਆਂ ਲੋੜਾਂ ਦੇ ਮੁਤਾਬਕ ਹੈ ਉੱਥੋਂ ਦਾ ਵਾਤਾਵਰਣ
0: ਜੀ,
1: ਮੇਲ ਨਹੀਂ ਖਾਂਦਾ,
0: ਬਿਲਕੁਲ ਜੀ।
1: ਹੁਣ ਜੇ ਆਪਾਂ ਕਹੀਏ ਜੀ, ਸਾਡੀ ਖੁਰਾਕ ਜਿਹੜੀ ਹੈ ਪਹਾੜ ਵਾਲੇ ਜਿਹੜੇ ਲੋਕ ਰਹਿੰਦੇ ਹੈ,
0: ਹਾਂਜੀ,
1: ਕਿਉਂਕਿ ਪਹਾੜ ਵਾਲਿਆਂ ਦੀ ਸਿਹਤ ਅਲੱਗ ਤਰ੍ਹਾਂ ਦੀ ਹੈ,
0: ਬਿਲਕੁਲ ਜੀ।
1: ਹੁਣ ਰਾਜਸਥਾਨ ਵਾਲੇ ਪਾਸੇ ਚਲੇ ਜਾਓ, ਉਹਨਾਂ ਦੀ ਸਿਹਤ, ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਖਾਣ ਪੀਣ ਅਲੱਗ ਤਰ੍ਹਾਂ ਦਾ ਹੈ,
0: ਬਿਲਕੁਲ ਜੀ,
1: ਉਹ ਉੱਥੋਂ ਮੁਤਾਬਕ ਹੈ।
0: ਸਹੀ ਗੱਲ ਹੈ ਜੀ।
1: ਅੱਜ ਹੋ ਕੀ ਰਿਹਾ ਕਿ ਅਸੀਂ ਜਿਹੜਾ ਸਾਰਾ ਕੁਛ ਨਾ, ਜਿੱਦਾਂ ਕਹਿੰਦੇ ਮਿਕਸ ਵੈਜੀਟੇਬਲ ਬਣਾਈ ਜਾਂਦੇ ਹਾਂ,
0: ਹਾਂਜੀ,
1: ਹੈ ਨਾ,
0: ਬਿਲਕੁਲ,
1: ਵੀ ਜਿਹੜਾ ਸਾਡਾ ਖਾਣਾ ਪੀਣਾ ਨਹੀਂ ਹੈ ਜਾਂ ਜਿਹੜਾ ਸਾਡਾ ਰਹਿਣਾ ਸਹਿਣਾ ਨਹੀਂ ਹੈ,
0: ਹਾਂਜੀ,
1: ਉਹਨੂੰ ਅਸੀਂ ਅਖਤਿਆਰ ਕਰਕੇ ਆਪਣੀ ਜੀਵਨ ਸ਼ੈਲੀ ਨੂੰ ਜਿਹੜਾ ਹੈ ਕਿਤੇ ਨਾ ਕਿਤੇ ਖਤਰਾ ਪੈਦਾ ਕਰ ਰਹੇ ਹਾਂ।
0: ਸਹੀ ਗੱਲ ਹੈ ਜੀ। ਖੇਤੀ ਵਿਗਿਆਨੀ ਹੁਣ ਇਹੀ ਕਹਿੰਦੇ ਆ ਵੀ ਖੇਤੇ ਦੇ ਹਿਸਾਬ ਨਾਲ ਹੀ ਹੁਣ ਰੱਬ ਨੇ ਦੇਖੋ ਚੀਜ਼ ਇੱਦਾਂ ਦੀ ਬਣਾਈ ਹੈ ਕਿ ਜਿਹੜੇ ਖੇਤੇ ਵਿੱਚ ਕੋਈ ਫਸਲ ਉੱਗਦੀ ਹੈ ਉੱਥੋਂ ਦੇ ਲੋਕਾਂ ਨੂੰ ਪਚੂਗੀ ਉਹ। ਸਮੁੰਦਰ ਦੇ ਕੰਢੇ 'ਤੇ ਜਿਹੜੇ ਲੋਕ ਰਹਿ ਰਹੇ ਆ ਉਹਨਾਂ ਨੂੰ ਮੱਛੀ ਪਚੂਗੀ, ਜੇ ਆਪਾਂ ਮੱਛੀ ਖਾਵਾਂਗੇ ਤਾਂ ਆਪਾਂ ਨੂੰ ਗਰਮੀ ਪੈਦਾ
1: ਕਰੂਗੀ।
0: ਸੋ ਇਸ ਕਰਕੇ ਕੁਦਰਤ ਦਾ ਜਿਹੜਾ, ਜਿਵੇਂ ਤੁਸੀਂ ਕਿਹਾ ਕਿ ਕੁਦਰਤ ਦਾ ਇੱਕ ਨਿਯਮ ਹੁੰਦਾ ਹੈ, ਉਹਦੇ ਹਿਸਾਬ ਨਾਲ ਹੀ ਆਪਾਂ ਨੂੰ ਚੱਲਣਾ ਪੈਂਦਾ,
1: ਚੱਲਣਾ ਪੈਂਦਾ ਹੈ
0: ਜੀ।
1: ਸੋ ਜ਼ਿਆਦਾਤਰ ਅੱਜ ਬਲ ਸਾਹਿਬ ਅਸੀਂ ਨਾ ਆਪਣੀ ਸਿਹਤ ਦੇ ਪ੍ਰਤੀ ਚਿੰਤਾ ਤੁਰ ਜ਼ਿਆਦਾ ਹੋ ਗਏ
0: ਜੀ।
1: ਵੈਸੇ ਤਾਂ ਅੱਜ ਕੱਲ੍ਹ ਚਿੰਤਾ ਹਰ ਪਾਸੇ ਵਧੀ ਹੋਈ ਹੈ,
0: ਹਾਂਜੀ,
1: ਸਿਹਤ ਨੂੰ ਲੈ ਕੇ ਵੀ ਚਿੰਤਾਵਾਂ ਜਿਹੜੀਆਂ ਹੈ ਸਮਾਜ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਇੰਨੀਆਂ ਜ਼ਿਆਦਾ ਵਿਆਪਕ ਲੈਵਲ 'ਤੇ ਵੱਧ ਗਈਆਂ ਹੈ,
0: ਹਾਂਜੀ,
1: ਕਿ ਹਰ ਬੰਦਾ ਸਿਹਤ ਦੇ ਸੁਧਾਰ ਦੇ ਉਪਰਾਲਿਆਂ 'ਚ ਲੱਗਿਆ ਹੋਇਆ।
0: ਸਹੀ ਗੱਲ ਹੈ ਜੀ।
1: ਉਹ ਉਪਰਾਲੇ ਜਿਹੜੇ ਹੈ ਉਹ ਕਿਤੇ ਨਾ ਕਿਤੇ ਸਾਨੂੰ ਹੋਰ ਨਿਘਾਰ ਵਾਲੇ ਪਾਸੇ ਲੈ ਜਾਂਦੇ ਆ।
0: ਸਹੀ ਗੱਲ ਹੈ,
1: ਕਿਉਂਕਿ ਜਿਹੜਾ ਸਾਨੂੰ ਅੱਗੋਂ ਸਮਝਾਉਂਦਾ ਹੈ,
0: ਹਾਂਜੀ,
1: ਜਾਂ ਜਿਹੜਾ ਸਾਨੂੰ ਸਿਹਤ ਦੇ ਬਾਬਤ ਸਾਰੀਆਂ ਚੀਜ਼ਾਂ ਦੱਸਦਾ ਹੈ
0: ਜੀ,
1: ਉਹ ਕਿੰਨਾ ਕੁ ਸਿਹਤ ਵਿਗਿਆਨੀ ਹੈ ਇਹਦੇ ਬਾਰੇ ਤੁਹਾਨੂੰ ਕੁਝ ਨਹੀਂ ਪਤਾ।
0: ਸਹੀ ਗੱਲ ਹੈ ਜੀ,
1: ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਹੈ,
0: ਬਿਲਕੁਲ।
1: ਹੁਣ ਜਿਹੜਾ ਬੰਦਾ ਤੁਹਾਨੂੰ ਲੈਕਚਰ ਦੇ ਰਿਹਾ ਜਾਂ ਦੱਸ ਰਿਹਾ ਵੀ ਤੁਸੀਂ ਬਾਜਰੇ ਦੀ ਰੋਟੀ ਖਾਓ ਜੀ, ਤੁਸੀਂ ਆਹ ਖਾਓ, ਤੁਸੀਂ ਆਹ ਨਾ ਖਾਓ, ਤੁਸੀਂ ਆਹ ਪੀਓ, ਤੁਸੀਂ ਆਹ ਨਾ ਪੀਓ,
0: ਹਾਂਜੀ,
1: ਉਸ ਬੰਦੇ ਬਾਰੇ ਤੁਸੀਂ ਕੁਛ ਨਹੀਂ ਜਾਣਦੇ।
0: ਸਹੀ ਗੱਲ ਹੈ ਜੀ।
1: ਉਹਦੀ ਯਥਾਰਥ ਕਿੰਨਾ ਕੁ, ਉਹਦੀ ਸੱਚਾਈ ਹੈ ਕਿੰਨਾ ਕੁ, ਉਹਦੀ ਪਰਖ ਪੜਚੋਲ ਹੈ ਕਿੰਨਾ ਕੁ, ਗਿਆਨ ਹੈ ਉਹਦੇ ਕੋਲ, ਵਿਗਿਆਨ ਹੈ,
0: ਹਾਂਜੀ।
1: ਸੋ ਕਿਉਂਕਿ ਉਹਨੇ ਤਾਂ ਆਪਣੇ ਹਿਸਾਬ ਨਾਲ ਆਪਣੀ ਦੁਕਾਨਦਾਰੀ ਕਰ ਰਿਹਾ, ਉਹ
0: ਉਹਨੇ ਤਾਂ ਵਿਊ ਲੈਣੇ ਆ ਜੀ,
1: ਹੈ ਕਿ ਨਹੀਂ?
0: ਸਹੀ ਗੱਲ ਹੈ ਜੀ।
1: ਅਤੇ ਇਸ ਕਰਕੇ ਇਸ ਚੱਕਰ ਦੇ ਵਿੱਚ ਅੱਜ ਬਹੁਤ ਸਾਰੇ ਲੋਕ ਗੁੰਮਰਾਹ ਹੋ ਕੇ,
0: ਹਾਂਜੀ,
1: ਅਸੀਂ ਆਪਣੀਆਂ ਖੁਰਾਕਾਂ, ਆਪਣੀ ਰਹਿਣੀ ਸਹਿਣੀ, ਆਪਣੀ ਬੋਲੀ, ਆਪਣਾ ਸੱਭਿਆਚਾਰ, ਹਰ ਚੀਜ਼ 'ਤੇ ਸਾਡੀ 'ਤੇ ਪ੍ਰਭਾਵ ਪੈ ਰਿਹਾ।
0: ਸਹੀ ਗੱਲ ਹੈ ਜੀ।
1: ਇਹ ਕਿਤੇ ਨਾ ਕਿਤੇ ਸਾਡੇ ਲਈ ਇੱਕ, ਜਿੱਦਾਂ ਕਹਿੰਦੇ ਕਿ ਬਹੁਤ ਵੱਡੀ ਖਤਰੇ ਦੀ ਘੰਟੀ ਹੈ,
0: ਹਾਂਜੀ, ਬਿਲਕੁਲ।
1: ਹੁਣ ਤੁਸੀਂ ਦੇਖੋ, ਜਿੰਨਾ ਖਿੱਤਿਆਂ ਦੇ ਵਿੱਚ ਆ ਮੋਬਾਈਲ ਦਾ ਘੱਟ ਉਪਯੋਗ ਹੁੰਦਾ ਹੈ,
0: ਹਾਂਜੀ,
1: ਜਾਂ ਲੋਕ ਹੀ ਮੋਬਾਈਲ ਤੋਂ ਦੂਰ ਨੇ, ਸੋਸ਼ਲ ਮੀਡੀਆ ਤੋਂ ਦੂਰ ਨੇ
0: ਜੀ,
1: ਉਹ ਲੋਕ ਹਾਲੇ ਵੀ ਕਿਤੇ ਨਾ ਕਿਤੇ ਬਚੇ ਹੋਏ ਨੇ।
0: ਸਹੀ ਗੱਲ ਹੈ।
1: ਉਹਨਾਂ ਨੇ ਹਰ ਚੀਜ਼ ਨੂੰ ਆਪਣੀ ਨੂੰ ਸੰਭਾਲਿਆ ਹੋਇਆ
0: ਜੀ।
1: ਹੁਣ ਇਹ ਕਿਤੇ ਨਾ ਕਿਤੇ ਸਾਡੇ ਕੰਮ, ਸਾਡੀ ਜਿੱਦਾਂ ਆਪਾਂ ਤੁਸੀਂ ਵੀ ਜ਼ਿਕਰ ਕੀਤਾ ਹੈ, ਇਹ ਚੀਜ਼ ਸਾਡੀਆਂ ਫਸਲਾਂ 'ਤੇ ਵੀ ਪ੍ਰਭਾਵ ਪਾਏਗੀ,
0: ਬਿਲਕੁਲ ਜੀ।
1: ਕੱਲ੍ਹ ਨੂੰ ਸਾਡੀ ਖੇਤੀ ਦੇ ਵਿੱਚ ਵੀ ਅਸੀਂ ਕਹਾਂਗੇ ਅਸੀਂ ਬਦਲ ਕਰਕੇ ਰੱਖ ਦਈਏ।
0: ਸਹੀ ਗੱਲ ਹੈ ਜੀ।
1: ਤੋ ਕਿਤੇ ਨਾ ਕਿਤੇ ਸਾਨੂੰ ਇਹ ਇੱਕ ਖਤਰੇ ਦੀ ਘੰਟੀ ਹੈ, ਇਹ ਤੋਂ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ,
0: ਬਿਲਕੁਲ ਜੀ।
1: ਆਪਣੇ ਖਿੱਤੇ ਨਾਲ, ਆਪਣੇ ਖੇਤਰ ਨਾਲ, ਆਪਣੀਆਂ ਲੋੜਾਂ ਨਾਲ, ਆਪਣੀ ਜਿਹੜੀ ਖੁਰਾਕ ਹੈ, ਆਪਣੀ ਰਹਿਣੀ ਸਹਿਣੀ, ਆਪਣੀ ਬੋਲੀ, ਇਹਨਾਂ ਚੀਜ਼ਾਂ ਨਾਲ ਜੁੜ ਕੇ ਰਹੋਗੇ ਤੇ ਤੁਸੀਂ ਰਹੋਗੇ, ਤੁਹਾਡਾ ਸਮਾਜ ਜ਼ਿੰਦਾ ਰਹੇਗਾ।
0: ਸਹੀ ਗੱਲ ਹੈ।
1: ਤੇ ਨਹੀਂ ਤਾਂ ਤੁਹਾਡਾ ਸਮਾਜ ਜ਼ਿੰਦਾ ਨਹੀਂ ਰਹੇਗਾ।
0: ਜੇ ਆਪਾਂ ਪਛਾਣ ਹੀ ਆਪਣੀ ਛੱਡ ਦਿੱਤੀ, ਫਿਰ ਆਪਾਂ ਦੁਨੀਆ 'ਚ ਵੱਖਰੇ ਤੌਰ 'ਤੇ ਕਿਵੇਂ ਵਿਚਰ ਸਕਾਂਗੇ?
1: ਬਿਲਕੁਲ, ਬਿਲਕੁਲ ਜੀ। ਇਸੇ ਕਰਕੇ ਨਾ ਇਹਨਾਂ ਚੀਜ਼ਾਂ ਕਰਕੇ ਸਾਡੀ ਦਿੱਖ ਵੱਖਰੀ ਹੈ।
0: ਸਹੀ ਗੱਲ ਹੈ।
1: ਸਾਡੀ ਪਛਾਣ ਵੱਖਰੀ ਹੈ,
0: ਬਿਲਕੁਲ।
1: ਉਹ ਕਿਉਂ ਹੈ? ਕਿਉਂਕਿ ਸਾਡਾ ਖਾਣ ਪੀਣ ਅਲੱਗ ਤਰ੍ਹਾਂ ਦਾ, ਸਾਡਾ ਰਹਿਣ ਸਹਿਣ ਅਲੱਗ ਤਰ੍ਹਾਂ ਦਾ ਹੈ। ਜੇ ਅਸੀਂ ਇੱਦਾਂ ਹੀ

0: ਚਲੀ ਗਏ ਅਤੇ ਸਾਡੀ ਤਾਂ ਪਛਾਣ ਹੀ ਨਹੀਂ ਹੋਣੀ।
1: ਸਹੀ ਗੱਲ
0: ਹੈ ਕਿ ਕਿਉਂ ਨਾ ਕਿੱਥੋਂ ਦਾ।
1: ਬਿਲਕੁਲ ਜੀ ਬਿਲਕੁਲ,
0: ਇਸ ਚੀਜ਼ਾਂ ਦਾ ਧਿਆਨ ਰੱਖਣਾ ਹੈ
1: ਜੀ।
0: ਅਤੇ ਸਭ ਤੋਂ ਪਹਿਲਾਂ ਫਿਰ ਅੱਜ ਇੱਦਾਂ ਕਰਦੇ ਹਾਂ ਵੀ ਆਪਣੇ ਕੋਲ ਲੜੀਵਾਰ ਆਪਣਾ ਹੋਇਆ ਦੇਸ ਪਰਾਇਆ
1: ਜੀ,
0: ਇਹ ਇਹਦੀ ਅੱਜ ਆਪਣੇ ਕੋਲ 6ਵੀਂ ਕਿਸ਼ਤ ਹੈ, ਇਹ ਸਾਡੇ ਨਾਲ ਸਾਂਝੀ ਕਰਦੇ ਹਾਂ,
1: ਸੁਣਾ ਦਿਓ ਜੀ।
0: ਪੇਸ਼ ਹੈ ਅਵਤਾਰ ਸਿੰਘ ਵਿਲਿੰਗ ਦੇ ਨੋਵਲ 'ਤੇ ਆਧਾਰਿਤ ਲੜੀਵਾਰ ਪੰਜਾਬੀ ਨਾਟਕ ਹੋਇਆ ਦੇਸ ਪਰਾਇਆ ਦੀ 6ਵੀਂ ਕੜੀ। ਰੇਡੀਓ ਨਾਟਕ ਰੂਪਾਂਤਰ ਬਖਸ਼ਿੰਦਰ।

0: ਲੜੀਵਾਰ ਨਾਟਕ ਹੋਇਆ ਦੇਸ ਪਰਾਇਆ ਦੀ 5ਵੀਂ ਕੜੀ ਵਿੱਚ ਤੁਸੀਂ ਸੁਣ ਚੁੱਕੇ ਹੋ ਕਿ ਕਿਸਾਨ ਸਰੂਪ ਸਿੰਘ ਦੇ ਦੋਵੇਂ ਪੁੱਤਰ ਨਸ਼ਈ ਹੋ ਜਾਂਦੇ ਨੇ। ਉਹਨਾਂ ਵਿੱਚੋਂ ਵੱਡੇ ਪੁੱਤਰ ਸੁਖਜੀਵਨ ਦੀ ਭੇਦ ਭਰੀ ਹਾਲਤ ਵਿੱਚ ਮੌਤ ਹੋ ਜਾਂਦੀ ਹੈ। ਉਸਦਾ ਛੋਟਾ ਪੁੱਤਰ ਕਰਮਪ੍ਰੀਤ ਨਸ਼ੇ ਦੇ ਸੰਬੰਧ ਵਿੱਚ ਆਪਣਾ ਖੂਨ ਤਬਦੀਲ ਕਰਾ ਕੇ ਹਸਪਤਾਲੋਂ ਮੁੜਿਆ ਹੈ। ਸੁਖਜੀਵਨ ਦੀ ਪਤਨੀ ਨਰਿੰਦਰ ਕੌਰ ਕਰਮਪ੍ਰੀਤ ਦੇ ਲੜ ਲਾ ਦਿੱਤੀ ਜਾਂਦੀ ਹੈ।
1: ਓ ਮਹਾਰਾਜ, ਆ ਬੰਨੇ ਤੁਹਾਡੇ ਅੱਗੇ ਹੱਥ, ਤੁਸੀਂ ਤਾਂ ਬਸ ਹੀ ਕਰੋ। ਤੱਤੇ ਪਾਣੀ ਨਾਲ ਵੀ ਘਰ ਜਲਦੇ ਹੁੰਦੇ ਭਲਾ, ਮੁੰਡੇ ਨੂੰ ਖੇਲੇ ਪਿਆ ਰਹਿਣ ਦਿਓ। ਜੇ ਨੂੰਹ ਦੇ ਕੰਨ ਬਲੇਲ ਪੈ ਗਈ ਨਾ, ਉਹਦੀ ਮਾਰੀ ਭੁੱਬ ਉਸੇ ਟਾਈਮ ਜੱਲਣਪੁਰ ਜਾ ਵੱਜਣੀ ਆ, ਤੇ ਉਹਦੇ ਪੇਕਿਆਂ ਨੇ ਦੂਹ ਦੂਹ ਚੜ ਕੇ ਆ ਜਾਣਾ। ਚੰਗੀ ਭਲੀ ਟੱਕੀ ਰਿੱਝੀ ਜਾਂਦੀ ਹੈ, ਰਿੱਝੀ ਜਾਣ ਦੇ। ਮੈਂ ਵੀ ਨਿਆਣੀ ਨਹੀਂ ਹੈ ਨੂੰਹ ਰਾਣੀਏ, ਆ ਮੇਰਾ ਝਾਟਾ ਵੀ ਧੁੱਪ ਨਾਲ ਚਿੱਟਾ ਨਹੀਂ ਹੋਇਆ। ਢਿੱਡੋ ਜੰਮਿਆਂ ਦੇ ਚਾਲਿਆਂ ਤੋਂ ਕਿਹੜੀ ਮਾਂ ਜਾਣੂ ਨਹੀਂ ਹੁੰਦੀ। ਮੈਂ ਤੇਰੇ ਡੈਡੀ ਨੂੰ ਆਹੀ ਸਮਝਾਉਂਦੀ ਸੀ ਵੀ ਝੱਜੂ ਪਾਇਆ ਕੋਈ ਫਾਇਦਾ ਨਹੀਂ ਹੋਣਾ, ਲੋਕ ਹੀ ਤਮਾਸ਼ਾ ਵੇਖਣਗੇ, ਨੂੰਹ ਪੁੱਤ ਦੀ ਘਰ ਗ੍ਰਹਿਸਤੀ ਗ੍ਰਹਿਣੀ ਜਾਊਗੀ। ਦੇਖ ਨਰਿੰਦਰ, ਐਬੀ ਕਬਾਬੀ ਬੰਦੇ ਨੂੰ ਉਹਦੀ ਮਾਂ ਵਡਿਆ ਪੁਚਕਾਰ ਲਵੇ ਚਾਹੇ ਉਹਦੀ ਘਰ ਵਾਲੀ, ਉਹ ਨਰਮੀ ਨਾਲ ਹੀ ਲੀਹ ਸਰਾਉਂਦੇ ਨੇ, ਗਰਮੀ ਨਾਲ ਗੱਲ ਹੋਰ ਵਿਗੜੂਗੀ।

0: ਬਈ ਰਾਤੀ ਮੈਨੂੰ ਪੰਜਾਬ 'ਚ ਬਹੁਤ ਵੱਡੀ ਤਬਦੀਲੀ ਹੋ ਜਾਣ ਦਾ ਸੁਪਨਾ ਆਇਆ ਸਰਦਾਰ ਸਰੂਪ ਸਿੰਘ। ਮੈਂ ਸੁਪਨੇ 'ਚ ਕੀ ਦੇਖਦਾ ਬਈ?
1: ਟੇਲਰ ਮਾਸਟਰ ਜੀ, ਹੁਣ ਫਿਕਸੋ ਲਾ ਕੇ ਟਿਕਾਣੇ ਸਿਰ ਬਿਠਾਈ ਹੋਈ ਦਾੜੀ 'ਤੇ ਹੱਥ ਫੇਰ ਨਾ ਛੱਡੋ। ਇਹ ਦੱਸੋ ਕਿ ਸੁਪਨੇ 'ਚ ਤੁਸੀਂ ਪੰਜਾਬ 'ਚ ਕੀ ਤਬਦੀਲੀ ਦੇਖੀ?
0: ਆਹੋ ਆਹੋ, ਉਹ ਇਹੀ ਬਈ ਬਈ, ਝਾਕਾ ਬੜਾ ਅਜੀਬ ਦੇਖਿਆ ਸੀ। ਮੈਂ ਜਾਣੀ ਕਿਸੇ ਸਕੀਰੀ ਤੋਂ ਆਇਆ, ਸੂਏ ਸੂਏ ਬਈ, ਆਪਣੇ ਪੁਲ 'ਤੇ ਆ ਕੇ ਪਿੰਡ ਵੱਲ ਨੂੰ ਮੁੜਿਆ ਤਾਂ ਸੂਏ ਦੇ ਕੰਢੇ ਆ ਜਿੱਥੇ ਕ੍ਰਿਸ਼ਨ ਸਪੀਕਰਾਂ ਆਲੇ ਦੇ ਲਾਏ ਹੋਏ ਆ ਬ੍ਰਿਸ਼ ਹੇਠਾਂ ਚੌਂਤੜੇ ਉੱਤੇ ਆਪਣੀ ਢਾਣੀ ਆ ਤਾਸ਼ ਪੁੱਟਦੀ ਰਹਿੰਦੀ ਆ, ਉਸੇ ਥਾਂ 'ਤੇ ਮੈਂ ਹੋਰ ਹੀ ਝਾਕੀ ਦੇਖੀ ਬਈ। ਬਈ ਝਾਕੀ ਕੀ ਦੇਖੀ, ਝਾਕੀ ਦੇਖ ਕੇ ਤਾਂ ਮੇਰੀ ਤਾਂ ਹੈਰਾਨੀ ਦੀ ਕੋਈ ਹੱਦ ਹੀ ਨਹੀਂ ਰਹੀ ਬਈ। ਉੱਥੇ ਸਫੈਦ ਦੁਪੱਟਿਆਂ ਆਲੇ ਸਫਾ ਝੱਟ ਬੰਦੇ ਹੀ ਬੰਦੇ, ਇਹ ਮੇਰੇ ਸੁਪਨੇ ਦੀ ਗੱਲ ਹੈ? ਉੱਥੇ ਆਪਣੇ ਅਰਗਾ ਕੋਈ ਦਿਖਦਾ ਹੀ ਨਹੀਂ ਸੀ।
2: ਉਹ ਲੀੜੇ ਦਿਆ ਮਾਸਟਰਾ, ਤੂੰ ਪੱਕੀ ਵੱਟੋ ਦੂਰੋਂ ਖਰੜ ਤੋਂ ਆਇਆ ਹੋਏਗਾ, ਜਿੱਥੇ ਤੂੰ ਕਹਿੰਦਾ ਹੁੰਦਾ ਬਈ ਬਚਪਨ ਤੋਂ ਆਪਣੇ ਮਾਮੇ ਤੋਂ ਕੰਮ ਸਿੱਖਦਾ ਰਿਹਾ।
3: ਮਾਮਲੀ ਸਿਆ, ਵਿਚਾਲਿਆਂ ਨਾ ਟੋਕ, ਸੁਪਨਾ ਪੂਰਾ ਸੁਣ ਕੇ ਫਿਰ ਹੀ ਆਪਣੀ ਰਾਏ ਦਿਓ।
0: ਕਿਸਕੇ ਜਾਣਾ ਹੈ? ਇੱਕ ਜਾਣੇ ਨੇ ਮੈਨੂੰ ਪੁੱਛਿਆ।
3: ਅੱਛਾ, ਫਿਰ ਤੁਸੀਂ ਕੀ ਕਿਹਾ ਟੇਲਰ ਮਾਸਟਰ?

0: ਸਹੀ ਗੈਸ ਲਾਇਆ ਸਰਪੰਚ ਮੇਜਰ ਸਾਹਿਬ ਜੀ, ਟੇਲਰ ਮਾਸਟਰ ਜ਼ਿਮੀਦਾਰ ਬਣਨ ਦੇ ਸੁਪਨੇ ਵੀ ਲੈਂਦੇ ਹੋਣਗੇ।
1: ਗੱਲ ਬਿਲਕੁਲ ਵਾਜਬ ਕਰਨੀ ਚਾਹੀਏ। ਕਿਆ ਨਾਮ ਹੈ ਆਪਕਾ? ਅਮਲਾ ਸਿੰਘ ਜੀ, ਸੁਪਨਾ ਕਿਸੇ ਕੋ ਵੀ ਕੈਸਾ ਵੀ ਆ ਸਕਦਾ ਹੈ, ਕਿਆ ਕਹਿਤੇ ਹੋ?
2: ਤੁਸੀਂ ਘਬਰਾਓ ਨਾ ਮੇਜਰ ਸਾਹਿਬ, ਇਹਨਾਂ ਦੀ ਨੋਕ ਚੋਕ ਇੱਦਾਂ ਹੀ ਚੱਲਦੀ ਰਹਿੰਦੀ ਆ ਸਾਰਾ ਦਿਨ।
3: ਕਰਮਿਆ,
4: ਹਾਂਜੀ,
3: ਉਹ ਤੈਨੂੰ ਚੰਗੇ ਭਲੇ ਨੂੰ ਭਰਤੀ ਅਫਸਰ ਭਰਤੀ ਕਿਉਂ ਨਹੀਂ ਕਰਦੇ?
4: ਮੈਂ ਕੀ ਦੱਸਾਂ ਡੈਡੀ, ਇਹ ਤਾਂ ਮਿਲਟਰੀ ਵਾਲਿਆਂ ਦੀਆਂ ਹੁਜਤਾਂ ਹੈਗੀਆਂ। ਕਦੇ ਤੇਰਾ ਕੱਦ ਛੋਟਾ, ਕਦੇ ਤੇਰੇ ਫੇਫੜਿਆਂ 'ਚ ਬਲਗਮ ਹੈ, ਕਦੇ ਤੇਰੇ ਕੰਨਾਂ 'ਚ ਮੈਲ ਜੰਮੀ ਹੈ, ਕਦੇ ਤੇਰੀ ਕਸਰਤ ਪੂਰੀ ਨਹੀਂ। ਹਰ ਵਾਰ ਕੋਈ ਨਾ ਕੋਈ ਨਵਾਂ ਤੋਤਕੜਾ ਝਾੜ ਕੇ ਮੋੜ ਦਿੰਦੇ ਆ।
3: ਚੱਲ ਕੋਈ ਨਾ, ਤੂੰ ਇਸੇ ਗੱਲੋਂ ਹੁਣ ਕੋਈ ਨਸ਼ਾ ਨਾ ਕਰਨ ਲੱਗ ਜਾਈ। ਮੈਂ ਮੇਜਰ ਮੱਖਣ ਸਿੰਘ ਨਾਲ ਗੱਲ ਕਰਦਾ, ਸ਼ਾਇਦ ਕੋਈ ਹੀਲਾ ਵਸੀਲਾ ਬਣ ਜਾਏ।
4: ਨਹੀਂ ਡੈਡੀ, ਤੁਸੀਂ ਨਸ਼ੇ ਵਾਲੇ ਪਾਸੇ ਤੋਂ ਬੇਫਿਕਰ ਹੋ ਜਾਓ।
3: ਮੇਜਰ ਸਾਹਿਬ, 4 ਮਹੀਨੇ ਹੋ ਚੱਲੇ ਆ ਮੁੰਡੇ ਨੂੰ ਭਰਤੀ ਲਈ ਟੈਸਟ ਦਿੰਦੇ ਨੂੰ, ਹਰ ਵਾਰ ਕੋਈ ਨਾ ਕੋਈ ਨਵਾਂ ਨੁਕਸ ਕੱਢ ਕੇ ਘਰ ਨੂੰ ਮੋੜ ਦਿੰਦੇ।
1: ਕੋਈ ਬਾਤ ਨਹੀਂ ਸਰਦਾਰ ਸਰੂਪ ਸਿੰਘ, ਮੈਂ ਅਗਲੀ ਵਾਰ ਲੜਕੇ ਕੇ ਸਾਥ ਹੀ ਜਾਊਂਗਾ ਔਰ ਪਰਸਨਲੀ ਚੈੱਕ ਕਰੂੰਗਾ ਕਿ ਕਿਆ ਬਾਤ ਹੈ, ਗੜਬੜ ਕਹਾਂ ਹੋ ਰਹੀ ਹੈ। ਆਪ ਫਿਕਰ ਨਾ ਕਰੇਂ, ਮੈਂ ਇਹ ਵੀ ਦੇਖੂੰਗਾ ਕਿ ਭਰਤੀ ਸਟਾਫ ਮੈਂ ਮੁਝੇ ਕੋਈ ਮੇਰਾ ਚੇਲਾ ਬਾਲਕ ਮਿਲ ਜਾਏ ਤੋ ਮੈਂ ਜ਼ਰੂਰ ਬਾਤ ਕਰੂੰਗਾ। ਮੈਨੇ ਕਈਓ ਕੋ ਲੈਫਟੀਨੈਂਟ ਕੀ ਟ੍ਰੇਨਿੰਗ ਦਿਲਾ ਕੇ ਸਟਾਰ ਲਗਵਾਏ ਹੋਏ ਹੈ ਸਰੂਪ ਸਿੰਘ ਜੀ, ਹੋ ਜਾਏਗਾ ਆਪਕਾ ਕਾਮ, ਕੋਈ ਬਾਤ ਨਹੀਂ। ਹਾਂ, ਇੱਕ ਬਾਤ ਔਰ, ਲੜਕੇ ਕੋ ਮੇਰੀ ਤਰਫ ਸੇ ਬੋਲਣਾ ਕਿ ਵੋ ਐਕਸਰਸਾਈਜ਼ ਕਰਨਾ ਜਾਰੀ ਰੱਖੇ, ਠੀਕ ਹੈ?
3: ਠੀਕ ਹੈ ਜੀ, ਇਸ ਬਾਤ ਕਾ ਧਿਆਨ ਮੈਂ ਵੀ ਰੱਖੂੰਗਾ। ਚੰਗਾ ਜੀ, ਹੁਣ ਇਜਾਜ਼ਤ ਦਿਓ।

0: ਭਾਬੀ ਯਾਨੀ ਨਰਿੰਦਰ ਦੇ ਸੰਬੰਧ ਚ ਵੀ ਜਿੱਦਾਂ ਤੁਸੀਂ ਕਹੋ ਮੈਂ ਕਰਨ ਨੂੰ ਤਿਆਰ ਹਾਂ।
1: ਸ਼ਾਬਾਸ਼ੇ, ਹਾਂ ਕੀਤੀ ਨਾ ਬਰਖੁਰਦਾਰਾਂ ਵਾਲੀ ਗੱਲ, ਐਡੇ ਮੇਰਾ ਕਿਆ ਮੰਦਰ ਹੈ ਤਾਂ ਆਪਣਾ ਹਾਲੇ ਵੀ ਕੁਛ ਨਹੀਂ ਵਿਗੜਿਆ।
2: कर्मे को ड्रगियों की बैड कंपनी से बचाना होगा स्वरूप सिंह।
1: मैं तो मेजर साहब एक गवा लिया, दूजे ने बचाने लिए अपने आप पूरी वाह ला रहा। कई बार लगता मेरी तकदीर ही माड़ी है।
2: नहीं नहीं स्वरूप सिंह, आज के जमाने में हर आदमी की तकदीर उसके अपने हाथों में है।
1: इन्हें नशियां तो दूर करने खातर ही मेजर साहब मैं समराले वेल्डर का कोर्स कर लाया से। घरों तो नेरा सोना बना के भेजा समराले, ਉੱਥੇ ਵੈਲਡਿੰਗ ਨੂੰ ਹੱਥ ਲਾਇਆ ਖਰੇ ਨਹੀਂ, ਕੁਸੰਗਤ ਨੇ ਫੇਰ ਪਾਤਾ ਨਸ਼ਿਆਂ ਦੇ ਰਾਹ। ਹੁਣ ਇਹਦੀ ਖਾਤਰ ਕਿਹੜੇ ਖੋਜ ਛਾਲ ਮਾਰਦੇ।
2: ਗਾੜੀ ਕਾਂਟੇ ਸੇ ਆਪਣਾ ਰਾਸਤਾ ਬਦਲਤੀ ਹੈ ਨਾ ਸਰੂਪ ਸਿੰਘ, ਉਸੀ ਤਰ੍ਹਾਂ ਇਸੇ ਡਰੱਗਸ ਕੇ ਰਾਸਤੇ ਸੇ ਨਿਕਾਲਨਾ ਹੈ ਔਰ ਅੱਛੇ ਰਾਸਤੇ ਪਰ ਡਾਲਨਾ ਹੈ। ਕਿਆ ਕਹਤੇ? ਦੇਖੋ ਸਰੂਪ ਸਿੰਘ, ਫੌਜ ਕੇ ਡਾਕਟਰ ਨੇ ਮੁਝੇ ਅਲੱਗ ਸੇ ਬਤਾਇਆ ਥਾ ਕਿ ਕਰਮਪ੍ਰੀਤ ਅਭੀ ਕੱਚਾ ਨਸ਼ੇੜੀ ਹੀ ਹੈ, ਅਬ ਆਪ ਔਰ ਹਮਨੇ ਮਿਲਕਰ ਉਸੇ ਪੱਕਾ ਨਸ਼ੇੜੀ ਬਣਨੇ ਸੇ ਬਚਾਨਾ ਹੈ। ਕਿਆ ਕਹਤੇ ਹੋ? ਯੇ ਕਾਮ ਹਮੇ ਘਰ ਕੇ ਅੰਦਰ ਸੇ ਸ਼ੁਰੂ ਕਰਨਾ ਹੋਗਾ।
1: ਘਰ ਕੇ ਅੰਦਰ ਸੇ? ਮੈਂ ਕੁਛ ਸਮਝਾ ਨਹੀਂ ਮੇਜਰ ਸਾਹਿਬ।
2: ਮੈਨੇ ਸੁਣਾ ਹੈ ਕਿ ਆਪਨੇ ਆਪਣੀ ਬੇਵਾ ਹੋ ਗਈ ਬਹੂ ਕਾ ਰਿਸ਼ਤਾ ਆਪਣੇ ਛੋਟੇ ਬੇਟੇ ਸੇ ਬਣਾਨੇ ਕਾ ਫੈਸਲਾ ਕੀਆ।
1: ਜੀ ਜੀ।
2: ਅਬ ਆਪ ਆਪਣੀ ਪਤਨੀ ਕੇ ਜ਼ਰੀਏ ਆਪਣੀ ਬਹੂ ਕੋ ਇਸ ਬਾਤ ਕੇ ਲੀਏ ਮਨਾਈਏ ਕਿ ਵੋ ਕਰਮਪ੍ਰੀਤ ਕੋ ਆਪਣੇ ਚਾਰਮ ਸੇ ਰਿਝਾਏ। ਆਪ ਸਮਝ ਰਹੇ ਹੈ ਨਾ ਕਿ ਮੈਂ ਕਿਆ ਕਹਿ ਰਹਾ ਹੂੰ ਸਰੂਪ ਸਿੰਘ? ਕਿਆ ਕਹਤੇ ਹੋ?
1: ਜੀ ਮੇਜਰ ਸਾਹਿਬ, ਮੈਂ ਸਮਝ ਰਿਹਾ।
2: ਹਾਂ, ਇਸ ਚਾਮ ਮੇਂ ਬਹੁਤ ਤਾਕਤ ਹੋਤੀ ਹੈ, ਇਸਕੇ ਜ਼ਰੀਏ ਮਰਦ ਸੇ ਨਸ਼ਾ ਛੁਡਾਨਾ ਤੋ ਕਿਆ ਕੁਛ ਵੀ ਕਰਾਇਆ ਜਾ ਸਕਤਾ ਹੈ, ਕੁਛ ਵੀ। ਕਿਆ ਕਹਤੇ ਹੋ?
1: ਕਹਿਣਾ ਤੋ ਬਸ ਆਪਣੀ ਪਤਨੀ ਕੋ ਹੀ ਹੈ ਜੀ, ਵਹੀ ਕਹੇਗੀ ਆ ਕੇ।
3: ਸੁਖਜੀਵਨ ਦੀ ਵਿਧਵਾ ਨਰਿੰਦਰ ਕੌਰ ਕਰਮਪ੍ਰੀਤ ਯਾਨੀ ਕਰਮੇ ਦੇ ਸਿਰ ਧਰ ਦਿੱਤੀ ਗਈ। ਉਸਨੇ ਵੀ ਕਰਮੇ ਨੂੰ ਆਪਣਾ ਪਤੀ ਮੰਨ ਲਿਆ। ਉਹ ਸੁਖਜੀਵਨ ਦੇ ਪੁੱਤਰ ਇਸ਼ਪ੍ਰੀਤ ਨੂੰ ਵੀ ਕਰਮੇ ਨੂੰ ਚਾਚਾ ਕਹਿਣ ਦੀ ਥਾਂ ਡੈਡੀ ਕਹਿਣ ਲਈ ਪ੍ਰੇਰਨ ਲੱਗ ਪਈ। ਕੁਝ ਮਹੀਨੇ ਕਰਮੇ ਨੇ ਸ਼ਾਮਾਂ ਨੂੰ ਇੱਕ ਦੋ ਪੈਗ ਸ਼ਰਾਬ ਪੀ ਕੇ ਰਾਤਾਂ ਲੰਘਾਉਣ ਦੇ ਹੀਲੇ ਕੀਤੇ। ਨਰਿੰਦਰ ਕੌਰ ਨੇ ਵੀ ਮਨਜੀਤ ਕੌਰ ਰਾਹੀਂ ਉਸ ਕੋਲ ਪੁੱਜੀਆਂ ਮੇਜਰ ਮੱਖਣ ਸਿੰਘ ਦੀਆਂ ਹਦਾਇਤਾਂ ਉੱਤੇ ਅਮਲ ਕਰਦਿਆਂ ਕਰਮੇ ਨੂੰ ਪਤਨੀ ਸੁੱਖ ਦੇ ਕੇ ਮਾਰੂ ਨਸ਼ਿਆਂ ਤੋਂ ਵਰਜਣਾ ਸ਼ੁਰੂ ਕਰ ਦਿੱਤਾ। ਉੱਦਾਂ ਨਰਿੰਦਰ ਕੌਰ ਦੇ ਇਹ ਹੀਲੇ ਬਹੁਤਾ ਚਿਰ ਕਾਮਯਾਬ ਨਹੀਂ ਹੋਏ।
4: ਉਹ ਬਿੱਲੂ ਹੈਗਾ ਪੂਰਾ ਮਾਲ ਤਾਂ ਕੱਢ ਯਾਰ।
5: ਓਏ ਮਾਲ ਦਾ ਕੀ ਘਾਟਾ ਹੈ, ਪਰ ਪਹਿਲਾਂ ਰੈਗੂਲਰ ਕਸਟਮਰਾਂ ਨੂੰ ਮਿਲਦਾ,

0: ਪਰ ਰਤਾ ਕੋ ਵਿਹਲੇ ਹੋ ਕੇ।
1: ਉਧਰ ਘਰਦਿਆਂ ਨੇ ਨਸ਼ਾ ਛੱਡਣ ਲਈ ਨਸੀ ਧੂੰਆਂ ਦਿੱਤਾ ਹੋਇਆ, ਇੱਧਰ ਇਹ ਡੀਲਰ ਦੇ ਮਤੇ ਨੇ ਉਦਾਂ ਦੀ ਉਦਾਂ ਹੀ ਝੜੀ ਵਾਲਾ ਆਉਣ ਜੋਗੇ ਛੱਡਣਾ ਨਹੀਂ। ਮੈਂ ਤਾਂ ਪਹਿਲਾਂ ਹੀ ਛੱਡਣ ਨੂੰ ਫਿਰਦਾ, ਹੁਣ ਤਾਂ ਪੂਰਾ ਦੇ ਛੱਡ।
0: ਉਹ ਨਾ ਆਉਂਦਾ ਚਿੜੀ ਵੱਲ ਨੂੰ, ਚਿੜੀ ਤੇਰੇ ਬਿਨਾਂ ਉਦਾਸ ਹੋ ਗਈ ਸੀ, ਅਸੀਂ ਤੈਨੂੰ ਆਉਣ ਖਾਤਰ ਟਾਈਮ ਦਿੱਤਾ ਹੋਇਆ ਸੀ।
2: ਉਹ ਬਿੱਲੇ ਯਾਰ, ਐਵੇਂ ਕਿਉਂ ਗੱਲ ਵਧਾਈ ਜਾਂਦੇ ਹੋ? ਉਹਨੂੰ ਪੂੜੀ ਫੜਾ ਤੇ ਵਿੱਚੋਂ ਚੱਲਦਾ ਕਰ।
0: ਉਹ ਆ ਚੱਕ ਪੂੜੀ ਤੇ ਪੈਸੇ ਸੁੱਟ। ਅੱਗੇ ਤੋਂ ਆਉਣ ਵੇਲੇ ਬਹੁਤ ਤਾਹੂ ਜਾ ਨਾ ਹੋਈ, ਤੈਨੂੰ ਮੈਂ ਦੱਸ ਦਿਆਂ।
1: ਹਾਂ ਚੱਕ ਪੈਸੇ, ਕੋਈ ਨਾ ਤੂੰ ਧੀਰਾ ਹੋ ਮਾੜਾ ਜਿਹਾ, ਤੇਰੀ ਹੀਰ ਵੀ ਸੁਣਦੇ ਆ ਕਿਸੇ ਦਿਨ।
3: ਬੱਤੀਆਂ ਬਾਲ ਕੇ ਬਨੇਰੇ ਨੀ ਭਰਨੇ, ਹੁਣ ਮਨ ਖਾਣਾ ਕਿ ਉੱਥੇ ਖਾਇਆ?
1: ਕੁਛ ਨੀ ਚਾਹੀਦਾ ਮੈਨੂੰ, ਬਸ ਪੂਰਾ ਖਿਲਾ ਲੈਣ ਦੇ ਜਾ।
4: सरदार स्वरूप सिंह, आप और हम मर्द हैं, हमें अपने बच्चों को माँ वाली नज़र से नहीं, बाप वाली यानी मर्द वाली नज़र से देखना शुरू करना होगा, क्या कहते हो?
5: मैं

0: ਤੁਸੀਂ ਸੁਣ ਰਹੇ ਸੀ ਅਵਤਾਰ ਸਿੰਘ ਬਿਲਿੰਗ ਦੇ ਨਾਵਲ ਤੇ ਆਧਾਰਿਤ ਲੜੀਵਾਰ ਪੰਜਾਬੀ ਨਾਟਕ ਹੋਇਆ ਦੇਸ ਪਰਾਇਆ ਦੀ 6ਵੀਂ ਕੜੀ। ਰੇਡੀਓ ਨਾਟਕ ਰੂਪਾਂਤਰ ਬਖਸ਼ਿੰਦਰ। ਹਿੱਸਾ ਲੈਣ ਵਾਲੇ ਕਲਾਕਾਰ ਸੁਰਿੰਦਰ ਬਾਠ, ਦਲਜਿੰਦਰ ਸਿੰਘ, ਪ੍ਰਵਾਸ਼ ਪੰਡਿਤ, ਜਸਵੀਰ ਸਿੰਘ, ਅਮਨਪ੍ਰੀਤ ਕੌਰ, ਦਿਨੇਸ਼ ਕੁਮਾਰ, ਸੁਖਵਿੰਦਰ ਕੌਰ, ਮਨਜੀਤ ਕੌਰ, ਗੁਰਵਿੰਦਰ ਸਿੰਘ, ਰੇਸ਼ਮ ਕਲੇਰ, ਸੁਖਦੀਪ ਸਿੰਘ ਨਾਗਰਾ ਤੇ ਸੁਰਿੰਦਰ ਕੌਰ। ਸਹਿਯੋਗ ਸਰਬਜੀਤ ਰਿਸ਼ੀ, ਪੇਸ਼ਕਸ਼ ਗੁਰਵਿੰਦਰ ਸਿੰਘ।
1: ਸਾਰਿਆਂ ਲਈ ਸਮਾਜਿਕ ਸੁਰੱਖਿਆ ਅਟਲ ਪੈਨਸ਼ਨ ਯੋਜਨਾ, ਮੋਦੀ ਜੀ ਦਾ ਸੰਕਲਪ।
2: ਯੋਜਨਾ ਉਨ ਨੌਜਵਾਨੋਂ ਕੇ ਲੀਏ ਹੈ ਤਾਕਿ ਆਪ ਜਬ 60 ਸਾਲ ਕੇ ਹੋਂਗੇ ਆਪਕੋ ਕਭੀ ਕਿਸੀ ਕੇ ਸਹਾਰੇ ਕੀ ਜ਼ਰੂਰਤ ਨਾ ਪੜੇ, ਆਪ ਆਪਣਾ ਬੁਢਾਪਾ ਵੀ ਗੌਰਵ ਕੇ ਸਾਥ ਬਿਤਾ ਸਕੋ।
1: ਹੁਣ ਤੱਕ 8,85,00,000 ਤੋਂ ਵੱਧ ਲਾਭਪਾਤਰੀ ਇਸ ਯੋਜਨਾ ਨਾਲ ਜੁੜ ਚੁੱਕੇ ਹਨ। ਜੇਕਰ ਤੁਹਾਡੀ ਉਮਰ ਵੀ 18 ਤੋਂ 40 ਸਾਲ ਦੇ ਵਿਚਕਾਰ ਹੈ ਤਾਂ ਮਹੀਨਾਵਾਰ ਅਟਲ ਪੈਨਸ਼ਨ ਸਮੇਤ ਯੋਜਨਾ ਦੇ 3 ਗਾਰੰਟੀ ਸ਼ੁਦਾ ਲਾਭਾਂ ਬਾਰੇ ਜਾਣਕਾਰੀ ਲਈ ਆਪਣੀ ਬੈਂਕ ਸ਼ਾਖਾ ਨਾਲ ਸੰਪਰਕ ਕਰੋ।
0: ਹਾਂਜੀ ਬਾਲ ਸਾਹਿਬ, ਬੱਚਿਆਂ ਨੂੰ 2 ਕਬੂਲ ਗਾਉਣ ਦੇ ਲਾਉਂਦੇ ਹਾਂ,
3: ਸੁਣਾ ਦਿਓ ਜੀ।

0: ਸਾਡਾ ਵੀ ਕੁਛ ਮਤਲਬ ਆਪਾਂ ਕਹੀਏ ਵੀ ਕੁਛ ਕਿਲੋਮੀਟਰਾਂ ਤੋਂ ਬਾਅਦ ਹੀ ਬਦਲਣਾ ਸ਼ੁਰੂ ਹੋ ਜਾਂਦਾ।
1: ਹੁਸ਼ਿਆਰਪੁਰ ਨੂੰ ਚਲੇ ਜਾਓ ਤੇ ਠੰਡ ਹੋਣੀ ਸ਼ੁਰੂ ਹੋ ਜਾਂਦੀ,
0: ਠੰਡ ਹੋਣੀ ਸ਼ੁਰੂ ਹੋ ਜਾਂਦੀ ਹੈ ਨਾ ਕਿ
1: ਬਿਲਕੁਲ ਜੀ।
0: ਸੋ ਬੋਲੀ ਬਦਲ ਜਾਂਦੀ ਹੈ,
1: ਬੋਲੀ ਬਦਲ ਜਾਂਦੀ ਹੈ,
0: ਬਦਲ ਜਾਂਦੀ ਹੈ
1: ਬਿਲਕੁਲ ਜੀ।
0: ਸੋ ਇਸ ਕਰਕੇ ਕਿਉਂਕਿ ਇਹ ਕੁਦਰਤ ਦਾ ਜਿਹੜਾ ਸਿਸਟਮ ਹੈ ਜਾਂ ਕੁਦਰਤ ਦਾ ਢਾਂਚਾ ਹੈ ਇਹਨੂੰ ਸਮਝਣਾ ਇਸੇ ਕਰਕੇ ਮੁਸ਼ਕਲ ਹੈ।
1: ਸਹੀ ਗੱਲ ਹੈ ਜੀ।
0: ਅਤੇ ਜੇ ਕੁਦਰਤ ਦੇ ਲਿਹਾਜ਼ ਨਾਲ
1: ਹਾਂਜੀ
0: ਅਤੇ ਆਪਾਂ ਚੱਲਦੇ ਰਹਾਂਗੇ ਅਤੇ ਆਪਾਂ ਕਿਤੇ ਨਾ ਕਿਤੇ ਠੀਕ ਰਹਾਂਗੇ।
1: ਸਹੀ ਗੱਲ ਹੈ।
0: ਹੁਣ ਕਿਉਂਕਿ ਗੱਲ ਅੱਜ ਤਾਂ ਕੀਤੀ ਹੈ ਕਿ ਅਸੀਂ ਕੁਦਰਤ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ।
1: ਹਾਂਜੀ।
0: ਅਸੀਂ ਜਿਹਨੂੰ ਕਹਿ ਸਕਦੇ ਹਾਂ ਆਰਜ਼ੀ ਹੈ ਨਾ, ਜਾਂ ਆਰਟੀਫਿਸ਼ਲ ਜਿਹਨੂੰ ਅਸੀਂ ਕਹਿ ਸਕਦੇ ਹਾਂ ਵਾਤਾਵਰਨ ਸਿਰਜਣਾ ਸ਼ੁਰੂ ਕਰਤਾ।
1: ਬਿਲਕੁਲ ਜੀ।
0: ਠੰਡ ਲਾਉਣ ਲਈ ਅਸੀਂ ਆਪਣੇ ਆਪ ਨੂੰ ਏਸੀ ਲਾ ਲੈਂਦੇ ਹਾਂ।
1: ਹਾਂਜੀ।
0: ਵੀ ਤਾਂ ਕਿ ਸਾਨੂੰ ਠੰਡ ਲੱਗੇ।
1: ਸਹੀ ਗੱਲ ਹੈ
0: ਹੈ ਨਾ। ਠੰਡ ਦਾ ਪ੍ਰਭਾਵ ਲੈਂਦੇ ਹਾਂ,
1: ਬਿਲਕੁਲ,
0: ਹਵਾ ਦਾ ਪ੍ਰਭਾਵ ਵੀ ਪੈਦਾ ਕਰਦੇ ਹਾਂ। ਕਿਤੇ ਨਾ ਕਿਤੇ ਜਿਹੜੀਆਂ ਚੀਜ਼ਾਂ ਕੁਦਰਤੀ ਸੀ
1: ਹਾਂਜੀ
0: ਉਹ ਅਸੀਂ ਗੈਰ ਕੁਦਰਤੀ ਤਰੀਕੇ ਨਾਲ ਕਰਨੀਆਂ ਸ਼ੁਰੂ ਕਰਤੀਆਂ। ਕੁਦਰਤੀ ਚੀਜ਼ ਕੁਦਰਤੀ ਹੈ
1: ਹਾਂਜੀ,
0: ਅਤੇ ਗੈਰ ਕੁਦਰਤੀ ਚੀਜ਼ ਗੈਰ ਕੁਦਰਤੀ ਆ, ਕਿਉਂਕਿ ਏਸੀ ਦੀ ਹਵਾ ਜਿਹੜੀ ਆ ਉਹ ਗੈਸ ਨੇ ਪੈਦਾ ਕਰਨੀ ਹੈ।
1: ਸਹੀ ਗੱਲ ਹੈ ਜੀ।
0: ਅਤੇ ਉਹ ਪਰਮਾਤਮਾ ਨੇ ਨਹੀਂ ਪੈਦਾ ਕਰਨੀ, ਕੁਦਰਤ ਨੇ ਦਰੱਖਤਾਂ ਵਾਲੀ ਜਿਹੜੀ ਹਵਾ ਆਉਂਦੀ ਹੈ ਬਨਸਪਤੀ ਦੀ ਉਹ ਨਹੀਂ ਪੈਦਾ ਹੋ ਸਕਦੀ।
1: ਉਹਦੇ ਬਦਲੇ ਏਸੀ ਨੇ ਉਨੀ ਹੀ ਗਰਮ ਹਵਾ ਚੱਕ ਕੇ ਬਾਹਰ
0: ਮਾਰਨੀ ਹੈ। ਉਹਦਾ ਮਤਲਬ ਦੁਸ਼ਪ੍ਰਭਾਵ ਸਾਨੂੰ ਉਹ ਠੰਡਾ ਕਰ ਰਿਹਾ,
1: ਹਾਂਜੀ,
0: ਸਾਨੂੰ ਵੀ ਖਤਮ ਕਰ ਰਿਹਾ।
1: ਸਹੀ ਗੱਲ ਹੈ ਜੀ।
0: ਅਤੇ ਉਹ ਜਿਹੜਾ ਵਾਤਾਵਰਨ ਨੂੰ ਦੇ ਰਿਹਾ ਉਹ ਵਾਤਾਵਰਨ ਨੂੰ ਵੀ ਖਰਾਬ ਕਰ ਰਿਹਾ।
1: ਸਹੀ ਗੱਲ ਹੈ ਜੀ।
0: ਸੋ ਅੱਜ ਵਾਤਾਵਰਨ ਨੂੰ ਲੈ ਕੇ ਬਹੁਤ ਸਾਰੀਆਂ ਚਿੰਤਾਵਾਂ ਹੈ ਜਿਨ੍ਹਾਂ ਦੇ ਬਾਬਤ ਜ਼ਿਕਰ ਔਰ ਫਿਕਰ ਕਰਨਾ ਬੜਾ ਲਾਜ਼ਮੀ।
1: ਸਹੀ ਗੱਲ ਹੈ ਜੀ।
0: ਗੱਲਾਂ ਬਾਤਾਂ ਹੋਈਆਂ ਗੁਰਨਿਸ਼ਾਨ ਸਿੰਘ ਹੋਰਾਂ ਦੇ ਨਾਲ ਅਤੇ ਜਸਵਿੰਦਰ ਬਿੱਟਾ ਹੋਰਾਂ ਗੱਲਾਂ ਬਾਤਾਂ ਕੀਤੀਆਂ ਵਾਤਾਵਰਣ ਦੀ ਸੰਭਾਲ ਦੇ ਬਾਬਤ, ਆਪਾਂ ਸਾਂਝੀਆਂ ਕਰਦੇ ਹਾਂ।
2: ਸੁਣਾ ਦਿਓ ਜੀ। ਆਕਾਸ਼ਵਾਣੀ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਨੇ ਸਰਦਾਰ ਗੁਰਨਿਸ਼ਾਨ ਸਿੰਘ, ਜਿਹੜੇ ਫੰਕਸ਼ਨਲ ਮੈਨੇਜਰ ਨੇ ਉਦਯੋਗ ਵਿਭਾਗ ਦੇ ਵਿੱਚ। ਸਰਦਾਰ ਗੁਰਨਿਸ਼ਾਨ ਸਿੰਘ ਹੇਰ ਸਾਹਿਬ, ਤੁਹਾਨੂੰ ਜੀ ਆਇਆਂ ਨੂੰ। ਮੈਂ ਗੁਰਨਿਸ਼ਾਨ ਸਿੰਘ ਬਾਰੇ ਦੱਸਦਿਆਂ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਉਦਯੋਗ ਵਿਭਾਗ ਦੇ ਵਿੱਚ ਫੰਕਸ਼ਨਲ ਮੈਨੇਜਰ ਦੇ ਤੌਰ ਦੇ ਉੱਤੇ ਸਰਦਾਰ ਗੁਰਨਿਸ਼ਾਨ ਸਿੰਘ ਜੀ ਕੰਮ ਕਰ ਰਹੇ ਨੇ। ਔਰ ਜਦੋਂ ਅਸੀਂ ਪਹਿਲੇ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਸਮਾਗਮ ਮਨਾਉਂਦੇ ਹਾਂ ਤਾਂ ਫਿਰ ਅਸੀਂ ਗੁਰਨਿਸ਼ਾਨ ਸਿੰਘ ਨੂੰ ਦੇਖਦੇ ਹਾਂ ਕਿ ਇਹਨਾਂ ਨੇ ਵਾਤਾਵਰਨ ਪ੍ਰਤੀ ਇੱਕ ਬੀੜਾ ਚੁੱਕਿਆ। ਦਸ਼ਮੇਸ਼ ਹਰਿਆਵਲ ਲਹਿਰ ਨਾਂ ਦੀ ਇੱਕ ਸੰਸਥਾ ਬਣਾਈ ਆਪਣੇ ਆਪ। ਅਤੇ ਮੁਕਤਸਰ ਸਾਹਿਬ ਦੇ ਵਿੱਚ ਜਿੰਨੇ ਵੀ ਤੁਸੀਂ ਦਰੱਖਤ ਦੇਖ ਰਹੇ ਹੋ ਜਿਨ੍ਹਾਂ ਦੇ ਜੰਗਲੇ ਲੱਗੇ ਹੋਏ ਨੇ ਉਹਨਾਂ ਨੂੰ ਦੇਖਭਾਲ ਕਰਨ ਦੇ ਲਈ ਪਹਿਲਕਦਮੀ ਇਹਨਾਂ ਨੇ ਕੀਤੀ। ਸਰਦਾਰ ਗੁਰਨਿਸ਼ਾਨ ਸਿੰਘ ਜੀ, ਜੀਵਨ ਦੀ ਆਪਾਂ ਗੱਲ ਕਰੀਏ ਤਾਂ ਤੁਹਾਡੀ ਜਿਹੜੀ ਹੈ ਅੱਖਾਂ ਦੀ ਜੋਤ ਤੋਂ ਮੈਂ ਸ਼ੁਰੂ ਕਰਦਾ, ਔਰ ਤੁਸੀਂ ਕਾਫੀ ਤਕਲੀਫਾਂ ਵੀ ਝੱਲੀਆਂ, ਇਸ ਦੇ ਬਾਵਜੂਦ ਵੀ ਤੁਹਾਡਾ ਜਿਹੜਾ ਇਹ ਵਾਤਾਵਰਨ ਪ੍ਰਤੀ ਪਿਆਰ ਹੈ ਇਹ ਕਿਵੇਂ ਪਿਆ?
3: ਬੇਟਾ ਜੀ, ਇਹਦੇ ਲਈ ਅਸਲ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਜਦੋਂ ਪੂਰੀ ਕੌਮ ਵਰਲਡ ਲੈਵਲ 'ਤੇ ਆਦਿ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਆਗਮਨ ਪੁਰਬ 550 ਸਾਲਾ ਮਨਾ ਰਹੀ ਸੀ
2: ਜੀ,
3: ਤਾਂ ਉਦੋਂ ਮੈਨੂੰ ਲੱਗਿਆ ਕਿ ਅਸੀਂ ਗੁਰੂ ਸਾਹਿਬ ਦਾ ਬਚਨ ਹਰ ਰੋਜ਼ ਨਿਤਨੇਮ ਵਿੱਚ ਪੜ੍ਹਦੇ ਹਾਂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਕਿ ਉਸ ਵੇਲੇ ਗੁਰੂ ਸਾਹਿਬ ਨੇ ਵਾਤਾਵਰਨ ਦੇ ਉੱਤੇ ਐਡਾ ਵੱਡਾ ਇੰਨਾ ਵਿਸ਼ਾਲ ਸਾਨੂੰ ਸਲੋਗਨ ਦਿੱਤਾ, ਨਾਰਾ ਦਿੱਤਾ, ਜਦੋਂ ਕਿ ਦੁਨੀਆ ਦੇ ਵਿੱਚ ਵਾਤਾਵਰਨ ਦੀ ਕੋਈ ਸਮੱਸਿਆ ਵੀ ਨਹੀਂ ਸੀਗੀ
2: ਜੀ।
3: ਅਤੇ ਕਿਉਂ ਨਾ ਇਸ ਫੀਲਡ ਦੇ ਉੱਤੇ ਜਿਹੜਾ ਅੱਜ ਸਾਡੇ ਲਈ ਇੱਕ ਬਰਨਿੰਗ ਇਸ਼ੂ ਬਣਿਆ ਹੋਇਆ ਹੈ, ਅਤੇ ਅੱਜ ਇਸ ਦੇ ਉੱਤੇ ਕਾਰਜ ਕੀਤਾ ਜਾਵੇ, ਅਤੇ ਗੁਰੂ ਸਾਹਿਬ ਦੀ ਯਾਦ ਮਨਾਉਣ ਲਈ ਮੈਨੂੰ ਲੱਗਿਆ ਕਿ ਸਭ ਤੋਂ ਵਧੀਆ ਕਾਰਗਰ ਤਰੀਕਾ ਇਹੀ ਹੈ ਕਿ ਉਹਨਾਂ ਦੇ ਬਚਨਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇ। ਇਸ ਚੀਜ਼ ਨੇ ਮੈਨੂੰ ਬੜਾ ਪ੍ਰੇਰਿਤ ਕੀਤਾ, ਔਰ ਮੈਂ ਉਹ 550 ਸਾਲਾ ਪੁਰਬ ਤੋਂ ਹੀ ਦਸ਼ਮੇਸ਼ ਹਰਿਆਵਲ ਲਹਿਰ ਦੇ ਨਾਮ 'ਤੇ ਇਹ ਸੇਵਾ ਸ਼ੁਰੂ ਕੀਤੀ, ਔਰ ਜਿਹੜੀ ਬਾਅਦ ਦੇ ਵਿੱਚ 2023 ਦੇ ਵਿੱਚ ਮੈਂ ਦਸ਼ਮੇਸ਼ ਹਰਿਆਵਲ ਲਹਿਰ ਗੁਰੂ ਸਾਹਿਬ ਦੀ ਕਾਰ ਅਪਾਰ ਕਿਰਪਾ ਨਾਲ ਰਜਿਸਟਰ ਕਰਵਾਈ ਜੀ।
2: ਗੁਰਨਿਸ਼ਾਨ ਸਿੰਘ ਜੀ, ਜਦੋਂ ਤੁਸੀਂ ਸ਼ੁਰੂਆਤ ਕੀਤੀ, ਕਿਉਂਕਿ ਉਦੋਂ ਤਾਂ ਬਹੁਤ ਸਾਰੇ ਸਮਾਗਮ ਹੋ ਰਹੇ ਸਨ, ਪਰ ਉਦੋਂ ਕਿੰਨਾ ਕੁ ਸਹਿਯੋਗ ਦੀ ਆਸ ਸੀ ਤੁਹਾਨੂੰ, ਅਤੇ ਹੁਣ ਤੱਕ ਜਿਹੜਾ ਤੁਸੀਂ ਉਹ ਬੀੜਾ ਚੁੱਕਿਆ ਉਹ ਕਿੱਡਾ ਕੁ ਵੱਡਾ ਦਰੱਖਤ ਬਣ ਗਿਆ?
3: ਸਰ, ਉਦੋਂ ਸਮਾਗਮ ਹੋ ਰਹੇ ਸੀ, ਇੱਕ ਗੌਰਮੈਂਟ ਦਾ ਪ੍ਰੋਜੈਕਟ ਸੀ ਕਿ ਹਰ ਪਿੰਡ ਨੂੰ ਹਰ ਪੰਚਾਇਤ ਨੂੰ 550 ਦਰੱਖਤ ਦਿੱਤੇ ਜਾ ਰਹੇ ਸੀ, ਪੌਦੇ ਦਿੱਤੇ ਜਾ ਰਹੇ ਸੀ ਨਰਸਰੀਆਂ 'ਚੋਂ ਕਿ ਤੁਸੀਂ ਇਹ ਲਗਾਓ ਅਤੇ ਇਹਨਾਂ ਦੀ ਸੰਭਾਲ ਕਰੋ। ਔਰ ਉਹ ਉਸ ਦੇ ਤਹਿਤ ਹੀ, ਕਿਉਂਕਿ ਉਦੋਂ ਮੈਂ ਬਿਲਕੁਲ ਸ਼ੁਰੂਆਤੀ ਦੌਰ 'ਚ ਸੀਗਾ, ਮੇਰੇ ਕੋਲ ਸੋਰਸਿਸ ਦੀ ਬੜੀ ਕਮੀ ਸੀ, ਜਿਹੜੀ ਅੱਜ ਵੀ ਹਜੇ ਤੱਕ ਹੈ, ਬਟ ਉਦੋਂ ਬਹੁਤ ਘੱਟ ਸੀਗੇ, ਤਾਂ ਸ਼ੁਰੂ 'ਚ ਮੈਂ ਸਰਕਾਰੀ ਨਰਸਰੀ ਤੋਂ ਪੰਚਾਇਤਾਂ ਦੇ ਨਾਮ 'ਤੇ ਜਾਂ ਆਪਣੀ ਸੰਸਥਾ ਦੇ ਨਾਮ 'ਤੇ ਜਾਂ ਬੇਨਤੀ ਕਰਕੇ ਉਹਨਾਂ ਤੋਂ ਦਰੱਖਤ ਰੁੱਖ ਲੈਂਦਾ ਸੀ, ਅਤੇ ਉਹ ਜਿੱਥੇ ਜਿੱਥੇ ਮੈਨੂੰ ਕੋਈ ਕਵਰਡ ਜਗ੍ਹਾ ਮਿਲਦੀ ਸੀ, ਕਿਉਂਕਿ ਉਦੋਂ ਮੇਰੇ ਕੋਲ ਇੰਨੇ ਸੋਰਸਿਸ ਨਹੀਂ ਸੀ ਕਿ ਮੈਂ ਵਿਦ ਟ੍ਰੀ ਗਾਰਡ ਲਾ ਸਕਾਂ,

0: ਉਦੋਂ ਮੈਨੂੰ ਜਿੱਥੇ ਕੋਈ ਕਵਰਡ ਜਗ੍ਹਾ ਮਿਲਦੀ ਸੀ, ਕੋਈ ਸੰਭਾਲਣ ਵਾਲੇ ਸੱਜਣ ਮੈਨੂੰ ਸਹਿਯੋਗ ਵਾਲੇ ਮਿਲਦੇ ਸੀ ਤਾਂ ਉਹ ਅਸੀਂ ਉੱਥੇ ਜਾ ਕੇ ਪਲਾਂਟਸ ਜਿਹੜੇ ਉਹ ਪਲਾਂਟ ਕਰ ਦਿੰਦੇ ਸੀ।
1: ਜੀ, ਤੁਸੀਂ ਐਜੂਕੇਸ਼ਨ ਪੱਖ ਤੋਂ ਕਾਫੀ ਸੰਘਰਸ਼ ਕੀਤਾ, ਪਰ ਮੈਂ ਤੁਹਾਨੂੰ ਇੱਕ ਪ੍ਰੇਰਣਾ ਸਰੋਤ ਵੀ ਵਜੋਂ ਵੀ ਦੇਖਦਾ, ਤੁਸੀਂ ਉਹ ਵੀ ਬਿਰਤਾਂਤ ਆਪਣਾ ਜ਼ਿਕਰ ਕਰਿਓ।
0: ਸਰ, ਮੇਰਾ 7 ਅਗਸਤ 1978 ਨੂੰ ਮੇਰਾ ਬਰਥ ਹੁੰਦਾ ਜੀ, ਅਤੇ ਮੈਂ ਉਸ ਵੇਲੇ ਕੰਪਲੀਟਲੀ ਬਲਾਈਂਡ ਸੀ, ਮੈਨੂੰ ਕੈਟਰੈਕਟ ਸੀ, ਮੋਤੀਆ ਸੀ, ਔਰ ਨਾਲ ਨਾਲ ਨਿਸਟੈਗਨਸ ਸੀ, ਮੇਰੀ ਅੱਖ ਦਾ ਫੋਕਸ ਨਹੀਂ ਬਣਦਾ ਸੀ
1: ਜੀ।
0: ਅਤੇ ਉਸ ਤੋਂ ਪਿੱਛੋਂ ਮੇਰੇ ਚਾਚਾ ਜੀ ਡਾਕਟਰ ਸ਼ੇਰਬਾਜ ਸਿੰਘ ਮਾਨ PGI ਦੇ ਵਿੱਚ ENT ਦੇ HOD ਸੀ, ਉਹਨਾਂ ਨੇ ਮੈਨੂੰ ਦੇਖਦਿਆਂ ਸਾਰ ਹੀ ਮੈਨੂੰ ਜੱਜ ਕਰ ਲਿਆ ਕਿ ਇਹ ਬੱਚਾ ਬਲਾਈਂਡ ਹੈ। ਤਾਂ ਉਹ ਉਸ ਤੋਂ ਪਿੱਛੋਂ ਪਟਿਆਲੇ ਡਾਕਟਰ ਧਨਵੰਤ ਸਿੰਘ ਤੋਂ ਉਹਨਾਂ ਨੇ ਮੇਰਾ ਇੱਕ ਮਾਈਨਰ ਜੀ ਸਰਜਰੀ ਕਰਵਾਈ, ਥੋੜ੍ਹਾ ਜਿਹਾ ਮੈਨੂੰ ਦਿਸਣ ਲੱਗ ਗਿਆ। 85 ਦੇ ਵਿੱਚ ਮੈਂ 7 ਕੁ ਸਾਲ ਦਾ ਹੋਇਆ ਤਾਂ ਮੇਰੀ ਸਰਜਰੀ ਹੋਈ, ਮੈਨੂੰ ਕੁਛ 12 ਨੰਬਰ ਦੀ ਮੇਰੇ ਐਨਕ ਲੱਗ ਗਈ, ਜਿਹੜੀ ਟਿਲ ਡੇਟ ਉਹੀ ਲੱਗੀ ਹੋਈ ਹੈ। ਉਸ ਤੋਂ ਪਿੱਛੋਂ ਮੈਂ ਤਕਰੀਬਨ 88 ਦੇ ਵਿੱਚ 10 ਸਾਲ ਦੀ ਉਮਰ ਦੇ ਵਿੱਚ ਪੜ੍ਹਨਾ ਸ਼ੁਰੂ ਕੀਤਾ, ਔਰ ਗੁਰੂ ਸਾਹਿਬ ਦੀ ਅਪਾਰ ਕਿਰਪਾ ਸਦਕਾ ਅਤੇ ਮੇਰੇ ਟੀਚਰਸ ਦੀ ਮਿਹਨਤ ਦਾ ਸਦਕਾ, ਪੇਰੈਂਟਸ ਦੀ ਕੋਪਰੇਸ਼ਨ ਦਾ ਸਦਕਾ ਮੈਂ ਗ੍ਰੈਜੂਏਸ਼ਨ ਕੀਤੀ 2000 'ਚ। ਫਿਰ 2001 ਦੇ ਵਿੱਚ ਮੈਂ BEd ਕੀਤੀ ਜੀ, DAV ਕਾਲਜ ਹੁਸ਼ਿਆਰਪੁਰ ਤੋਂ, ਅਤੇ 2001 ਦੇ ਵਿੱਚ ਹੀ ਗੁਰੂ ਮਹਾਰਾਜ ਦੀ ਪਾਰ ਬਖਸ਼ੇ ਸਦਕਾ ਮੈਨੂੰ ਇੰਡਸਟਰੀ ਡਿਪਾਰਟਮੈਂਟ ਦੇ ਵਿੱਚ ਐਜ਼ ਬਲੋਕ ਲੈਵਲ ਐਕਸਟੈਂਸ਼ਨ ਔਫਿਸਰ ਜੋਬ ਮਿਲ ਗਈ ਜੀ। 2021 ਦੇ ਵਿੱਚ ਮੈਂ ਪ੍ਰਮੋਟ ਹੋ ਕੇ ਬਤੌਰ ਫੰਕਸ਼ਨਲ ਮੈਨੇਜਰ ਸੇਮ ਡਿਪਾਰਟਮੈਂਟ ਦੇ ਵਿੱਚ ਹੁਣ ਸੇਵਾ ਕਰ ਰਿਹਾ ਜੀ।
1: ਸਰਦਾਰ ਗੁਰਨਿਸ਼ਾਨ ਸਿੰਘ ਅਲ ਨੀਨੋ ਤੋਂ ਬੜੇ ਚਿੰਤਤ ਨੇ, ਜਦੋਂ ਦੁਨੀਆ ਭਰ ਦੇ ਵਿੱਚ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ, ਉਦੋਂ ਤੁਹਾਡਾ ਖਦਸ਼ਾ ਕੀ ਕਹਿੰਦਾ ਹੈ?
0: ਸਰ, ਅਲ ਨੀਨੋ ਇੱਕ ਇਨਵਾਇਰਮੈਂਟ ਦਾ ਹੀ ਬੜਾ ਹੀ ਖਤਰਨਾਕ ਇਸ਼ੂ ਹੈ, ਜਿਹਦੇ ਵਿੱਚ ਸੌਖੇ ਸ਼ਬਦਾਂ 'ਚ ਮੈਂ ਦੱਸਾਂ ਕਿ ਇਹ ਪ੍ਰਸ਼ਾਂਤ ਮਹਾਂਸਾਗਰ ਦੇ ਦਾ ਪਾਣੀ ਇਸ ਪ੍ਰਭਾਵ ਦੇ ਅਧੀਨ ਗਰਮ ਹੋ ਰਿਹਾ ਹੈ
1: ਜੀ,
0: ਹੀਟ ਵੇਵਸ ਉੱਥੋਂ ਆ ਰਹੀਆਂ, ਜਿਹਦਾ ਸਿੱਧਾ ਪ੍ਰਭਾਵ ਇਹ ਪੈ ਰਿਹਾ ਕਿ ਮਾਨਸੂਨ ਕਮਜ਼ੋਰ ਹੋਏਗੀ, ਇਹਦੇ ਨਾਲ ਬਰਸਾਤ ਘੱਟ ਹੋਏਗੀ, ਦੁਨੀਆ ਦਾ ਤਾਪਮਾਨ ਵਧੇਗਾ, ਟੈਂਪਰੇਚਰ ਵਧਣ ਦੇ ਨਾਲ ਜਿਹੜੇ ਸਾਡੇ ਗਲੇਸ਼ੀਅਰ ਹੈ ਉਹ ਮੈਲਟ ਹੋਣਗੇ, ਪਿਘਲਣਗੇ, ਜਿਹਦੇ ਨਾਲ ਫਿਰ ਸਾਡੀਆਂ ਵਾਟਰ ਬਾਡੀਜ਼ ਦੇ ਵਿੱਚ, ਸਮੁੰਦਰਾਂ ਦੇ ਵਿੱਚ ਪਾਣੀ ਦਾ ਪੱਧਰ ਉੱਚਾ ਆਵੇਗਾ, ਫਿਰ ਹੜ੍ਹ ਆਉਣਗੇ, ਜਿਹਦੇ ਨਾਲ ਸਾਡੀ ਇਕਾਨੋਮੀ ਦੇ ਉੱਤੇ ਭੈੜਾ ਪ੍ਰਭਾਵ ਪਵੇਗਾ, ਔਰ ਸਾਡੇ ਜਿਹੜਾ ਸਾਡਾ ਪੇਂਡੂ, ਸਭ ਤੋਂ ਪਹਿਲਾਂ ਸਾਡੀ ਪੇਂਡੂ ਇਕਾਨੋਮੀ, ਉਸ ਤੋਂ ਪਿੱਛੋਂ ਸਾਡੀ ਸ਼ਹਿਰੀ ਇਕਾਨੋਮੀ 'ਤੇ ਅਸਰ ਪਊਗਾ। ਹੀਟ ਇਹਦੇ ਨਾਲ ਜਿਹੜੀ ਤੁਹਾਡੀ ਗ੍ਰੀਨ ਹਾਊਸ ਇਫੈਕਟ ਹੈ ਉਹ ਵੀ ਵਧੇਗਾ, ਟੈਂਪਰੇਚਰ ਵਧਣ ਨਾਲ ਸਾਨੂੰ ਅਨੇਕਾਂ ਤਰ੍ਹਾਂ ਦੀਆਂ ਹੋਰ ਬਿਮਾਰੀਆਂ, ਅਤੇ ਮਤਲਬ ਇਹ ਬੜਾ ਹੀ ਇੱਕ ਨੈਗੇਟਿਵ ਸਰਕਲ ਹੈ ਜਿਹੜਾ ਇਹ ਕੁਦਰਤ ਦੀ ਤਬਾਹੀ ਵੱਲ, ਮਨੁੱਖਤਾ ਦੀ ਤਬਾਹੀ ਵੱਲ ਸਾਨੂੰ ਲਿਜਾ ਰਿਹਾ ਹੈ।
1: ਉਹਦੇ ਲਈ ਤੁਸੀਂ ਚਿੰਤਤ ਹੋ ਅਤੇ ਹੁਣ ਨਵੇਂ ਸਿਰੇ ਤੋਂ ਕੋਈ ਪ੍ਰੋਗਰਾਮ ਉਲੀਕ ਰਹੇ ਹੋ?
0: ਸਰ, ਇਹਦੇ ਲਈ ਮੈਂ ਇਹ ਸੋਚ ਰਿਹਾ ਕਿ ਦੇਖੋ ਪੈਸੀਫਿਕ ਓਸ਼ਨ ਦੇ ਵਿੱਚ ਅਸੀਂ ਕੋਈ ਇੰਡੀਵਿਜੁਅਲ ਤੌਰ 'ਤੇ ਜਾਂ ਕੋਈ ਸੰਸਥਾ ਵੀ, ਜੇ ਉਹ 'ਤੇ ਕੋਈ ਬਰਫ਼ ਘੋਲ ਕੇ ਤਾਂ ਆਪਾਂ ਉਹਦਾ ਪਾਣੀ ਠੰਡਾ ਕਰ ਨਹੀਂ ਸਕਦੇ
1: ਜੀ, ਬਿਲਕੁਲ।
0: ਬਟ ਅਸੀਂ ਉਹਦੇ 'ਚ ਸਿਰਫ ਇੱਕ ਕਾਰਜ ਕਰ ਸਕਦੇ ਹਾਂ ਕਿ ਗ੍ਰੀਨ ਹਾਊਸ ਇਫੈਕਟ ਨੂੰ ਘੱਟ ਕੀਤਾ ਜਾਵੇ
1: ਜੀ,
0: ਅਤੇ ਵੱਧ ਤੋਂ ਵੱਧ ਪਲਾਂਟੇਸ਼ਨ ਕੀਤੀ ਜਾਵੇ
1: ਜੀ,
0: ਵੱਧ ਤੋਂ ਵੱਧ ਰੁੱਖ ਲਗਾਏ ਜਾਣ, ਕਿਉਂਕਿ ਰੁੱਖਾਂ ਦੇ ਨਾਲ ਧਰਤੀ ਦਾ ਤਾਪਮਾਨ ਜ਼ਿਆਦਾ ਨਹੀਂ ਵਧੇਗਾ, ਕੰਟਰੋਲ ਵਿੱਚ ਰਹੇਗਾ, ਤਾਂ ਸਾਨੂੰ ਅਸੀਂ ਜਿਹੜੇ ਇਹਦੇ ਦੁਸ਼ਪ੍ਰਭਾਵਾਂ ਤੋਂ ਬਚ ਪਾਵਾਂਗੇ
1: ਜੀ।
0: ਜਿਹੜੇ ਦਰੱਖਤਾਂ ਦੀ ਕਟਾਈ ਹੈ ਉਹਨੂੰ ਰੋਕਿਆ ਜਾਵੇ, ਜਿਹੜੇ ਵਿਕਾਸ ਦੇ ਨਾਂ 'ਤੇ ਜਾਂ ਹੋਰ ਕਾਰਨਾਂ ਕਰਕੇ ਜਾਂ ਲਾਲਚ ਵੱਸ ਅਸੀਂ ਦਰੱਖਤ ਕੱਟ ਰਹੇ ਹਾਂ ਉਹ ਬੰਦ ਕੀਤੇ ਜਾਣ, ਅਤੇ ਵੱਧ ਤੋਂ ਵੱਧ ਰੁੱਖ ਜਿਹੜੇ ਆ ਉਹ ਲਗਾਏ ਜਾਣ
1: ਜੀ।
0: ਇੱਕ ਰੁੱਖ 100 ਸੁੱਖ ਜਿਵੇਂ ਕਿਹਾ ਜਾਂਦਾ, ਜਾਂ ਸਾਡੇ ਪ੍ਰਧਾਨ ਮੰਤਰੀ ਜੀ ਨੇ ਵੀ ਇੱਕ ਨਾਰਾ ਦਿੱਤਾ, ਇੱਕ ਪੇੜ ਮਾਂ ਕੇ ਨਾਮ, ਜਿਵੇਂ ਸਾਡੀ ਲਗਭਗ 150 ਕਰੋੜ ਦੀ ਆਬਾਦੀ ਹੈ, ਜੇ ਹਰ ਇੱਕ ਮਨੁੱਖ ਇੱਕ ਇੱਕ ਪੇੜ ਵੀ ਹਰ ਸਾਲ ਆਪਦੇ ਜਨਮ ਦਿਨ 'ਤੇ ਜਾਂ ਆਪਦੇ ਬਜ਼ੁਰਗਾਂ ਦੇ ਜਨਮ ਦਿਹਾੜਿਆਂ 'ਤੇ, ਜੇ ਬਜ਼ੁਰਗ ਚਲੇ ਗਏ ਆ ਦੁਨੀਆ ਤੋਂ ਤਾਂ ਉਹਨਾਂ ਦੀ ਬਰਸੀ ਦੇ ਉੱਤੇ ਇੱਕ ਇੱਕ ਰੁੱਖ ਵੀ ਜੇ ਘੱਟੋ ਘੱਟ ਲਾਇਆ ਜਾਵੇ, ਵੈਸੇ ਤਾਂ ਲੋੜ ਵੱਧਦੀ ਹੈ ਜਿਸ ਹਿਸਾਬ ਨਾਲ ਅਸੀਂ ਡੀਫੋਰੈਸਟੇਸ਼ਨ ਹੋ ਰਹੀ ਹੈ, ਤਾਂ ਅਸੀਂ ਇਸ ਸਮੱਸਿਆ ਤੋਂ ਕਾਫੀ ਹੱਦ ਤੱਕ ਨਿਜਾਤ ਪਾ ਸਕਦੇ ਹਾਂ।
1: ਸਰਦਾਰ ਗੁਰਨਿਸ਼ਾਨ ਸਿੰਘ ਹੇਰ 40 ਮੁਕਤਿਆਂ ਦੀ ਧਰਤੀ ਮੁਕਤਸਰ ਸਾਹਿਬ ਦੇ ਵਿੱਚ ਜਦੋਂ ਇਹ ਕਾਰਜ ਸ਼ੁਰੂ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਕਿਹੜੇ ਬੂਟਿਆਂ ਨੂੰ ਤੁਸੀਂ ਪ੍ਰੈਫਰੈਂਸ ਦਿੰਦੇ ਹੋ, ਅਤੇ ਉਹਨਾਂ ਨੂੰ ਸਾਂਭ ਸੰਭਾਲ ਦੀ ਜਿਹੜੀ ਗੱਲ ਹੈ ਉਹ ਕਿਸ ਤਰ੍ਹਾਂ ਮੈਨੇਜ ਕਰਦੇ ਹੋ?
0: ਉੱਥੇ ਜੀ ਅਸੀਂ ਜਿਹੜੇ ਸਾਡੇ ਰਵਾਇਤੀ ਰੁੱਖ ਨੇ ਜਿਵੇਂ ਨਿੰਮ, ਬਕੈਨ
1: ਜੀ,
0: ਪਿੱਪਲ, ਜੇ ਖੁੱਲ੍ਹੀ ਜਗ੍ਹਾ ਮਿਲ ਜੇ ਬੋਹੜ, ਪਿਲਕਣ,

0: ਜਰਕੰਡਾ, ਟਕੋਮਾ, ਚਕਰੇਸੀਆ ਜਾਂ ਹੋਰ ਸਾਡੇ ਫਲਦਾਰ ਜਿਵੇਂ ਜਾਮਨ ਵਗੈਰਾ, ਇਸ ਤਰ੍ਹਾਂ ਦੇ ਰੁੱਖ ਅਸੀਂ ਜ਼ਿਆਦਾਤਰ ਲਗਾਉਂਦੇ ਹਾਂ,
1: ਜੀ
0: ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਲਗਾਏ ਉੱਥੇ ਜਾਣ ਜਿੱਥੋਂ ਤੱਕ ਜਾਂ ਤਾਂ ਸਾਡੀ ਆਪਦੀ ਅਪਰੋਚ ਹੋਵੇ, ਅਸੀਂ ਖੁਦ ਉਹਨਾਂ ਨੂੰ ਸੰਭਾਲ ਸਕੀਏ,
1: ਜੀ
0: ਜਾਂ ਸਾਨੂੰ ਕੋਈ ਉੱਥੇ ਸੁਹਿਰਦ ਸੱਜਣ, ਜ਼ਿੰਮੇਵਾਰ ਸੱਜਣ ਮਿਲ ਜੇ ਜਿਹੜੇ ਉਹਦੀ ਸਾਂਭ ਸੰਭਾਲ ਰੁੱਖ ਦੀ ਕਰ ਸਕੇ, ਸਮੇਂ ਸਿਰ ਉਹਨੂੰ ਗੋਡੀ ਚੋਕੀ ਜਾਂ ਪਾਣੀ ਵਗੈਰਾ ਦੀ ਸੇਵਾ ਕਰ ਸਕੇ। ਇਹ ਗਲੀਆਂ ਮੁਹੱਲਿਆਂ ਦੇ ਵਿੱਚ ਅਸੀਂ ਬੜੀ ਕਾਮਯਾਬੀ ਨਾਲ ਅਸੀਂ ਇਹ ਕਰ ਰਹੇ ਹਾਂ ਜੀ। ਸੜਕਾਂ ਦੇ ਉੱਤੇ ਜਿਹੜੇ ਰੁੱਖ ਅਸੀਂ ਲਗਾ ਰਹੇ ਹਾਂ ਉੱਥੇ ਸਾਨੂੰ ਆਪ ਨੂੰ ਕਰਨਾ ਪੈਂਦਾ, ਜਾਂ ਅਸੀਂ ਇਹਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਅਤੇ ਨਗਰ ਕੌਂਸਲ ਦੀ ਮਦਦ ਲੈਂਦੇ ਹਾਂ ਜੀ। ਉਹ ਪਾਣੀ ਵਗੈਰਾ ਦੀ ਸੇਵਾ ਅਸੀਂ ਉਹਨਾਂ ਕੋਲੋਂ ਬੇਨਤੀ ਕਰਕੇ ਉਹਨਾਂ ਕੋਲੋਂ ਕਰਵਾ ਲੈਂਦੇ ਹਾਂ ਜੀ। ਟ੍ਰੀ ਗਾਰਡਸ ਸਾਨੂੰ ਲਗਾਉਣੇ ਪੈਂਦੇ ਆ।
1: ਜੀ
0: ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕਿਤੇ ਵੀ ਰੁੱਖ ਜਿਹੜਾ ਹੈ ਉਹ ਬਿਨਾਂ ਟ੍ਰੀ ਗਾਰਡ ਤੋਂ ਅਸੀਂ ਨਹੀਂ ਲਗਾਉਂਦੇ, ਕਿਉਂਕਿ ਸਾਡੇ ਆਪਣੇ ਆਵਾਰਾ ਪਸ਼ੂਆਂ ਦੀ ਬਹੁਤ ਸਮੱਸਿਆ ਹੈ, ਅਤੇ ਜੇ ਬਿਨਾਂ ਟ੍ਰੀ ਗਾਰਡ ਤੋਂ ਆਪਾਂ ਲਗਾਵਾਂਗੇ ਤਾਂ ਉਹਦੀ ਸਰਵਾਈਵਲ ਦਾ ਕੋਈ ਚਾਂਸ ਨਹੀਂ ਰਹਿ ਜਾਂਦਾ। ਇਹ
1: ਸਰਦਾਰ
0: ਮੇਨ
1: ਜੀ
0: ਸਾਡਾ ਫੋਕਸ ਇਹੀ
1: ਜੀ
0: ਹੁੰਦਾ
1: ਜੀ
0: ਜੀ।
1: ਸਰਦਾਰ ਗੁਰਨਿਸ਼ਾਨ ਸਿੰਘ ਜੀ, ਤੁਸੀਂ ਪਰਮਾਤਮਾ ਦੀ ਰਜ਼ਾ 'ਚ ਰਹਿਣ ਵਾਲੇ, ਇਮਾਨਦਾਰੀ ਨਾਲ ਕੰਮ ਕਰਨ ਵਾਲੇ, ਔਰ ਇੰਨੇ ਆਪਣੇ ਸੰਘਰਸ਼ਮਈ ਜੀਵਨ ਦੇ ਵਿੱਚੋਂ ਐਡਾ ਵੱਡਾ ਕਾਰਜ ਜਦੋਂ ਵਿੱਢਦੇ ਹੋ ਤਾਂ ਹਾਂ ਪੱਖੀ ਹੁੰਗਾਰਾ ਕਿੰਨਾ ਕੁ ਮਿਲਦਾ?
0: ਸਰ ਦੇਖੋ, ਇਹ ਤਾਂ ਗੁਰੂ ਦੀ ਬਖਸ਼ਿਸ਼ ਹੈ
1: ਜੀ।
0: ਤੁਹਾਡੇ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉਂ ਨਾ ਜਾਣੇ ਮੇਰਾ। ਸੇਵਾ ਕਰੀ ਨਹੀਂ ਜਾਂਦੀ, ਇਹ ਗੁਰੂ ਸੇਵਾ ਲੈ ਲੈਂਦਾ ਜੀ, ਕਰਵਾ ਲੈਂਦਾ, ਜਿਹਦੇ 'ਤੇ ਉਹਦੀ ਖੁਸ਼ੀ ਆਉਂਦੀ ਹੈ, ਜਿਹਦੇ 'ਤੇ ਗੁਰੂ ਪ੍ਰਸੰਨ ਹੁੰਦਾ, ਉਹ ਤੋਂ ਤਰੁੱਠ ਕੇ ਉਹ ਸੇਵਾ ਲੈਂਦਾ। ਔਰ ਜਦੋਂ ਸੇਵਾ ਲਈ ਆਪਾਂ ਗੁਰੂ ਦੇ ਓਟ ਆਸਰੇ ਨਾਲ ਨਿਕਲਦੇ ਹਾਂ ਤਾਂ ਆਪਾਂ ਨੂੰ ਗੁਰੂ ਮਹਾਰਾਜ ਦੀ ਕਿਰਪਾ ਨਾਲ ਲਾਈਕ ਮਾਈਂਡਡ ਲੋਕ ਆਪਣੇ ਆਪ ਮਿਲਦੇ ਜਾਂਦੇ ਆ। ਇੱਕਾ ਦੁੱਕਾ ਜੇ ਕੋਈ ਪਿਛਾਂਹ ਖਿੱਚੂ ਸੋਚ ਵਾਲਾ ਵੀ ਮਿਲਦਾ ਤਾਂ ਉਹ ਗੁਰੂ ਦੀ ਬਖਸ਼ਿਸ਼ ਨਾਲ ਉਹ ਸਾਡੇ ਮਨ 'ਤੇ ਜਾਂ ਸਾਡੀ ਸੋਚ 'ਤੇ ਉਹ ਚੀਜ਼ਾਂ ਹਾਵੀ ਨਹੀਂ ਹੁੰਦੀਆਂ, ਅਸੀਂ ਉਹਨਾਂ ਸਮੱਸਿਆਵਾਂ ਨੂੰ ਚੀਰਦੇ ਹੋਏ ਆਪਣੀ ਮੰਜ਼ਿਲ ਵੱਲ ਵੱਧਦੇ ਜਾਂਦੇ ਹਾਂ ਗੁਰੂ ਦੇ ਓਟ ਆਸਰੇ ਨਾਲ ਜੀ।
1: ਜਦੋਂ ਇਹ ਕਾਰਜ ਸ਼ੁਰੂ ਕੀਤਾ ਅਤੇ ਹੁਣ ਤੱਕ ਹਾਂ ਪੱਖੀ ਲੋਕ ਵੀ ਮਿਲਦੇ ਨੇ ਅਤੇ ਨਾ ਪੱਖੀ ਵੀ ਮਿਲਦੇ ਨੇ, ਕੀ ਤਜਰਬਾ ਰਿਹਾ ਸਰਦਾਰ ਗੁਰਨਿਸ਼ਾਨ ਸਿੰਘ ਦਾ ਦਸ਼ਮੇਸ਼ ਹਰਿਆਵਲ ਲਹਿਰ ਨੂੰ ਸ਼ੁਰੂ ਕਰਨ 'ਤੇ?
0: ਸ਼ੁਰੂ ਦੇ ਵਿੱਚ ਜ਼ਿਆਦਾਤਰ ਨਾ ਪੱਖੀ ਤਜਰਬਾ ਹੀ ਰਿਹਾ। ਲੋਕ ਕਹਿੰਦੇ ਸੀਗੇ ਐਂ ਤੇਰੇ ਡੱਕੇ ਕੱਢਣ ਨਾਲ ਵਾਤਾਵਰਨ ਸਾਫ਼ ਨਹੀਂ ਹੋਣਾ, ਅਤੇ ਬਟ ਸਮਾਂ ਪੈ ਕੇ ਹੁਣ ਜ਼ਿਆਦਾਤਰ ਲੋਕ, ਮਤਲਬ ਮੈਂ ਆਪਣੇ ਆਪ 'ਤੇ ਤਾਂ ਨਹੀਂ ਕਹਿੰਦਾ ਪਰ ਗੁਰੂ ਪਰਮੇਸ਼ਰ ਦੀ ਬਖਸ਼ਿਸ਼ ਨਾਲ ਲੋਕ ਮੈਨੂੰ ਰੋਲ ਮਾਡਲ ਵੀ ਮੰਨਣ ਲੱਗ ਗਏ ਹੈ ਔਰ ਮੈਨੂੰ ਸਹਿਯੋਗ ਵੀ ਦੇ ਰਹੇ ਆ, ਮੇਰੇ 'ਤੇ ਸੰਗਤ ਦਾ ਵਿਸ਼ਵਾਸ ਵੀ ਅਥਾਹ ਬਣਿਆ। ਹੁਣ ਬਹੁਤ ਫਰਕ ਪੈ ਗਿਆ ਜੀ, ਹੁਣ ਕੋਈ ਨੈਗੇਟਿਵ ਗੱਲ ਮੇਰੇ ਸਾਹਮਣੇ ਤਾਂ ਘੱਟੋ ਘੱਟ ਕੋਈ ਨਹੀਂ ਕਰਦਾ ਜੀ।
1: ਸਰਦਾਰ ਗੁਰਨਿਸ਼ਾਨ ਸਿੰਘ ਨੌਕਰੀ ਵੀ ਤਨਦੇਹੀ ਨਾਲ ਕਰਦੇ, ਇਮਾਨਦਾਰੀ ਨਾਲ, ਅਤੇ ਬੂਟਿਆਂ ਦੀ ਸਾਂਭ ਸੰਭਾਲ ਵੀ, ਇਹ ਸਾਰਾ ਮੈਨੇਜ ਕਿਵੇਂ ਕਰਦੇ ਹੋ, ਇਹ ਪ੍ਰਬੰਧ ਜਿਹੜਾ ਹੈ ਇਹ ਜ਼ਰੂਰ ਦੱਸੋ।
0: ਸਰ ਇਹ ਪਰਮਾਤਮਾ ਨੇ ਨਾ ਜੀ ਹਰੇਕ ਮਨੁੱਖ ਨੂੰ ਘੰਟੇ 24 ਹੀ ਦਿੱਤੇ ਹੁੰਦੇ ਹੈ, ਉਹ ਆਪਣੇ 'ਤੇ ਹੈ ਕਿ ਆਪਾਂ ਉਹਨੂੰ ਕਿਵੇਂ ਉਹਦਾ ਸਦਉਪਯੋਗ ਕਰਨਾ, ਉਹਨੂੰ ਰੀਲਾਂ ਵੇਖ ਕੇ ਜਾਂ ਹੋਰ ਗੱਪਾਂ ਮਾਰ ਕੇ ਉਹ ਟਾਈਮ ਪਾਸ ਕਰਨਾ, ਜਾਂ ਆਪਾਂ ਉਹਦਾ ਉਹਨੂੰ ਸਹੀ ਸਮੇਂ 'ਤੇ ਸਹੀ ਵਰਤੋਂ ਕਰਨੀ ਹੈ। 24 ਘੰਟਿਆਂ ਦੇ ਵਿੱਚੋਂ ਹੀ ਆਪਾਂ ਬੇਟਾ ਜੀ ਜੇ 2 ਘੰਟੇ ਵੀ ਹਰ ਰੋਜ਼ ਸੇਵਾ ਲਈ ਕੱਢ ਲਈਏ ਨਾ ਜੀ, ਤਾਂ 2 ਘੰਟੇ ਕੋਈ ਔਖੀ ਗੱਲ ਨਹੀਂ। ਤੁਸੀਂ ਇੱਕ ਵਾਰੀ ਕੋਈ ਵਟਸਐਪ, ਇੰਸਟਾਗ੍ਰਾਮ ਜਾਂ ਯੂਟਿਊਬ ਖੋਲ੍ਹ ਲਓ ਤਾਂ ਤੁਹਾਨੂੰ ਪਤਾ ਹੀ ਲੱਗਦਾ 2 ਘੰਟੇ ਕਦੋਂ ਲੰਘ ਜਾਂਦੇ ਆ। ਸੋ ਇਹ ਫਾਲਤੂ ਦੀਆਂ ਚੀਜ਼ਾਂ 'ਚੋਂ ਨਿਕਲ ਕੇ ਜੇਕਰ ਅਸੀਂ ਜਿਸ ਕੰਮ ਲਈ ਤੁਹਾਡੇ ਅੰਦਰ ਡੈਡੀਕੇਸ਼ਨ ਹੈ, ਜਿਸ ਕੰਮ ਨੂੰ ਤੁਸੀਂ ਪ੍ਰਾਇਓਰਟਾਈਜ਼ ਕੀਤਾ ਹੈ, ਤਾਂ ਉਹਦੇ ਲਈ ਸਮਾਂ ਆਪਣੇ ਆਪ ਮਿਲ ਜਾਂਦਾ। ਜਿਵੇਂ ਖਾਣਾ ਖਾਣ ਵਾਸਤੇ ਸਾਨੂੰ ਸਮਾਂ ਮਿਲ ਜਾਂਦਾ, ਸਾਨੂੰ ਆਪਣੇ ਪਰਿਵਾਰ ਨਾਲ ਬਹਿਣ ਲਈ ਜਾਂ ਪੈਸਾ ਕਮਾਉਣ ਵਾਸਤੇ ਬਿਜ਼ਨਸ ਲਈ ਸੇਵਾ ਸਮਾਂ ਮਿਲਦਾ, ਉਸੇ ਤਰ੍ਹਾਂ ਜੇ ਸੇਵਾ ਪ੍ਰਤੀ ਜੇ ਤੁਹਾਡੇ ਅੰਦਰ ਕੋਈ ਤਤਪਰਤਾ ਹੈ ਤਾਂ ਉਹ ਤੁਸੀਂ ਸਮਾਂ ਖੁਸ਼ੀ ਖੁਸ਼ੀ ਕੱਢ ਲੈਂਦੇ ਹੋ, ਕਿਉਂਕਿ ਮੈਨੂੰ ਇਹਦੇ ਵਿੱਚੋਂ ਸਰ ਅਸੀਮ ਖੁਸ਼ੀ ਮਿਲਦੀ ਹੈ
1: ਜੀ
0: ਇਹ ਸੇਵਾ ਕਰਕੇ।
1: ਦਸ਼ਮੇਸ਼ ਹਰਿਆਵਲ ਲਹਿਰ, ਇਹ ਕੋਈ ਗੈਰ ਸਰਕਾਰੀ ਸੰਸਥਾ ਹੈ ਜਾਂ ਸਰਕਾਰ ਵੱਲੋਂ, ਜਾਂ ਤੁਹਾਨੂੰ ਕੋਈ ਬਾਹਰੋਂ ਵੀ ਕੋਈ ਇਮਦਾਦ ਇਹਦੇ 'ਚ ਮਿਲਦੀ ਹੈ?
0: ਨਹੀਂ ਜੀ, ਇਹ ਇੱਕ ਗੈਰ ਸਰਕਾਰੀ ਸੰਸਥਾ ਹੈ, ਅਤੇ ਹੁਣ ਤੱਕ ਤਾਂ ਗੁਰਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ, ਸਿਰਫ ਸੰਗਤ ਦੇ ਸਹਿਯੋਗ ਨਾਲ ਅਤੇ ਆਪਣੇ ਦਸਵੰਧ ਨਾਲ ਹੀ ਇਹ ਸੰਸਥਾ ਚੱਲ ਰਹੀ ਹੈ। ਹਾਂ, ਪਿਛਲੇ ਸਾਲ ਸਾਡੇ ਡਿਪਟੀ ਕਮਿਸ਼ਨਰ ਸੀ ਮੁਕਤਸਰ ਸਾਹਿਬ ਦੇ ਸ਼੍ਰੀ ਅਭਿਜੀਤ ਕਪਲਿਸ਼ ਜੀ, ਉਹਨਾਂ ਨੇ ਮੈਨੂੰ ਬਹੁਤ ਕੋਆਪਰੇਟ ਕੀਤਾ ਔਰ ਉਹਨਾਂ ਨੇ ਨਗਰ ਕੌਂਸਲ ਤੋਂ ਮਤਾ ਪਵਾ ਕੇ ਅਤੇ ਤਕਰੀਬਨ 1200 ਤੋਂ ਉੱਤੇ ਟ੍ਰੀ ਗਾਰਡਸ ਅਤੇ ਰੁੱਖ ਸਾਨੂੰ ਪ੍ਰੋਵਾਈਡ ਕਰਵਾਏ, ਔਰ ਉਹ ਅਸੀਂ ਉਹਨਾਂ ਨੇ ਕਿਹਾ ਸੀ ਕਿ ਨਗਰ ਕੌਂਸਲ ਸਿਰਫ ਪ੍ਰੋਵਾਈਡ ਕਰੂਗੀ, ਲਗਾਏ ਜਾਣਗੇ ਤੁਹਾਡੀ ਮਰਜ਼ੀ ਮੁਤਾਬਕ। ਉਹ ਅਸੀਂ ਮੁਕਤਸਰ ਦੀਆਂ ਵੱਖ ਵੱਖ ਸੜਕਾਂ 'ਤੇ ਜ਼ਿਆਦਾਤਰ ਅਤੇ ਕੁਛ ਕੁ ਕਲੋਨੀਜ਼ ਦੇ ਵਿੱਚ ਵੀ ਉਹ ਲਾਏ ਹੈ।

0: ਇਸ ਸਾਲ ਵੀ ਸਾਡੀ ਕੋਸ਼ਿਸ਼ ਹੈ, ਹਰ ਸਾਲ ਹੀ ਹੁੰਦੀ ਹੈ, ਜਦੋਂ ਤੱਕ ਕੋਈ ਇਸ ਤਰ੍ਹਾਂ ਜਿਵੇਂ ਪਿਛਲੇ ਸਾਲ ਮਿਲ ਗਿਆ ਸੀ ਤਾਂ ਥੋੜ੍ਹਾ ਸੌਖਾ ਹੋ ਗਿਆ ਸੀ, ਅਦਰਵਾਈਜ਼ ਸਾਨੂੰ ਇਹ ਆਪ ਆਪਣੇ ਦਸਵੰਧ ਨਾਲ ਅਤੇ ਸੰਗਤ ਦੇ ਸਹਿਯੋਗ ਨਾਲ ਇਹਨੂੰ ਸੰਸਥਾ ਨੂੰ ਚਲਾਉਣ ਵਾਸਤੇ ਜਾਂ ਇਹ ਸੇਵਾ ਕਰਨ ਵਾਸਤੇ ਸਾਨੂੰ ਆਪ ਉਪਰਾਲੇ ਕਰਨੇ ਪੈਂਦੇ ਜੀ।
1: ਦਸ਼ਮੇਸ਼ ਹਰਿਆਵਲ ਲਹਿਰ ਜਿਹੜੀ ਤੁਸੀਂ ਬਣਾਈ ਹੈ, ਜਿਹਦੇ 'ਤੇ ਤੁਸੀਂ ਸੰਸਥਾਪਕ ਹੋ, ਜੇ ਉਹਦੇ ਨਾਲ ਕੋਈ ਜੁੜਨਾ ਚਾਹੁੰਦਾ ਹੈ ਤਾਂ ਉਹ ਕਿੱਥੇ ਅਪਰੋਚ ਕਰੇ, ਕਿਵੇਂ ਅਪਰੋਚ ਕਰੇ ਅਤੇ ਕਿਸ ਤਰ੍ਹਾਂ ਦੀ ਅਪਰੋਚ, ਕਿਸ ਤਰ੍ਹਾਂ ਦੀ ਸੇਵਾ ਉਹ ਕਰ ਸਕਦਾ?
0: ਸਰ ਹਾਲੇ ਤੱਕ ਤਾਂ ਜੀ ਇਹਦੇ ਲਈ ਅਸੀਂ ਕੋਈ ਇਹਦਾ ਕੋਈ ਪੇਜ ਵਗੈਰਾ ਤਾਂ ਨਹੀਂ ਬਣਾਇਆ, ਸਿਰਫ ਇੱਕ ਅਕਾਊਂਟ ਅਸੀਂ ਖੁਲਾਇਆ ਹੋਇਆ ਹੈ ਕੋਆਪਰੇਟਿਵ ਬੈਂਕ ਦੇ ਵਿੱਚ, ਅਤੇ ਦਾਸ ਦਾ ਕੰਟੈਕਟ ਨੰਬਰ ਹੈ 9817400 2425, ਇਹਦੇ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਤਨ ਮਨ ਧਨ ਨਾਲ ਇਹਦੇ 'ਚ ਸਹਿਯੋਗ ਕੀਤਾ ਜਾ ਸਕਦਾ, ਜਿਸ ਵੀਰ ਭੈਣ ਕੋਲ ਸਮਾਂ ਉਹ ਸਮਾਂ ਦੇਵੇ, ਜਿਹਦੇ ਕੋਲ ਸਰਮਾਇਆ ਉਹ ਸਰਮਾਇਆ ਦੇਵੇ, ਅਤੇ ਇਹਦੇ ਨਾਲ ਇਹ ਸੰਸਥਾ ਜਿਹੜੀ ਹੈ ਇਹ ਆਪਾਂ ਕਾਰਜ ਕਰ ਸਕਦੇ, ਕਿਉਂਕਿ ਇਹਦਾ ਕੋਈ ਕਾਰਜ ਖੇਤਰ ਸੀਮਿਤ ਨਹੀਂ ਹੈ। ਜਿੱਥੇ ਜਿੱਥੇ ਵੀ ਤੁਸੀਂ ਬੈਠੇ ਹੋ, ਮਕਸਦ ਤਾਂ ਵੱਧ ਤੋਂ ਵੱਧ ਰੁੱਖ ਲਗਾਉਣਾ ਹੈ, ਅਤੇ ਰੁੱਖ ਦੇ ਪਾਸੇ ਕੋਈ ਦੀਵਾਰ ਨਹੀਂ ਨਿਕਲਦੀ, ਕਿਤੇ ਵੀ ਰੁੱਖ ਲੱਗ ਜੇ ਉਹਨੇ ਆਕਸੀਜਨ ਛੱਡਣੀ ਹੈ ਤਾਂ ਪੂਰੇ ਬ੍ਰਹਿਮੰਡ ਵਿੱਚ ਆਕਸੀਜਨ ਨੇ ਜਾਣਾ। ਕੋਈ ਇਹ ਸਮਾਂ ਸੀਮਾ ਜਾਂ ਕੋਈ ਖੇਤਰ, ਜਗਰਾਫੀਕਲ ਖਿੱਤਾ ਕੋਈ ਅਸੀਂ ਨਹੀਂ ਨਿਰਧਾਰਿਤ ਕੀਤਾ ਕਿ ਮੁਕਤਸਰ ਦੇ ਵਿੱਚ ਹੀ ਰੁੱਖ ਲਗਾਏ ਜਾਣ। ਜਿੱਥੇ ਜਿੱਥੇ ਵੀ ਕੋਈ ਵੀਰ ਭੈਣ ਬੈਠਾ ਉਹ ਆਪਣੇ ਪੱਧਰ 'ਤੇ ਵੀ ਉਪਰਾਲਾ ਕਰ ਸਕਦਾ। ਹਾਂ, ਜੇ ਕਿਸੇ ਕੋਲੋਂ ਨਹੀਂ ਹੋ ਸਕਦਾ, ਮਾਇਆ ਦੇ ਸਕਦਾ, ਤਾਂ ਉਹ ਸਾਨੂੰ ਸੰਪਰਕ ਕਰਕੇ ਸਾਡੀ ਮਾਇਕ ਮਦਦ ਕਰ ਸਕਦਾ ਤਾਂ ਕਿ ਵੱਧ ਤੋਂ ਵੱਧ ਰੁੱਖ ਲੱਗ ਸਕਣ। ਜਿਹੜੇ ਅਸੀਂ ਟ੍ਰੀ ਗਾਰਡ ਲਾਉਣੇ ਹੈ ਉਹਦੇ ਨਾਲ ਤਕਰੀਬਨ 500 ਤੋਂ 600 ਰੁਪਏ ਦੇ ਵਿੱਚ ਵਿੱਚ ਇੱਕ ਵਧੀਆ ਪਾਲਿਆ ਪਲੋਸਿਆ 5-6-7 ਫੁੱਟ ਦਾ ਪੌਦਾ ਵਿਦ ਟ੍ਰੀ ਗਾਰਡ ਪਲਾਂਟ ਹੋ ਜਾਂਦਾ ਜੀ। ਸੋ ਇਹ ਕੋਈ ਬਹੁਤੀ ਵੱਡੀ ਅਮਾਊਂਟ ਨਹੀਂ ਹੈਗੀ, ਇੰਨੇ ਇੰਨੇ ਨਾਲ ਹੀ ਬੂੰਦ ਬੂੰਦ ਨਾਲ ਹੀ ਤਲਾਬ ਜਿਹੜਾ ਉਹ ਭਰ ਜਾਂਦਾ
1: ਜੀ। ਗੁਰਨਿਸ਼ਾਨ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ, ਅਤੇ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਜਿਹੜਾ ਇਹ ਉਪਰਾਲਾ ਹੈ, ਏਕ ਪੇੜ ਮਾਂ ਕੇ ਨਾਮ, ਪ੍ਰਧਾਨ ਮੰਤਰੀ ਦਾ ਇਹ ਨਾਰਾ ਹੈ, ਇਸ ਨੂੰ ਵੀ ਤੁਸੀਂ ਬੁਲੰਦ ਕਰ ਰਹੇ ਹੋ, ਤੁਸੀਂ ਅੱਜ ਆਕਾਸ਼ਵਾਣੀ 'ਤੇ ਆਏ, ਤੁਹਾਡਾ ਬਹੁਤ ਸ਼ੁਕਰੀਆ। ਹਾਂਜੀ, ਕੁਛ ਕਹਿਣਾ ਚਾਹੋਗੇ?
0: ਹਾਂ ਸਰ, ਮੈਂ ਅੱਜ ਦੀ ਗੱਲਬਾਤ ਦਾ ਜਿਹੜਾ ਐਂਡ ਹੈ ਉਹ ਭਾਈ ਗੁਰਦਾਸ ਜੀ ਦੀ ਇਸ ਪੌੜੀ ਨਾਲ ਕਰਨਾ ਚਾਹਾਂਗਾ ਜਿਹਦੇ ਵਿੱਚ ਉਹਨਾਂ ਫਰਮਾਇਆ, ਧਰਤੀ ਉੱਤੇ ਰੁੱਖ ਸਿਰ ਤਲਵਾਇਆ, ਆਪ ਸਹੰਦੇ ਦੁੱਖ ਜੱਗ ਵਰਸਾਇਆ, ਫਲ ਦੇ ਲਾਹਨ ਭੁੱਖ ਵੱਟ ਵਗਾਇਆ, ਸ਼ਾਮ ਘਣੀ ਬਹਿ ਸੁੱਖ ਮਨ ਪਰਚਾਇਆ, ਵੱਢਣ ਆਏ ਮਨੁੱਖ ਆਪ ਤਛਾਇਆ, ਵਿਰਲੇ ਹੀ ਸਨਮੁੱਖ ਭਾਣਾ ਪਾਇਆ।
2: ਦੋ ਕੁ ਬੋਲ ਗਾਉਣ ਦੇ ਲਾਉਂਦੇ ਹਾਂ,
3: ਸੁਣਾ ਦਿਓ ਜੀ।

0: ਕੱਲ ਦਾ ਪ੍ਰੋਗਰਾਮ ਬਾਲ ਸਾਹਿਬ ਇਸ ਤਰ੍ਹਾਂ ਸਵੇਰੇ 6:30 ਤੇ ਖੇਤੀਬਾੜੀ ਪ੍ਰੋਗਰਾਮ ਦੇ ਵਿੱਚ ਮੂਲੀ ਦੀ ਕਾਸ਼ਤਕਾਰੀ ਦੇ ਬਾਬਤ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
1: ਜੀ।
0: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਨਰਮੇ ਦੇ ਕੀੜੇ ਅਤੇ ਉਹਨਾਂ ਦੀ ਰੋਕਥਾਮ ਦੇ ਬਾਬਤ ਡਾਕਟਰ ਵਿਜੇ ਕੁਮਾਰ ਜਾਣਕਾਰੀਆਂ ਸਾਂਝੀਆਂ ਕਰਨਗੇ।
1: ਅੱਛਾ ਜੀ।
0: ਇਹ ਤੋਂ ਇਲਾਵਾ ਝੋਨੇ ਦੀ ਕਾਸ਼ਤਕਾਰੀ ਲਈ ਵੱਖ ਵੱਖ ਮਸ਼ੀਨਾਂ ਦੀ ਵਰਤੋਂ ਦੇ ਬਾਬਤ ਡਾਕਟਰ ਅਜੈਬ ਸਿੰਘ ਜਾਣਕਾਰੀਆਂ ਸਾਂਝੀਆਂ ਕਰਨਗੇ।
1: ਠੀਕ ਹੈ ਜੀ।
0: ਹੋਰ ਵੀ ਗੱਲਾਂ ਬਾਤਾਂ ਗੀਤ ਸੰਗੀਤ ਸਾਰਾ ਕੁਛ ਨਾਲੋਂ ਨਾਲ ਚੱਲੇਗਾ।
1: ਅੱਛਾ ਜੀ।
0: ਮੌਸਮ ਦਾ ਪ੍ਰਭਾਵ ਹਾਲੀ ਰਲਮਾ ਮਿਲਮਾ ਬਣਿਆ ਹੋਇਆ ਹੈ।
1: ਠੀਕ ਹੈ ਜੀ।
0: ਤੇ ਹੁਣ ਇਹ ਦੇਖੋ ਦਾਤੇ ਦੇ ਰੰਗ ਹੈ, ਦਾਤਾ ਜਾਣਦਾ।
1: ਬਿਲਕੁਲ।
0: ਆਪਾਂ ਚੱਲੀਏ ਜੀ ਜੈ।

0: ਹੁਣੇ ਤੁਸੀਂ ਦਿਹਾਤੀ ਪ੍ਰੋਗਰਾਮ ਸੁਣ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਤੁਹਾਨੂੰ ਯਾਦ ਕਰਵਾ ਦਈਏ ਕਿ ਅੱਜ ਰਾਤ 10:02 ਸੁਣੋਗੇ ਕਵੀ ਸਭਾ। ਭਾਗ ਲੈਣ ਵਾਲੇ ਕਵੀ ਹੋਣਗੇ ਅਮਰਜੀਤ ਕੌਂਕੇ, ਬਲਵਿੰਦਰ ਸਿੰਘ ਪੱਟੀ, ਹਰਮੀਤ ਵਿਦਿਆਰਥੀ ਅਤੇ ਪਰਮਜੀਤ ਸਿੰਘ। ਅਤੇ ਹੁਣ ਤੋਂ ਕੁਝ ਹੀ ਪਲਾਂ ਵਿੱਚ ਯਾਨੀ 7:30 ਸੁਣੋਗੇ ਪੰਜਾਬੀ ਖ਼ਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਵਿੱਚ ਕਿਸੇ ਵੀ ਪੈਟਰੋਲੀਅਮ ਉਤਪਾਦ ਦੀ ਕੋਈ ਕਮੀ ਨਹੀਂ ਹੈ। 60 ਦਿਨਾਂ ਦਾ ਕੱਚਾ ਤੇਲ, 60 ਦਿਨਾਂ ਲਈ ਕੁਦਰਤੀ ਗੈਸ ਅਤੇ 45 ਦਿਨਾਂ ਦਾ LPG ਭੰਡਾਰ ਮੌਜੂਦ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੋਮਨਾਥ ਮੰਦਿਰ ਅੰਮ੍ਰਿਤ ਮਹੋਤਸਵ ਆਉਣ ਵਾਲੇ ਹਜ਼ਾਰਾਂ ਸਾਲਾਂ ਲਈ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰੇਰਿਤ ਕਰੇਗਾ। ਉਹਨਾਂ ਨੇ ਮੰਦਿਰ ਦੀ ਮੁੜ ਉਸਾਰੀ ਦੇ 75 ਸਾਲ ਪੂਰੇ ਹੋਣ 'ਤੇ ਮਹਾਂਪੂਜਾ ਕੀਤੀ। ਕੇਂਦਰ ਸਰਕਾਰ ਨੇ ਵਿਕਸਿਤ ਭਾਰਤ ਜੀ ਰਾਮ ਜੀ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਕਾਨੂੰਨ 2025 ਨੂੰ ਲਾਗੂ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਦੀਆਂ 105 ਸਥਾਨਕ ਸੰਸਥਾਵਾਂ ਲਈ ਚੋਣਾਂ 26 ਮਈ ਨੂੰ ਕਰਵਾਉਣ ਦਾ ਐਲਾਨ। ਅਤੇ IPL ਕ੍ਰਿਕਟ ਵਿੱਚ ਅੱਜ ਧਰਮਸ਼ਾਲਾ ਵਿਖੇ ਖੇਡੇ ਜਾ ਰਹੇ ਮੈਚ ਵਿੱਚ ਦਿੱਲੀ ਕੈਪੀਟਲਸ ਨੇ ਟੌਸ ਜਿੱਤ ਕੇ ਪੰਜਾਬ ਕਿੰਗਸ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਲਈ ਕਿਹਾ ਹੈ। ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਅੱਜ ਦੱਸਿਆ ਕਿ ਕਿਸੇ ਵੀ ਪੈਟਰੋਲੀਅਮ ਉਤਪਾਦ ਦੀ ਦੇਸ਼ ਵਿੱਚ ਕੋਈ ਕਮੀ ਨਹੀਂ ਹੈ ਅਤੇ ਭਾਰਤ ਕੋਲ 60 ਦਿਨਾਂ ਦਾ ਕੱਚਾ ਤੇਲ 60 ਦਿਨ

ਲਈ ਕੁਦਰਤੀ ਗੈਸ ਅਤੇ 45 ਦਿਨਾਂ ਦਾ LPG ਭੰਡਾਰ ਮੌਜੂਦ ਹੈ। ਇਹ ਜਾਣਕਾਰੀ ਨਵੀਂ ਦਿੱਲੀ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਹੇਠ ਪੱਛਮੀ ਏਸ਼ੀਆ ਬਾਰੇ ਮੰਤਰੀਆਂ ਦੇ ਗੈਰ ਰਸਮੀ ਸਮੂਹ ਦੀ 5ਵੀਂ ਮੀਟਿੰਗ ਦੌਰਾਨ ਦਿੱਤੀ ਗਈ। ਮੀਟਿੰਗ ਵਿੱਚ ਟਕਰਾਅ ਸੰਬੰਧੀ ਤਾਜ਼ਾ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਲੋਕਾਂ 'ਤੇ ਇਸ ਦਾ ਘੱਟੋ ਘੱਟ ਪ੍ਰਭਾਵ ਪੈਣ ਨੂੰ ਯਕੀਨੀ ਬਣਾਉਣ ਲਈ ਦੇਸ਼ ਦੀ ਤਿਆਰੀ ਨੂੰ ਮਜ਼ਬੂਤ ਕਰਨ ਦੇ ਢੰਗ ਤਰੀਕਿਆਂ 'ਤੇ ਚਰਚਾ ਕੀਤੀ ਗਈ। ਭਾਰਤ ਉਹਨਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਟਕਰਾਅ ਸ਼ੁਰੂ ਹੋਣ ਤੋਂ 70 ਦਿਨਾਂ ਤੋਂ ਵੱਧ ਸਮੇਂ ਬਾਅਦ ਵੀ ਆਲਮੀ ਅਸਥਿਰਤਾ ਦੇ ਇਸ ਸਮੇਂ ਦੌਰਾਨ ਵੀ ਪੈਟਰੋਲੀਅਮ ਦੀਆਂ ਕੀਮਤਾਂ ਸਥਿਰ ਰਹੀਆਂ ਨੇ। ਮੀਟਿੰਗ ਦੌਰਾਨ ਇਹ ਦੱਸਿਆ ਗਿਆ ਕਿ ਵਿਦੇਸ਼ੀ ਸਿੱਕੇ ਦਾ ਭੰਡਾਰ 703 ਅਰਬ ਅਮਰੀਕੀ ਡਾਲਰ ਦੇ ਪੱਧਰ 'ਤੇ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ

0: ਭਾਰਤ ਉਹਨਾਂ ਕੁਝ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਟਕਰਾਅ ਸ਼ੁਰੂ ਹੋਣ ਤੋਂ 70 ਦਿਨਾਂ ਤੋਂ ਵੱਧ ਸਮੇਂ ਬਾਅਦ ਵੀ ਆਲਮੀ ਅਸਥਿਰਤਾ ਦੇ ਇਸ ਸਮੇਂ ਦੌਰਾਨ ਵੀ ਪੈਟਰੋਲੀਅਮ ਦੀਆਂ ਕੀਮਤਾਂ ਸਿਰ ਰਹੀਆਂ ਨੇ। ਮੀਟਿੰਗ ਦੌਰਾਨ ਇਹ ਦੱਸਿਆ ਗਿਆ ਕਿ ਵਿਦੇਸ਼ੀ ਸਿੱਕੇ ਦਾ ਭੰਡਾਰ 703 ਅਰਬ ਅਮਰੀਕੀ ਡਾਲਰ ਦੇ ਪੱਧਰ 'ਤੇ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਸੋਧਕ ਅਤੇ ਪੈਟਰੋਲੀਅਮ ਉਤਪਾਦਾਂ ਦਾ ਚੌਥਾ ਸਭ ਤੋਂ ਵੱਡਾ ਬਰਾਮਦਕਾਰ ਹੈ, ਜੋ 150 ਤੋਂ ਵੱਧ ਦੇਸ਼ਾਂ ਨੂੰ ਬਰਾਮਦ ਕਰਦਾ ਹੈ ਅਤੇ ਘਰੇਲੂ ਮੰਗ ਨੂੰ ਪੂਰੀ ਤਰ੍ਹਾਂ ਪੂਰਾ ਕਰ ਰਿਹਾ ਹੈ। ਮੰਤਰੀਆਂ ਨੂੰ ਦੱਸਿਆ ਗਿਆ ਕਿ ਲੋਕਾਂ ਲਈ ਜ਼ਰੂਰੀ ਵਸਤਾਂ ਦੀ ਵਾਧੂ ਮਾਤਰਾ ਅਤੇ ਮੌਜੂਦਾ ਸੰਭਾਲ ਦਾ ਉਦੇਸ਼ ਸੰਕਟ ਦੇ ਲੰਮੇ ਸਮੇਂ ਤੱਕ ਚੱਲਣ ਦੀ ਸੂਰਤ ਵਿੱਚ ਸਮਰੱਥਾ ਨਿਰਮਾਣ ਹੈ। ਸਰਕਾਰ ਨੇ ਕਿਹਾ ਕਿ ਸਪਲਾਈ ਪ੍ਰਬੰਧ ਵਧੀਆ ਰਿਹਾ ਹੈ ਅਤੇ ਲੋਕਾਂ ਨੂੰ ਘਬਰਾਉਣ 'ਚ ਈਂਧਣ ਅਤੇ ਹੋਰ ਉਤਪਾਦਾਂ ਦੀ ਜ਼ਿਆਦਾ ਖਰੀਦਦਾਰੀ ਕਰਨ ਦੀ ਲੋੜ ਨਹੀਂ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਧਿਕਾਰੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਲਈ ਠੋਸ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਮੈਟਰੋ ਅਤੇ ਜਨਤਕ ਆਵਾਜਾਈ ਦੀ ਵਰਤੋਂ ਕਰਕੇ ਪੈਟਰੋਲ ਅਤੇ ਡੀਜ਼ਲ ਦੀ ਖਪਤ ਘਟਾਉਣ ਅਤੇ ਕਾਰ ਪੂਲਿੰਗ ਦੀ ਚੋਣ ਕਰਨ ਲਈ ਕਿਹਾ। ਉਹਨਾਂ ਨੇ ਨਾਗਰਿਕਾਂ ਨੂੰ ਗੈਰ ਜ਼ਰੂਰੀ ਵਿਦੇਸ਼ੀ ਯਾਤਰਾ ਤੋਂ ਗੁਰੇਜ਼ ਕਰਨ, ਘਰੇਲੂ ਸੈਰ ਸਪਾਟਾ ਅਤੇ 1 ਸਾਲ ਲਈ ਸੋਨੇ ਦੀ ਗੈਰ ਜ਼ਰੂਰੀ ਖਰੀਦਦਾਰੀ ਤੋਂ ਬਚ ਕੇ ਵਿਦੇਸ਼ੀ ਸਿੱਕੇ ਦੇ ਭੰਡਾਰ ਨੂੰ ਬਚਾਉਣ ਵਿੱਚ ਮਦਦ ਕਰਨ ਦੀ ਵੀ ਅਪੀਲ ਕੀਤੀ ਸੀ। ਇਸ ਮੀਟਿੰਗ ਵਿੱਚ ਕੇਂਦਰੀ ਮੰਤਰੀ JP ਨੱਡਾ, ਅਸ਼ਵਨੀ ਵੈਸ਼ਨੋ, ਹਰਦੀਪ ਸਿੰਘ ਪੁਰੀ, ਕਿਰਨ ਰਿਜਿਜੂ, ਕੇ ਰਾਮ ਮੋਹਨ ਨਾਇਡੂ, ਸਰਬਨੰਦ ਸੋਨੋਵਾਲ ਅਤੇ ਡਾਕਟਰ ਜਿਤੇਂਦਰ ਸਿੰਘ ਸ਼ਾਮਿਲ ਹੋਏ। ਸਰਕਾਰ ਨੇ ਕਿਹਾ ਕਿ ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਢੁੱਕਵੇਂ ਭੰਡਾਰ ਉਪਲਬਧ ਨੇ ਅਤੇ ਘਰੇਲੂ LPG ਸਪਲਾਈ ਨਿਰਵਿਘਨ ਜਾਰੀ ਹੈ। ਅੱਜ ਨਵੀਂ ਦਿੱਲੀ ਵਿੱਚ ਪੱਛਮੀ ਏਸ਼ੀਆ ਵਿੱਚ ਮੌਜੂਦ ਗਤੀਵਿਧੀਆਂ ਬਾਰੇ ਇੱਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਸਰਕਾਰ ਖਪਤਕਾਰਾਂ ਨੂੰ ਬਾਲਣ ਸਪਲਾਈ ਯਕੀਨੀ ਬਣਾ ਰਹੀ ਹੈ।
1: माननीय प्रधानमंत्री जी ने देश के सभी लोगों से आग्रह किया है कि पेट्रोल और डीजल की खपत कम करें, जहां भी संभव हो मेट्रो और सार्वजनिक परिवहन का उपयोग करें, कार पूलिंग का विकल्प चुनें, रेलवे एज अ मोड ऑफ ट्रांसपोर्टेशन फॉर गुड्स को प्रेफर करें और जहां भी संभव हो इलेक्ट्रिक वाहनों का उपयोग बढ़ाएं।
0: ਰਸਾਇਣ ਅਤੇ ਖਾਦ ਮੰਤਰਾਲੇ ਦੇ ਵਧੀਕ ਸਕੱਤਰ ਅਪਰਣਾ ਸ਼ਰਮਾ ਨੇ ਕਿਹਾ ਕਿ 2026 ਦੇ ਖਰੀਫ ਰੁੱਤ ਲਈ ਦੇਸ਼ ਦੇ ਖਾਦ ਭੰਡਾਰ 51% ਤੋਂ ਵੱਧ ਨੇ। ਉਹਨਾਂ ਇਹ ਵੀ ਕਿਹਾ ਕਿ ਸੰਕਟ ਦੀ ਮਿਆਦ ਤੋਂ ਬਾਅਦ ਘਰੇਲੂ ਉਤਪਾਦਨ ਅਤੇ ਖਾਦਾਂ ਦੀ ਦਰਾਮਦ 76.78% ਰਹੀ ਏ। ਉਹਨਾਂ ਕਿਹਾ ਕਿ ਕਿਸਾਨਾਂ ਲਈ ਰਾਸ਼ਟਰੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ 97 ਲੱਖ ਮੀਟ੍ਰਿਕ ਟਨ ਵੱਖ ਵੱਖ ਖਾਦਾਂ ਜੋੜੀਆਂ ਗਈਆਂ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸੋਮਨਾਥ ਮੰਦਿਰ ਅਟੁੱਟ ਵਿਸ਼ਵਾਸ, ਅਧਿਆਤਮ ਤੇ ਰਾਸ਼ਟਰ ਦੀ ਸਦੀਵੀ ਆਤਮਾ ਦਾ ਪ੍ਰਤੀਕ ਏ। ਉਹਨਾਂ ਕਿਹਾ ਕਿ ਸੋਮਨਾਥ ਅੰਮ੍ਰਿਤ ਮਹੋਤਸਵ ਸਿਰਫ ਅਤੀਤ ਦਾ ਜਸ਼ਨ ਨਹੀਂ, ਸਗੋਂ ਆਉਣ ਵਾਲੇ ਹਜ਼ਾਰਾਂ ਸਾਲਾਂ ਲਈ ਰਾਸ਼ਟਰ ਲਈ ਪ੍ਰੇਰਣਾ ਦਾ ਕੰਮ ਕਰੇਗਾ।
2: ਯਹਾਂ ਦੇਖ ਰਹਾ ਹੂੰ ਵਿਨਾਸ਼ ਮੈਂ ਸ੍ਰਜਨ ਕੇ ਸੰਕਲਪ ਕੋ, ਜਿਸੇ ਸੋਮਨਾਥ ਨੇ ਚਰਿਤਾਰਥ ਕੀਆ ਹੈ। ਮੈਂ ਯਹਾਂ ਦੇਖ ਰਹਾ ਹੂੰ असत्य पर सत्य की विजय को, जिसे प्रभाष पाटन ने बार बार जिया है। मैं यहाँ देख रहा हूँ हजारों वर्षों की आध्यात्मिक चेतना को, जिसने मानव मात्र के कल्याण की सीख समूचे विश्व को दी है। मैं यहाँ देख रहा हूँ भारत के उस अविनाशी स्वरूप को, जिसे सदियों के ਪ੍ਰਯਾਸ ਵੀ ਨਾ ਮਿਟਾ ਸਕੇ ਨਾ ਹਰਾ ਸਕੇ।
0: ਗੁਜਰਾਤ ਵਿੱਚ ਸੋਮਨਾਥ ਅੰਮ੍ਰਿਤ ਮਹੋਤਸਵ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਲੋਕਾਂ ਨੂੰ ਯਾਦ ਦਿਵਾਉਂਦਾ ਹੈ ਕਿ ਇੱਕ ਰਾਸ਼ਟਰ ਲੰਮੇ ਸਮੇਂ ਤੱਕ ਮਜ਼ਬੂਤੀ ਨਾਲ ਖੜਾ ਰਹਿ ਸਕਦਾ ਹੈ ਜੇਕਰ ਇਹ ਆਪਣੀ ਜੜ੍ਹਾਂ ਨਾਲ ਜੁੜਿਆ ਰਹਿੰਦਾ ਹੈ। ਆਜ਼ਾਦੀ ਦੇ ਸਮੇਂ ਸਰਦਾਰ ਸਾਹਿਬ ਨੇ ਇੱਕ ਆਧੁਨਿਕ ਭਾਰਤ ਬਣਾਉਣ ਲਈ 500 ਤੋਂ ਵੱਧ ਰਿਆਸਤਾਂ ਨੂੰ ਇਕਜੁੱਟ ਕੀਤਾ। ਸੋਮਨਾਥ ਦੀ ਮੁੜ ਉਸਾਰੀ ਰਾਹੀਂ ਉਹਨਾਂ ਨੇ ਦੁਨੀਆਂ ਨੂੰ ਦਿਖਾਇਆ ਕਿ ਭਾਰਤ ਨਾ ਸਿਰਫ ਸੁਤੰਤਰ ਏ, ਸਗੋਂ ਆਪਣੀ ਪੁਰਾਤਨ ਸ਼ਾਨ ਨੂੰ ਮੁੜ ਪ੍ਰਾਪਤ ਕਰਨ ਦੇ ਰਾਹ ਤੇ ਵੀ ਏ। ਪ੍ਰਧਾਨ ਮੰਤਰੀ ਨੇ ਸੋਮਨਾਥ ਅੰਮ੍ਰਿਤ ਪਰਬ ਤੇ ਇੱਕ ਵਿਸ਼ੇਸ਼ ਡਾਕ ਟਿਕਟ ਅਤੇ 75 ਰੁਪਏ ਦਾ ਇੱਕ ਵਿਸ਼ੇਸ਼ ਸਿੱਕਾ ਵੀ ਜਾਰੀ ਕੀਤਾ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੋਮਨਾਥ ਮਹਾਦੇਵ ਮੰਦਿਰ ਵਿੱਚ ਇੱਕ ਵਿਸ਼ੇਸ਼ ਮਹਾਪੂਜਾ ਕੀਤੀ। ਉਹਨਾਂ ਨੇ ਸੋਮਨਾਥ ਮੰਦਿਰ ਦੇ ਸਿਖਰ ਤੇ ਕੁੰਭ ਅਭਿਸ਼ੇਕ ਵੀ ਕੀਤਾ। ਮੰਦਿਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਿਖਰ ਨੂੰ 11 ਤੀਰਥ ਸਥਾਨਾਂ ਤੋਂ ਲਿਆਂਦੇ ਗਏ ਪਵਿੱਤਰ ਜਲ ਨਾਲ ਅਭਿਸ਼ੇਕ ਕੀਤਾ ਗਿਆ ਸੀ। ਸ਼੍ਰੀ ਮੋਦੀ ਨੇ ਧਵਜਾ ਲਹਿਰਾਉਣ ਦੀ ਰਸਮ ਵਿੱਚ ਵੀ ਹਿੱਸਾ ਲਿਆ। ਇਸ ਦੌਰਾਨ ਹਵਾਈ ਫੌਜ ਨੇ ਇੱਕ ਏਅਰ ਸ਼ੋਅ ਕੀਤਾ, ਜਿਸ ਵਿੱਚ ਸੂਰਯ ਕਿਰਨ ਐਰੋਬੈਟਿਕਸ ਟੀਮ ਨੇ ਸੋਮਨਾਥ ਉੱਤੇ ਮਨਮੋਹਕ ਕਰਤਬ ਦਿਖਾਏ। ਫੁੱਲਾਂ ਦੀ ਹੈਲੀਕਾਪਟਰ ਰਾਹੀਂ ਵਰਖਾ ਕੀਤੀ ਗਈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AARNews ਜਲੰਧਰ, ਸਾਡਾ ਫੇਸਬੁੱਕ ਪੇਜ ਹੈ AARNews-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰ ਸਰਕਾਰ ਨੇ ਵਿਕਸਿਤ ਭਾਰਤ ਜੀ ਰੁਜ਼ਗਾਰ ਅਤੇ ਆਜੀਵਿਕਾ ਮਿਸ਼ਨ ਗ੍ਰਾਮੀਣ ਕਾਨੂੰਨ 2025 ਨੂੰ ਲਾਗੂ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਕਾਨੂੰਨ ਇਸ ਸਾਲ

0: सही रास्ते पे ही लाना पड़ेगा। गुजरते हैं यहां से रोज राही, यहां तो नल को लगवाना पड़ेगा। अनिल, काम अच्छा कर लो, अब समय है, यही आगे तुम्हें आना पड़ेगा।
1: ਹੁਣੇ ਤੁਸੀਂ ਕਾਵਿ ਪਾਠ ਸੁਣ ਰਹੇ ਸੀ। ਕਾਵਿ ਪਾਠ ਕਰ ਰਹੇ ਸੀ ਅਨਿਲ ਪਠਾਨਕੋਟੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ ਆਕਾਸ਼ਵਾਣੀ ਦੀ DTH ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ।
2: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

ਹੁਣੇ ਤੁਸੀਂ ਚੰਦਨ ਦਾਸ ਦੀ ਆਵਾਜ਼ 'ਚ ਗਜ਼ਲ ਸਮਾਤ ਫਰਮਾ ਰਹੇ ਸੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਅਤੇ ਡੀ ਟੀ ਐੱਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਰਾਤ ਦੇ 8 ਵੱਜ ਚੁੱਕੇ ਨੇ। ਪੇਸ਼ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

ਨਮਸਕਾਰ ਦੋਸਤੋ, ਪ੍ਰੋਗਰਾਮ ਜ਼ਿੰਦਗੀ ਹਸੀਨਾ ਲੈ ਕੇ ਮੈਂ ਹਾਜ਼ਰ ਹਾਂ ਤੁਹਾਡਾ ਦੋਸਤ ਵਿਕਾਸ। ਦੋਸਤੋ, ਜ਼ਿੰਦਗੀ ਇੱਕ ਰਾਹ ਵਰਗੀ ਤਾਂ ਹੈ, ਇੱਕ ਰਸਤੇ ਵਰਗੀ ਹੈ। ਹੌਸਲਾ ਹੋਵੇ ਤਾਂ ਹਰ ਮੰਜ਼ਿਲ ਮਿਲ ਜਾਂਦੀ ਹੈ। ਮੁਸ਼ਕਲਾਂ ਰਸਤੇ 'ਚ ਜ਼ਰੂਰ ਆਉਂਦੀਆਂ ਨੇ,

ਮਿੱਠਾ ਕਰਨ ਲੱਗੇ ਹੋ? ਨੌਕਰੀ ਲੱਗੀ ਲੱਗਦੀ ਹੈ, ਮੁਬਾਰਕਾ ਫੇਰ ਤੇ। ਪਰ ਕਿਤੇ ਉਹਨਾਂ ਨੇ ਨੌਕਰੀ ਦੇਣ ਤੋਂ ਪਹਿਲਾਂ ਕੋਈ ਪੈਸੇ ਜਮ੍ਹਾਂ ਕਰਵਾਉਣ ਦੀ ਗੱਲ ਤਾਂ ਨਹੀਂ ਕਹੀ? ਜੇ ਕਹੀ ਹੈ ਤਾਂ ਫਿਰ ਜਾਗਰੂਕ ਬਣੋ, ਧਿਆਨ ਰੱਖੋ, ਕਿਉਂਕਿ ਅੱਜ ਕੱਲ ਇਹ ਠੱਗਣ ਦੇ ਨਵੇਂ ਤਰੀਕੇ ਨੇ, ਕਿਉਂਕਿ ਨੌਕਰੀ ਦੇਣ ਵਾਲੇ ਕਦੇ ਵੀ ਪੈਸੇ ਨਹੀਂ ਮੰਗਦੇ।

ਮਿਡੀ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ ਡੀ ਟੀ ਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਰਾਤ ਦੇ 9:30 ਵੱਜ ਚੁੱਕੇ ਨੇ। ਆਓ ਹੁਣ ਸੁਣਦੇ ਹਾਂ ਹਿੰਦੀ ਨਾਟਕ ਪਿਆਰ ਮੇ ਸੌਦਾ ਨਹੀਂ। ਨਾਟਕ ਦੇ ਮੂਲ ਲੇਖਕ ਨੇ ਕਮਲ ਕੁਮਾਰ ਭਾਸਕਰ, ਰੇਡੀਓ ਨਾਟਕ ਰੂਪਾਂਤਰ ਕੀਤਾ ਵਿਕਰਮਜੀਤ ਨੇ, ਕਲਾਕਾਰ ਨੇ ਪ੍ਰਦੀਪ ਧੀਮਾਨ, ਜੈ ਭਾਰਤੀ, ਚਮਨ ਅਰੋੜਾ, ਵਿਸ਼ਵਬੰਧੂ ਸੁਧੀਰ, ਯਸ਼ ਚੋਪੜਾ, ਰਿਸ਼ਭ ਗਣੇਸ਼, ਮਨਦੀਪ ਗਈ, ਚਾਰੂਦੱਤ ਸੁਧੀਰ। ਨਿਰਦੇਸ਼ਕ ਨੇ ਵਿਨੋਦ ਧੀਰ ਅਤੇ ਪ੍ਰਸਤੁਤੀ ਗੁਰਵਿੰਦਰ ਸਿੰਘ। ਆਓ ਸੁਣਦੇ ਹਾਂ ਨਾਟਕ ਪਿਆਰ ਮੇ ਸੌਦਾ ਨਹੀਂ।

ਹੁਣ ਤੁਸੀਂ ਸੁਣ ਰਹੇ ਸੀ ਹਿੰਦੀ ਨਾਟਕ ਪਿਆਰ ਮੇ ਸੌਦਾ ਨਹੀਂ। ਨਾਟਕ ਦੇ ਮੂਲ ਲੇਖਕ ਸਨ ਕਮਲ ਕੁਮਾਰ ਭਾਸਕਰ, ਰੇਡੀਓ ਨਾਟੇ ਰੂਪਾਂਤਰ ਕੀਤਾ ਵਿਕਰਮਜੀਤ ਨੇ, ਭਾਗ ਲੈਣ ਵਾਲੇ ਕਲਾਕਾਰ ਪ੍ਰਦੀਪ ਧੀਮਾਨ, ਜੈ ਭਾਰਤੀ, ਚਮਨ ਅਰੋੜਾ, ਵਿਸ਼ਵ ਬੰਧੂ ਸੁਧੀਰ, ਯਸ਼ ਚੋਪੜਾ, ਰਿਸ਼ਭ ਗਣੇਸ਼, ਮਨਦੀਪ ਗਈ ਤੇ ਚਾਰੂਦੱਤ ਸੁਧੀਰ, ਨਿਰਦੇਸ਼ਕ ਵਿਨੋਦ ਧੀਰ, ਪ੍ਰਸਤੁਤੀ ਗੁਰਵਿੰਦਰ ਸਿੰਘ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਜ਼ ਐਪ ਰਾਹੀਂ ਵੀ ਸੁਣ ਸਕਦੇ ਹੋ।

0: ਪ੍ਰੋਗਰਾਮ ਕਵੀ ਸਭਾ ਲੈ ਕੇ ਹਾਜ਼ਰ ਹੋਏ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਜਿਹੜੇ ਕਵੀ ਸ਼ਿਰਕਤ ਕਰ ਰਹੇ ਨੇ, ਸਭ ਤੋਂ ਪਹਿਲਾਂ ਮੈਂ ਉਹਨਾਂ ਕਵੀਆਂ ਦੇ ਨਾਮ ਤੁਹਾਨੂੰ ਦੱਸ ਦਿਆਂ। ਅੱਜ ਦੇ ਇਸ ਕਵੀ ਸਭਾ ਦੇ ਵਿੱਚ ਸ਼ਾਮਲ ਨੇ ਸ਼ਾਇਰ ਹਰਮੀਤ ਵਿਦਿਆਰਥੀ, ਬਲਵਿੰਦਰ ਭੱਟੀ, ਪਰਮਜੀਤ ਅਤੇ ਮੈਂ ਅਮਰਜੀਤ ਕੌਂਕੇ। ਸਭ ਤੋਂ ਪਹਿਲਾਂ ਮੈਂ ਇਸ ਕਵੀ ਸਭਾ ਦਾ ਆਗਾਜ਼ ਕਰਨ ਦੇ ਲਈ ਬਲਵਿੰਦਰ ਭੱਟੀ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਨਜ਼ਮ ਜਾਂ ਗਜ਼ਲ ਦੇ ਸ਼ੇਅਰ ਸਾਡੇ ਨਾਲ ਸਾਂਝੇ ਕਰਨ। ਬਲਵਿੰਦਰ ਭੱਟੀ ਹੋਰਾਂ ਦੀਆਂ ਪੁਸਤਕਾਂ ਕਲਮ ਕਾਫਲਾ, ਸਾਂਝ ਅਮੁੱਲੀ ਬੋਲੀ ਦੀ, ਕਲਮਾਂ ਦੇ ਧਨੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪੰਜਾਬੀ ਦੇ ਵੱਡੇ ਮੈਗਜ਼ੀਨਾਂ ਅਖਬਾਰਾਂ ਦੇ ਵਿੱਚ ਉਹਨਾਂ ਦੀਆਂ ਰਚਨਾਵਾਂ ਛਪਦੀਆਂ ਰਹਿੰਦੀਆਂ ਹਨ। ਸੋ ਮੈਂ ਬਲਵਿੰਦਰ ਭੱਟੀ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਗਜ਼ਲ ਦੇ ਕੁਝ ਸ਼ੇਅਰ ਸਾਡੇ ਨਾਲ ਸਾਂਝੇ ਕਰਨ। ਬਲਵਿੰਦਰ ਭੱਟੀ ਜੀ,
1: ਧੰਨਵਾਦ ਕੌਂਕੇ ਸਾਹਿਬ, ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਜੀ।
0: ਜੀ
1: ਝੂਠ ਦਾ ਪਰਬਤ ਚੁੱਕੀ ਫਿਰ ਰਿਹਾ ਹੈ ਆਦਮੀ,
0: ਫਿਰ ਰਿਹਾ ਹੈ ਆਦਮੀ।
1: ਝੂਠ ਦਾ ਪਰਬਤ ਚੁੱਕੀ
0: ਫਿਰ ਰਿਹਾ ਹੈ
1: ਫਿਰ
0: ਆਦਮੀ।
1: ਰਿਹਾ ਹੈ ਆਦਮੀ, ਆਪ ਦੇ ਆਪੇ ਚੋ ਕਿਵੇਂ ਕਿਰ
0: ਫਿਰ ਰਿਹਾ
1: ਰਿਹਾ
0: ਹੈ
1: ਹੈ
0: ਆਦਮੀ,
1: ਆਦਮੀ, ਆਪ ਦੇ ਆਪੇ ਚੋ ਕਿਵੇਂ ਕਿਰ ਰਿਹਾ ਹੈ ਆਦਮੀ। ਨਫੇ ਤੇ ਫਰੇਬ ਨੇ ਕਿੰਨਾ ਕੀਤਾ ਹੈ ਦਰ ਬਦਰ,
0: ਕਿਆ ਬਾਤ ਕਿਆ ਬਾਤ ਹੈ।
1: ਨਫੇ ਤੇ ਫਰੇਬ ਨੇ ਕਿੰਨਾ ਕੀਤਾ ਹੈ ਦਰ ਬਦਰ, ਸਦ ਤੇ ਸਦਾਚਾਰ ਚੋਂ ਕਿਵੇਂ ਗਿਰ ਰਿਹਾ ਹੈ
0: ਆਦਮੀ,
1: ਸਦ ਤੇ ਸਦਾਚਾਰ ਚੋਂ ਕਿਵੇਂ ਗਿਰ ਰਿਹਾ ਹੈ ਆਦਮੀ, ਅੱਤ ਦੇ ਜ਼ੁਲਮਾਂ ਚ ਕਿਵੇਂ ਉਲਝਿਆ ਹੈ ਬਾਰ ਬਾਰ, ਅੱਤ ਦੇ ਜ਼ੁਲਮਾਂ ਚ ਕਿਵੇਂ
2: ਉਲਝਿਆ
1: ਹੈ ਬਾਰ ਬਾਰ, ਅੱਤ ਦੇ ਜ਼ੁਲਮਾਂ ਚ ਕਿਵੇਂ ਉਲਝਿਆ ਹੈ ਬਾਰ ਬਾਰ, ਇਸੇ ਲਈ ਤਾਂ ਮਹਾਤਮਾ ਦਾ ਸਿਰ ਰਿਹਾ ਹੈ ਆਦਮੀ, ਇਸੇ ਲਈ ਤਾਂ ਮਹਾਤਮਾ ਦਾ ਸਿਰ ਰਿਹਾ ਹੈ ਆਦਮੀ, ਆਪ ਭਾਵੇਂ ਕੁਝ ਕਰੇ ਦੂਜੇ ਨੂੰ ਨਾ ਦੇਵੇ ਕਰਮ, ਆਪ ਭਾਵੇਂ ਕੁਝ ਕਰੇ ਦੂਜੇ ਨੂੰ ਨਾ ਦੇਵੇ ਕਰਮ, ਧਰਤ ਪਾਣੀ ਤੇ ਆਕਾਸ਼ ਚ ਘਿਰ ਰਿਹਾ ਹੈ
0: ਆਦਮੀ,
1: ਧਰਤ ਪਾਣੀ ਤੇ ਆਕਾਸ਼ ਚ ਘਿਰ ਰਿਹਾ ਹੈ ਆਦਮੀ, ਆਪ ਦੇ ਆਪੇ ਚੋ ਕਿਵੇਂ ਕਿਰ ਰਿਹਾ ਹੈ ਆਦਮੀ, ਧੌਂਸ ਆਪਣੀ ਜਮਾਉਣ ਲਈ ਦੂਜੇ ਨੂੰ ਦੇ ਕੇ ਚੁੱਕ, ਧੌਂਸ ਆਪਣੀ ਜਮਾਉਣ ਲਈ ਦੂਜੇ ਨੂੰ ਦੇ ਕੇ ਚੁੱਕ, ਧੌਂਸ ਆਪਣੀ ਜਮਾਉਣ ਲਈ ਦੂਜੇ ਨੂੰ ਦੇ ਕੇ ਚੁੱਕ, ਦਰ ਦਰ ਦੇ ਟੁਕੜੇ ਚੁਗ ਕੇ ਦਰ ਦਰ ਦੇ ਟੁਕੜੇ ਚੁਗ ਕੇ ਇਉਂ ਗਿਰ ਰਿਹਾ ਹੈ ਆਦਮੀ, ਦਰ ਦਰ ਦੇ ਟੁਕੜੇ ਚੁੱਕ ਕੇ ਇਉਂ ਗਿਰ ਰਿਹਾ ਹੈ ਆਦਮੀ। ਅਖੀਲਾ ਸ਼ੇਰ ਹੈ ਜੀ, ਰਾਹ ਏ ਭੱਟੀ ਨਹੀਂ ਭਲਾ, ਰਾਹ ਏ ਭੱਟੀ ਨਹੀਂ ਭਲਾ, ਤੂੰ ਮੇਰੀ ਗੱਲ ਮੰਨ ਲੈ, ਰਾਹ ਏ ਭੱਟੀ ਨਹੀਂ ਭਲਾ, ਤੂੰ ਮੇਰੀ ਗੱਲ ਮੰਨ ਲੈ, ਮੋਹ ਤੇ ਸੰਗ ਦੇ ਰਾਹਾਂ ਚੋਂ, ਮੋਹ ਤੇ ਸੰਗ ਦੇ ਰਾਹਾਂ ਚੋਂ ਕਿਉਂ ਫਿਰ ਰਿਹਾ ਹੈ ਆਦਮੀ, ਕਿਉਂ ਫਿਰ ਰਿਹਾ ਹੈ ਆਦਮੀ, ਆਪ ਦੇ ਆਪੇ ਚੋ ਕਿਵੇਂ ਕਿਰ ਰਿਹਾ ਹੈ ਆਦਮੀ, ਝੂਠ ਦਾ ਪਰਬਤ ਚੁੱਕੀ ਫਿਰ ਰਿਹਾ ਹੈ ਆਦਮੀ, ਆਪ ਦੇ ਆਪੇ ਚੋ ਕਿਵੇਂ ਕਿਰ ਰਿਹਾ ਹੈ ਆਦਮੀ, ਆਪ ਦੇ ਆਪੇ ਚੋ ਕਿਵੇਂ ਕਿਰ ਰਿਹਾ ਹੈ
0: ਆਦਮੀ। ਸੋ ਦੋਸਤੋ, ਇਹ ਸਨ ਬਲਵਿੰਦਰ ਭੱਟੀ, ਜਿਹੜੇ ਆਧੁਨਿਕ ਜਿਹੜਾ ਮਨੁੱਖ ਆ ਉਸ ਦਾ ਜਿਹੜਾ ਖੰਡਿਤ ਆਪਾ, ਉਸ ਦੀ ਵੇਦਨਾ ਆਪਣੀ ਕਵਿਤਾ ਦੇ ਵਿੱਚ, ਆਪਣੇ ਗਜ਼ਲ ਦੇ ਸ਼ੇਅਰਾਂ ਦੇ ਵਿੱਚ ਜਿਹੜੇ ਕਹਿ ਰਹੇ ਸਨ। ਤਾਂ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਅਗਲੇ ਸ਼ਾਇਰ ਪਰਮਜੀਤ ਨੂੰ। ਪਰਮਜੀਤ ਜਿਹੜੇ ਹਨ ਉਹ ਕਹਾਣੀ ਅਤੇ ਕਵਿਤਾ ਦੋਵਾਂ ਦੇ ਵਿੱਚ ਉਹਨਾਂ ਦਾ ਬਰਾਬਰ ਦਾ ਜਿਹੜੀ ਲਿਖਣ ਯੋਗਤਾ ਹੈ ਉਹਨਾਂ ਦੀ, ਅਤੇ ਉਹਨਾਂ ਦਾ ਇੱਕ ਕਹਾਣੀ ਸੰਗ੍ਰਹਿ ਜ਼ਿਬਾ ਹੁੰਦੇ ਪਲ ਪ੍ਰਕਾਸ਼ਿਤ ਹੋ ਚੁੱਕਿਆ ਹੈ। ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਪੰਜਾਬੀ ਦੇ ਮੈਗਜ਼ੀਨਾਂ ਦੇ ਵਿੱਚ, ਅਖਬਾਰਾਂ ਦੇ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਸੋ ਮੈਂ ਪਰਮਜੀਤ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਪਣੀ ਨਜ਼ਮ ਲੈ ਕੇ ਸਾਡੇ ਸਾਹਮਣੇ ਹਾਜ਼ਰ ਹੋਣ। ਪਰਮਜੀਤ ਜੀ,
3: ਸ਼ੁਕਰੀਆ ਕੌਂਕੇ ਸਾਹਿਬ। ਕਵਿਤਾ ਹੈ ਜੀ ਮੌਤ ਅਤੇ ਜ਼ਿੰਦਗੀ। ਹੋ ਸਕਦਾ ਇਹ ਵੱਧਦੀ ਉਮਰ ਦਾ ਹੋਵੇ ਤਕਾਜ਼ਾ ਕੋਈ, ਜਾਂ ਫਿਰ ਮੱਥੇ 'ਚ ਚਿੰਤਨ ਦੀ ਫੜਫੜਾਹਟ ਕੋਈ, ਕਿ ਜ਼ਿਹਨ ਤੇ ਤਾਰੀ ਹੋਣ ਲੱਗ ਜਾਂਦਾ ਜ਼ਿੰਦਗੀ ਮੌਤ ਦਾ ਗੇੜ, ਨਿੱਕੇ ਨਿੱਕੇ ਬੋਠ ਨਵ ਜੰਮੀਆਂ ਕੋਮਲ ਜਿੰਦਾਂ ਲਿਸ਼ਕਾਂ ਮਾਰਦੇ ਢੋਰ ਡੰਗਰ, ਵਕਤ ਦਾ ਚੱਕਰ ਬਦਲ ਦਿੰਦਾ ਥੱਕੀ ਉਡਾਰੀ ਚੁਰੜਾਏ ਜਰਦ ਚਿਹਰੇ ਕੰਕਾਲ ਹੋਏ ਸਰੀਰਾਂ ਵਿੱਚ, ਅੱਖਾਂ ਮੂਹਰੇ ਫੈਲ ਜਾਂਦਾ ਖੌਫ ਜਦਾ ਵਰਤਾਰਾ, ਅੱਖਾਂ ਮੂਹਰੇ ਫੈਲ ਜਾਂਦਾ ਖੌਫ ਜਦਾ ਵਰਤਾਰਾ, ਕਬਰਾਂ ਦੀ ਸਾਂ ਸਾਂ ਸਿਵਿਆਂ ਦਾ ਸੇਕ, ਧਰਮ ਫਲਸਫਾ ਦਿੰਦਾ ਪੰਜ ਤੱਤਾਂ ਵਿੱਚ ਪਰਿਵਰਤਿਤ ਹੋਣ ਦਾ ਹੌਂਸਲਾ, ਕੋਈ ਆਖਦਾ ਸਦੀਵੀ ਅੰਤ ਇਸ ਤੋਂ ਅੱਗੇ ਕੁਝ ਵੀ ਨਹੀਂ,

0: बस शून्या मंडल।
1: कोई आखदा सदीवी अंत,
0: कोई आखदा सदीवी अंत, इस तो अगे कुछ भी नहीं, बस शून्या मंडल। बस फिर जिवें जिंदगी दा ही हुंदा है कोई इल्हाम, बस फिर जिवें जिंदगी दा ही हुंदा है कोई इल्हाम, ओदा एक सवाल अते सवाल विच छुपिया जागदा एहसास। जरा दस तां अगे जदो मैं आई तेरे कोल ਤਾਂ ਤੈਨੂੰ ਦੱਸ ਕੇ ਆਈ ਭਲਾ।
2: ਵਾਹ ਵਾਹ ਵਾਹ ਵਾਹ
1: ਵਾਹ। ਸੋ ਦੋਸਤੋ, ਜ਼ਿੰਦਗੀ ਅਤੇ ਮੌਤ ਦੇ ਅਣਕਿਆਸੇ ਰਹੱਸ ਨੂੰ, ਅਣਕਿਆਸੇ ਦਰਸ਼ਨ ਨੂੰ ਜਿਹੜੀ ਉਹਨਾਂ ਦਾ ਵਿਸ਼ਲੇਸ਼ਣ ਕਰਦੀ ਕਵਿਤਾ ਸੀ ਪਰਮਜੀਤ ਦੀ ਜ਼ਿੰਦਗੀ ਅਤੇ ਮੌਤ ਦੇ ਬਾਰੇ, ਤਾਂ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਨਵੀਂ ਚੇਤਨਾ ਦੇ ਸ਼ਾਇਰ, ਪੰਜਾਬੀ ਸ਼ਾਇਰੀ ਦੇ ਇੱਕ ਮਹੱਤਵਪੂਰਨ ਹਸਤਾਖਰ ਹਰਮੀਤ ਵਿਦਿਆਰਥੀ ਹੋਣਾ ਨੂੰ। ਹਰਮੀਤ ਵਿਦਿਆਰਥੀ ਹੋਣਾ ਦੀਆਂ ਕਾਵਿ ਪੁਸਤਕਾਂ ਆਪਣੇ ਖਿਲਾਫ਼ ਸਮੁੰਦਰ ਬੁਲਾਉਂਦਾ ਹੈ, ਉੱਧੜੀ ਹੋਈ ਮੈਂ ਅਤੇ ਜ਼ਰਦ ਰੁੱਤ ਦਾ ਹਲਫੀਆ ਬਿਆਨ ਪ੍ਰਕਾਸ਼ਿਤ ਹੋ ਚੁੱਕੀਆਂ ਨੇ। ਹਰਮੀਤ ਵਿਦਿਆਰਥੀ ਦੀ ਕਵਿਤਾ ਦੇ ਵਿੱਚ ਜਿਹੜਾ ਉੱਤਰ ਆਧੁਨਿਕ ਮਨੁੱਖ ਹੈ, ਉਸ ਦੇ ਜਿਹੜੇ ਉਸ ਦੇ ਬਹੁ ਪਰਤੀ ਪਾਸਾਰ ਜਿਹੜੇ ਹਨ, ਉਸ ਦੀ ਸ਼ਖਸੀਅਤ ਦੇ ਉਸ ਦੇ ਬਹੁ ਪਰਤੀ ਮੁਖੌਟਿਆਂ ਦੇ ਥੱਲੇ ਜਿਹੜੇ ਚਿਹਰੇ ਛਿਪੇ ਹੋਏ ਹਨ, ਤਾਂ ਉਹਨਾਂ ਦੀਆਂ ਜਿਹੜੀਆਂ ਵੇਦਨਾਵਾਂ ਜਾਂ ਸੰਵੇਦਨਾਵਾਂ ਉਹਨਾਂ ਨੂੰ ਬੜੀ ਖੂਬਸੂਰਤ ਜ਼ੁਬਾਨ ਦਿੱਤੀ ਗਈ ਹੈ। ਸੋ ਮੈਂ ਹਰਮੀਤ ਵਿਦਿਆਰਥੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਪਣੀ ਨਜ਼ਮ ਲੈ ਕੇ ਸਾਡੇ ਸਾਹਮਣੇ ਆਉਣ। ਹਰਮੀਤ ਵਿਦਿਆਰਥੀ,
3: ਬਹੁਤ ਸ਼ੁਕਰੀਆ ਅਮਰਜੀਤ ਕੌਂਕੇ
1: ਜੀ।
3: ਅੱਜ ਮੈਂ ਗਜ਼ਲ ਸੁਣਾਵਾਂਗਾ
1: ਜੀ,
3: ਇੱਕ ਵੱਖਰਾ ਰੰਗ ਕਿ ਪਹਿਲਾਂ ਦੋ ਸ਼ੇਰ ਨੇ ਭੱਟੀ ਸਾਹਿਬ ਸੁਣਿਓ ਕਿ ਤੂੰ ਰਿਸ਼ਤਿਆਂ ਦੇ ਸਾਗਰ 'ਚ ਡੁੱਬ ਤਰ ਕੇ ਵੇਖੀ,
1: ਵਾਹ
3: ਮੈਨੂੰ ਜੇ ਮਿਲਣਾ ਚਾਹੇ ਖੁਦ ਵਿੱਚ ਉਤਰ ਕੇ ਵੇਖੀ। ਸ਼ੇਰ ਹੈ ਕਿ ਅਹਿਸਾਸ ਬੇਵਸੀ ਦਾ ਤਦ ਹੋ ਸਕੇਗਾ ਤੈਨੂੰ, ਮਾਸੂਮ ਪੰਛੀਆਂ ਦੇ ਤੂੰ ਪਰਕ ਉਤਰ ਕੇ
1: ਦੇ।
3: ਇੱਕ ਮੁਕੰਮਲ ਗਜ਼ਲ, ਮੇਰੇ ਕੋਲ ਸਮਾਂ ਹੈ ਕਿੱਥੇ ਆਪਣੇ ਬਾਰੇ ਸੋਚਣ ਲਈ, ਮੈਂ ਧਰਤੀ ਤੇ ਆਇਆ ਹਾਂ ਬਸ ਮੇਲਾ ਮੂਲਾ
1: ਦੇਖਣ ਲਈ, ਮੇਲਾ ਮੂਲਾ ਵਾਹ,
3: ਮੈਂ ਧਰਤੀ ਤੇ ਆਇਆ ਹਾਂ ਬਸ
1: ਮੇਲਾ
3: ਮੂਲਾ ਵੇਖਣ ਲਈ। ਉਹਨੇ ਹੱਥ ਤੇ ਹੱਥ ਧਰਿਆ ਸੀ ਤੇ ਮੈਂ ਬਸ ਵਹਿ ਤੁਰਿਆ ਸਾਂ,
1: ਵਾਹ
3: ਉਹਨੇ ਹੱਥ ਤੇ ਹੱਥ ਧਰਿਆ ਸੀ ਤੇ ਮੈਂ ਬਸ ਵਹਿ ਤੁਰਿਆ ਸਾਂ, ਮੇਰੇ ਅਥਰੂ ਕਿਉਂ ਬੇਬਲ ਸਨ ਇੰਨੀ ਛੇਤੀ ਡੁੱਲਣ ਲਈ। ਪਰ ਸ਼ੇਰ ਸੁਣਨਾ ਕਿ ਮੇਰੇ ਮਨ ਦੀ ਧਰਤੀ ਤਾਂ ਇੱਕ ਮੁੱਦਤ ਤੋਂ ਹੀ ਬੰਜਰ ਹੈ, ਮੇਰੇ ਮਨ ਦੀ ਧਰਤੀ ਤਾਂ ਇੱਕ ਮੁੱਦਤ ਤੋਂ ਹੀ ਬੰਜਰ ਹੈ, ਬਸ ਕੁਝ ਹੰਝੂ ਲੋੜੀਦੇ ਨੇ ਮੈਨੂੰ ਫਿਰ ਤੋਂ ਮੌਲਣ ਲਈ, ਬਸ ਕੁਝ ਹੰਝੂ ਲੋੜੀਦੇ ਨੇ ਮੈਨੂੰ ਮੁੜ ਤੋਂ ਮੌਲਣ ਲਈ। ਔਰ ਸ਼ੇਰ ਹੈ ਕਿ ਬਿਨਾਂ ਵਜ੍ਹਾ ਹੀ ਅਥਰਾ ਹਾਸਾ ਅੰਬਰ ਤੀਕਰ ਜਾਂਦਾ ਸੀ,
1: ਬਹੁਤ
3: ਬਿਨਾਂ ਵਜ੍ਹਾ ਹੀ ਅਥਰਾ ਹਾਸਾ
1: ਅੰਬਰ
3: ਤੀਕਰ ਜਾਂਦਾ ਸੀ, ਬਹੁਤ ਬਹਾਨੇ ਚਾਹੀਦੇ ਨੇ ਹੁਣ ਤਾਂ ਮੈਨੂੰ ਹੱਸਣ
1: ਲਈ। ਦੁਬਾਰਾ ਕਹੋ,
3: ਬਿਨਾਂ ਵਜ੍ਹਾ ਹੀ ਅਥਰਾ ਹਾਸਾ ਅੰਬਰ ਤੀਕਰ ਜਾਂਦਾ ਸੀ, ਬਹੁਤ ਬਹਾਨੇ ਚਾਹੀਦੇ ਨੇ ਹੁਣ ਤਾਂ ਮੈਨੂੰ ਹੱਸਣ ਲਈ। ਔਰ ਆਖਰੀ ਸ਼ੇਰ ਹੈ ਪਰਮਜੀਤ ਕੇ, ਗਲਤੀ ਕਰਦਿਆਂ ਅੰਦਰੋਂ ਅੰਦਰੀ ਕੰਬ ਜਿਹਾ ਜਾਂਦਾ ਹਾਂ ਮੈਂ, ਗਲਤੀ ਕਰਦਿਆਂ
1: ਅੰਦਰੋਂ
3: ਅੰਦਰੀ ਕੰਬ ਜਿਹਾ ਜਾਂਦਾ ਹਾਂ ਮੈਂ, ਕੰਡ ਨੰਗੀ ਹੈ ਮੇਰੀ ਸਿਰ ਤੇ ਮਾਪੇ ਹੈ ਨੀ ਟੋਕਣ ਲਈ, ਕੰਡ ਨੰਗੀ ਹੈ ਮੇਰੀ ਸਿਰ ਤੇ ਮਾਪੇ ਹੈ ਨੀ ਟੋਕਣ ਲਈ, ਮੇਰੇ ਕੋਲ ਸਮਾਂ ਹੈ ਕਿੱਥੇ ਆਪਣੇ ਬਾਰੇ ਸੋਚਣ ਲਈ। ਬਹੁਤ ਸ਼ੁਕਰੀਆ ਦੋਸਤੋ,
2: ਬਹੁਤ ਵਧੀਆ ਬਹੁਤ ਵਧੀਆ।
3: ਅੱਜ ਦੀ ਇਸ ਕਵੀ ਸਭਾ ਦਾ ਸੰਚਾਲਨ ਕਰ ਰਹੇ ਨੇ ਪੰਜਾਬੀ ਕਵਿਤਾ ਦੇ ਬਹੁਤ ਮਹੱਤਵਪੂਰਨ ਹਸਤਾਖਰ, ਜਿਨ੍ਹਾਂ ਨੇ ਆਪਣੀ ਕਵਿਤਾ ਦਾ ਸਫ਼ਰ ਨਿਰਵਾਣ ਦੀ ਤਲਾਸ਼ ਤੋਂ ਸ਼ੁਰੂ ਕੀਤਾ ਸੀ, ਔਰ ਬਹੁਤ ਲੰਬਾ ਤਕਰੀਬਨ 40 ਤੋਂ ਵੱਧ ਵਰ੍ਹਿਆਂ ਦਾ ਉਹਨਾਂ ਦਾ ਕਾਵਿ ਸਫ਼ਰ ਹੈ। ਅਮਰਜੀਤ ਕੌਂਕੇ ਹੋਰੀ ਅੱਜ ਦੀ ਕਾਵਿ ਸਭਾ ਦਾ ਸੰਚਾਲਨ ਕਰ ਰਹੇ ਨੇ, ਮੈਂ ਬੇਨਤੀ ਕਰਾਂਗਾ ਕਿ ਉਹ ਵੀ ਆਪਣੀ ਕੋਈ ਕਵਿਤਾ ਤੁਹਾਡੇ ਨਾਲ ਸਾਂਝੀ ਕਰਨ। ਅਮਰਜੀਤ ਕੌਂਕੇ,
1: ਸ਼ੁਕਰੀਆ ਹਰਮੀਤ ਜੀ। ਮੈਂ ਇੱਕ ਨਵੀਂ ਕਵਿਤਾ ਤੁਹਾਡੇ ਨਾਲ ਸਾਂਝੀ ਕਰਾਂਗਾ। ਕਵਿਤਾ ਦਾ ਨਾਂ ਹੈ ਵਿਦਾ ਕਹਿ ਕੇ ਮਿੱਤਰਾਂ ਦੇ ਨੰਬਰ। ਮੇਰੇ ਫੋਨ ਵਿੱਚ ਬਹੁਤ ਸਾਰੇ ਉਹਨਾਂ ਮਿੱਤਰਾਂ ਦੇ ਨੰਬਰ ਅਜੇ ਵੀ ਸੰਭਾਲੇ ਹੋਏ ਨੇ ਜਿਹੜੇ ਇਸ ਦੁਨੀਆਂ ਤੋਂ ਆਪਣੀ ਆਪਣੀ ਵਾਰੀ ਅਨੁਸਾਰ ਚਲੇ ਗਏ। ਮੇਰੇ ਫੋਨ ਵਿੱਚ ਬਹੁਤ ਸਾਰੇ ਉਹਨਾਂ ਮਿੱਤਰਾਂ ਦੇ ਨੰਬਰ ਅਜੇ ਵੀ ਸੰਭਾਲੇ ਹੋਏ ਨੇ ਜਿਹੜੇ ਇਸ ਦੁਨੀਆਂ ਤੋਂ ਆਪਣੀ ਆਪਣੀ ਵਾਰੀ ਅਨੁਸਾਰ ਚਲੇ ਗਏ। ਫੋਨ ਕਰਨ ਲਈ ਜਦੋਂ ਵੀ ਕੋਈ ਨਾਂ ਲੱਭਣ ਲੱਗਦਾ ਤਾਂ ਉਹ ਅਕਸਰ ਉਹ ਸਾਹਮਣੇ ਆ ਜਾਂਦਾ।

0: ਦੇ ਉਹਨਾਂ ਦੇ ਨਾਂ ਗੱਲ ਕਰਨੀ ਚਾਹੁੰਦਾ ਉਹਨਾਂ ਨਾਲ, ਪਰ ਉਹ ਤਾਂ ਕਾਫੀ ਪਹਿਲਾਂ ਹੀ ਇਸ ਦੁਨੀਆਂ ਨੂੰ ਅਲਵਿਦਾ ਗਏ।
1: ਵਾਹ ਵਾਹ ਜੀ ਵਾਹ।
0: ਕੁਝ ਨਾਂ ਦਿਲ ਦੇ ਬਹੁਤ ਸਨ ਨੇੜੇ, ਕੁਝ ਨਾਂ ਦਿਲ ਦੇ ਬਹੁਤ ਸਨ ਨੇੜੇ, ਜਦੋਂ ਉਦਾਸ ਹੁੰਦਾ ਤਾਂ ਮਿਲਾ ਲੈਂਦਾ ਉਹਨਾਂ ਦਾ ਨੰਬਰ। ਕੁਝ ਨਾਂ ਦਿਲ ਦੇ ਬਹੁਤ ਸਨ ਨੇੜੇ, ਜਦੋਂ ਉਦਾਸ ਹੁੰਦਾ ਤਾਂ ਮਿਲਾ ਲੈਂਦਾ ਉਹਨਾਂ ਦਾ ਨੰਬਰ, ਗੱਲਾਂ ਕਰਦਾ ਉਹਨਾਂ ਨਾਲ, ਦਿਲ ਖੁਸ਼ੀ ਨਾਲ ਭਰ ਜਾਂਦਾ, ਦੂਰ ਹੋ ਜਾਂਦੀ ਉਦਾਸੀ ਮਨ ਦੀ। ਪਰ ਹੁਣ ਉਹ ਚਲੇ ਗਏ ਨੇ ਪਤਾ ਨਹੀਂ ਕਿਸ ਅਦ੍ਰਿਸ਼ਟ ਜਗਤ ਵਿੱਚ, ਆਪਣਾ ਫੋਨ ਇਸੇ ਦੁਨੀਆਂ ਵਿੱਚ ਛੱਡ ਕੇ। ਪਰ ਹੁਣ ਉਹ ਚਲੇ ਗਏ ਨੇ ਪਤਾ ਨਹੀਂ ਕਿਸ ਅਦ੍ਰਿਸ਼ਟ ਜਗਤ ਵਿੱਚ, ਆਪਣਾ ਫੋਨ ਇਸ ਦੁਨੀਆਂ ਵਿੱਚ ਛੱਡ ਕੇ। ਵਰਿਆਂ ਤੋਂ ਖਾਮੋਸ਼ ਪਏ ਇਹ ਨੰਬਰ, ਕਈ ਵਾਰੀ ਮੈਂ ਚਾਹਿਆ ਕਿ ਇਹਨਾਂ ਨੂੰ ਮਿਟਾ ਦੇਵਾਂ। ਵਰਿਆਂ ਤੋਂ ਖਾਮੋਸ਼ ਪਏ ਨੰਬਰ, ਕਈ ਵਾਰੀ ਮੈਂ ਚਾਹਿਆ ਕਿ ਇਹਨਾਂ ਨੂੰ ਮਿਟਾ ਦੇਵਾਂ। ਦਿਮਾਗ ਕਹਿੰਦਾ ਕਿ ਜੋ ਮਿੱਤਰ ਸਦਾ ਲਈ ਚਲੇ ਗਏ ਉਹਨਾਂ ਦੇ ਨੰਬਰ ਰੱਖ ਕੇ ਕੀ ਕਰਨੇ। ਵਰਿਆਂ ਤੋਂ ਖਾਮੋਸ਼ ਪਏ ਨੰਬਰ, ਕਈ ਵਾਰ ਮੈਂ ਚਾਹਿਆ ਕਿ ਇਹਨਾਂ ਨੂੰ ਮਿਟਾ ਦੇਵਾਂ। ਦਿਮਾਗ ਕਹਿੰਦਾ ਕਿ ਜੋ ਮਿੱਤਰ ਸਦਾ ਲਈ ਚਲੇ ਗਏ ਉਹਨਾਂ ਦੇ ਨੰਬਰ ਰੱਖ ਕੇ ਕੀ ਕਰਨੇ। ਉਹ ਤਾਂ ਉਸ ਦੇਸ਼ ਚਲੇ ਗਏ ਜਿੱਥੇ ਨਹੀਂ ਪਹੁੰਚਦੀਆਂ ਮੋਬਾਈਲ ਦੀਆਂ ਤਰੰਗਾਂ। ਪਰ ਦਿਲ ਨਾ ਮੰਨੇ ਜਿੱਤ ਤੇ ਅੜਿਆ, ਪਰ ਦਿਲ ਨਾ ਮੰਨੇ ਜਿੱਤ ਤੇ ਅੜਿਆ, ਕਿ ਗੱਲ ਭਾਵੇਂ ਹੋਵੇ ਨਾ ਹੋਵੇ, ਆਵਾਜ਼ ਭਾਵੇਂ ਸੁਣੇ ਨਾ ਸੁਣੇ। ਪਰ ਦਿਲ ਨਹੀਂ ਮੰਨਦਾ ਜਿੱਤ ਤੇ ਅੜਿਆ, ਕਿ ਗੱਲ ਭਾਵੇਂ ਹੋਵੇ ਨਾ ਹੋਵੇ, ਆਵਾਜ਼ ਭਾਵੇਂ ਸੁਣੇ ਨਾ ਸੁਣੇ। ਪਰ ਫਿਰ ਵੀ ਜਦੋਂ ਕਦੇ ਕੋਈ ਨੰਬਰ ਲੱਭਦੇ ਹੋਏ ਸਾਹਮਣੇ ਆ ਜਾਂਦੇ ਇਸ ਦੁਨੀਆਂ ਤੋਂ ਚਲੇ ਗਏ ਮਿੱਤਰਾਂ ਦੇ ਨੰਬਰ, ਤਾਂ ਸਕੂਨ ਜਿਹਾ ਮਿਲਦਾ, ਤਸੱਲੀ ਜਿਹੀ ਹੁੰਦੀ। ਜਦੋਂ ਕੋਈ ਨੰਬਰ ਲੱਭਦੇ ਹੋਏ ਸਾਹਮਣੇ ਆ ਜਾਂਦੇ ਇਸ ਦੁਨੀਆਂ ਤੋਂ ਚਲੇ ਗਏ ਮਿੱਤਰਾਂ ਦੇ ਨੰਬਰ, ਤਾਂ ਸਕੂਨ ਜਿਹਾ ਮਿਲਦਾ, ਤਸੱਲੀ ਜਿਹੀ ਹੁੰਦੀ। ਲੱਗਦਾ ਕਿ ਜਿਵੇਂ ਉਹ ਅਜੇ ਵੀ ਜਿਉਂਦੇ ਨੇ ਬ੍ਰਹਿਮੰਡ ਦੇ ਕਿਸੇ ਗ੍ਰਹਿ 'ਤੇ, ਲੱਗਦਾ ਜਿਵੇਂ ਉਹ ਅਜੇ ਵੀ ਜਿਉਂਦੇ ਨੇ ਬ੍ਰਹਿਮੰਡ ਦੇ ਕਿਸੇ ਨਾ ਕਿਸੇ ਗ੍ਰਹਿ 'ਤੇ, ਜਿਵੇਂ ਅਜੇ ਵੀ ਉਹ ਵੱਸਦੇ ਨੇ ਮੇਰੇ ਦਿਲ ਦੇ ਕਿਸੇ ਕੋਨੇ ਵਿੱਚ, ਜਿਵੇਂ ਅਜੇ ਵੀ ਉਹ ਵੱਸਦੇ ਨੇ ਮੇਰੇ ਦਿਲ ਦੇ ਕਿਸੇ।
1: ਬਹੁਤ
0: ਸੋ ਦੋਸਤੋ, ਇਸ ਪ੍ਰੋਗਰਾਮ ਦੇ ਦੂਸਰੇ ਰਾਊਂਡ ਦੇ ਵਿੱਚ ਮੈਂ ਫਿਰ ਇੱਕ ਵਾਰ ਗੁਜ਼ਾਰਿਸ਼ ਕਰਾਂਗਾ ਬਲਵਿੰਦਰ ਭੱਟੀ ਹੋਰਾਂ ਨੂੰ ਕਿ ਉਹ ਆਪਣੀ ਇੱਕ ਰਚਨਾ ਹੋਰ ਸਾਡੇ ਨਾਲ ਸਾਂਝੀ ਕਰਨ। ਬਲਵਿੰਦਰ ਭੱਟੀ ਜੀ,
2: ਧੰਨਵਾਦ ਜੀ। ਕਿਉਂਕਿ ਸਾਹਿਬ, ਕਦੇ ਵੀ ਧੁੰਦਲੇ ਮੱਥਿਆਂ ਵਿੱਚ ਅੰਗਿਆਰ ਨਹੀਂ ਹੁੰਦੇ।
0: ਵਾਹ ਜੀ,
2: ਕਦੇ ਵੀ ਧੁੰਦਲੇ ਮੱਥਿਆਂ ਵਿੱਚ ਅੰਗਿਆਰ ਨਹੀਂ ਹੁੰਦੇ, ਇਸੇ ਕਰਕੇ ਉਹ ਚੰਗੇ ਪਹਿਰੇਦਾਰ ਨਹੀਂ।
0: ਕਿਆ ਵਾਹ, ਬਹੁਤ ਖੂਬ।
2: ਇਸੇ ਕਰਕੇ ਉਹ ਚੰਗੇ ਪਹਿਰੇਦਾਰ ਨਹੀਂ ਹੁੰਦੇ, ਤੁਸੀਂ ਜਿੰਨਾ ਮਰਜ਼ੀ ਉਹਨਾਂ ਨਾਲ ਖੜ ਕੇ ਵੇਖ ਲਵੋ। ਤੁਸੀਂ ਜਿੰਨਾ ਮਰਜ਼ੀ ਉਹਨਾਂ ਨਾਲ ਖੜ ਕੇ ਵੇਖ ਲਵੋ, ਮੌਕੇ ਤੇ ਛੱਡ ਜਾਂਦੇ ਨੇ, ਚੰਗੇ ਯਾਰ ਨਹੀਂ ਹੁੰਦੇ। ਮੌਕੇ ਤੇ ਛੱਡ ਜਾਂਦੇ ਨੇ,
1: ਚੰਗੇ
2: ਯਾਰ ਨਹੀਂ ਹੁੰਦੇ। ਜੋ ਹਨ ਉਹਨਾਂ ਦੇ ਉਸੇ ਦੀ ਪੈਰਵੀ ਕਰਨੀ ਹੈ, ਜੋ ਹਨ ਉਹਨਾਂ ਨੇ ਉਸੇ ਦੀ ਪੈਰਵੀ ਕਰਨੀ ਹੈ। ਤੁਸੀਂ ਲੁਟਾ ਦਿਓ ਲੱਖਾਂ ਪਰ ਉਹ ਦਿਲਦਾਰ ਨਹੀਂ ਹੁੰਦੇ। ਤੁਸੀਂ ਲੁਟਾ ਦਿਓ ਲੱਖਾਂ ਪਰ ਉਹ ਦਿਲਦਾਰ ਨਹੀਂ ਹੁੰਦੇ। ਤੁਹਾਡੀ ਜਾਤ ਨਸਲ ਦਾ ਉਹਨਾਂ ਤੇ ਅਸਰ ਰਹਿੰਦਾ ਹੈ, ਤੁਹਾਡੀ ਜਾਤ ਨਸਲ ਦਾ
1: ਉਹਨਾਂ ਤੇ ਅਸਰ
2: ਰਹਿੰਦਾ ਹੈ, ਤੁਹਾਡੀ ਜਾਤ ਨਸਲ ਦਾ ਉਹਨਾਂ ਤੇ ਅਸਰ ਰਹਿੰਦਾ ਹੈ। ਦਿਖਦੇ ਚੰਗੇ ਭਾਵੇਂ ਹੋਣਗੇ, ਚੰਗੇ ਕਿਰਦਾਰ ਨਹੀਂ ਹੁੰਦੇ। ਦਿਸਦੇ ਚੰਗੇ ਭਾਵੇਂ ਹੋਣਗੇ, ਚੰਗੇ ਕਿਰਦਾਰ ਨਹੀਂ ਹੁੰਦੇ। ਮੁਜ਼ਾਰਾ ਕਰਨਗੇ ਆਪਣੀ ਹੋਂਦ ਦਾ ਹਰ ਪਾਸੇ, ਮੁਜ਼ਾਰਾ ਕਰਨਗੇ ਆਪਣੀ ਹੋਂਦ ਦਾ ਹਰ ਪਾਸੇ। ਹੋਰ ਕੁਝ ਵੀ ਹੋਵਣ ਪਰ ਉਹ ਸਿਰਦਾਰ ਨਹੀਂ ਹੁੰਦੇ, ਹੋਰ ਕੁਝ ਵੀ ਹੋਵਣ ਪਰ ਉਹ ਸਿਰਦਾਰ ਨਹੀਂ ਹੁੰਦੇ। ਤੂੰ ਕੀ ਲੈਣਾ ਹੈ ਭੱਟੀ, ਆਪਣੀ ਗੱਲ ਬਦਲਦੇ ਹੁਣ। ਤੂੰ ਕੀ ਲੈਣਾ ਹੈ ਭੱਟੀ, ਆਪਣੀ ਗੱਲ ਬਦਲਦੇ ਹੁਣ। ਭੌਂਦੂ ਲੋਕਾਂ ਦੇ ਸੱਚੇ ਸੁੱਚੇ ਪੈਰੋਕਾਰ ਨਹੀਂ ਹੁੰਦੇ, ਭੌਂਦੂ ਲੋਕਾਂ ਦੇ ਸੱਚੇ ਸੁੱਚੇ ਪੈਰੋਕਾਰ ਨਹੀਂ ਹੁੰਦੇ। ਇਸੇ ਕਰਕੇ ਉਹ ਚੰਗੇ ਪਹਿਰੇਦਾਰ ਨਹੀਂ ਹੁੰਦੇ, ਕਦੇ ਵੀ ਧੁੰਦਲੇ ਮੱਥਿਆਂ ਵਿੱਚ ਅੰਗਿਆਰ ਨਹੀਂ ਹੁੰਦੇ। ਇਸੇ ਕਰਕੇ ਉਹ ਚੰਗੇ ਪਹਿਰੇਦਾਰ ਨਹੀਂ ਹੁੰਦੇ, ਇਸੇ ਕਰਕੇ ਉਹ ਚੰਗੇ ਪਹਿਰੇਦਾਰ ਨਹੀਂ ਹੁੰਦੇ।
3: ਬਹੁਤ ਵਧੀਆ ਜੀ, ਬਹੁਤ
0: ਵਾਹ ਜੀ। ਬਲਵਿੰਦਰ ਭੱਟੀ ਜੀ, ਤੂੰ ਕੀ ਲੈਣਾ ਹੈ ਭੱਟੀ, ਆਪਣੀ ਗੱਲ ਬਦਲਦੇ ਹੁਣ, ਭੌਂਦੂ ਲੋਕਾਂ ਦੇ ਸੱਚੇ ਸੁੱਚੇ ਪੈਰੋਕਾਰ ਨਹੀਂ ਹੁੰਦੇ। ਸੋ ਦੋਸਤੋ, ਇਹ ਸਨ ਬਲਵਿੰਦਰ ਭੱਟੀ ਜੀ। ਹੁਣ ਮੈਂ

0: ਫਿਰ ਇੱਕ ਵਾਰੀ ਬੇਨਤੀ ਕਰਾਂਗਾ ਪਰਮਜੀਤ ਨੂੰ ਕਿ ਉਹ ਵੀ ਆਪਣੀ ਨਜ਼ਮ ਲੈ ਕੇ ਸਾਡੇ ਸਾਹਮਣੇ ਆਉਣ। ਪਰਮਜੀਤ ਜੀ।
1: ਹਾਂਜੀ, ਕਵਿਤਾ ਹੈ ਜੀ ਮੁਕਤੀ।
0: ਮੈਂ
1: ਮੁਕਤੀ ਨਹੀਂ ਚਾਹੁੰਦਾ ਜ਼ਿੰਦਗੀ ਤੋਂ,
0: ਵਾਹ ਜੀ।
1: ਮੈਂ ਨਹੀਂ ਚਾਹੁੰਦਾ ਕਿਸੇ ਕੁੰਭੀ ਨਰਕ ਜਾਂ ਕਿਸੇ ਕਿਆਸੇ ਸਵਰਗ ਦੀ ਸ਼ਾਨੋ ਸ਼ੌਕਤ ਨੂੰ ਭੋਗਣਾ।
2: ਵਾਹ।
1: ਮੈਂ ਤਾਂ ਚਾਹੁੰਦਾ ਹਾਂ ਬਾਰ ਬਾਰ ਜਨਮ ਲੈਣਾ,
0: ਵਾਹ,
1: ਕਿਉਂਕਿ ਮੈਂ ਮੁਕਤੀ ਨਹੀਂ ਚਾਹੁੰਦਾ ਜ਼ਿੰਦਗੀ ਤੋਂ। ਹਾਂ, ਮੈਂ ਮੁਕਤੀ ਚਾਹੁੰਦਾ ਹਾਂ ਉਹਨਾਂ ਦੰਭੀ ਨਾਰੇ ਬਾਜ਼ਾਂ ਤੋਂ ਜੋ ਥੁੜਾਂ ਮਾਰੇ ਜੀਆਂ ਨੂੰ ਸਬਜ ਵਾਗ ਵਿਖਾ ਭਰ ਲੈਂਦੇ ਆਪਣੇ ਵੋਟਾਂ ਦੇ ਬਕਸੇ।
2: ਵਾਹ ਬਈ ਵਾਹ।
1: ਜੋ ਥੁੜਾਂ ਮਾਰੇ ਜੀਆਂ ਨੂੰ ਸਬਜ ਬਾਗ ਵਿਖਾ ਭਰ ਲੈਂਦੇ ਆਪਣੇ ਵੋਟਾਂ ਦੇ ਬਕਸੇ, ਥੁੜਾਂ ਮਾਰੇ ਤਾਂ ਰਹਿ ਜਾਂਦੇ ਬਸ ਹੱਥ ਮਲਦੇ, ਤੇ ਬਣ ਜਾਂਦੇ ਦਿਨਾਂ ਵਿੱਚ ਕੁਬੇਰ ਧਣੀ।
0: ਵਾਹ।
1: ਮੈਂ ਮੁਕਤੀ ਚਾਹੁੰਦਾ ਹਾਂ ਅਖੌਤੀ ਧਾਰਮਿਕਤਾ ਤੋਂ ਜੋ ਭੋਲੇ ਭਾਲੇ ਲੋਕਾਂ ਦੀਆਂ ਭਾਵਨਾ ਨਾਲ ਖਿਲਵਾੜ ਕਰ ਗੁਰੇਜ਼ ਨਹੀਂ ਕਰਦੀ ਇਨਸਾਨੀ ਲਹੂ ਦਾ। ਮੈਂ ਮੁਕਤੀ ਚਾਹੁੰਦਾ ਹਾਂ ਹੋਮੇ ਵਿੱਚ ਗਲਤਾਨ ਵਿਸ਼ਵ ਮਹਾਰਥੀਆਂ ਤੋਂ ਜੋ ਆਪਣੀ ਤੇ ਸਿਰਫ ਆਪਣੀ ਹੋਂਦ ਖਾਤਰ ਝੋਂਕ ਦਿੰਦੇ ਮਾਸੂਮ ਲਕਾਈ ਨੂੰ ਐਟਮੀ ਬਾਰੂਦ ਦੀਆਂ ਮਾਰੂ ਲਪਟਾਂ ਵਿੱਚ।
2: ਵਾਹ ਜੀ ਵਾਹ, ਵਾਹ ਜੀ ਵਾਹ,
0: ਬਹੁਤ ਖੂਬ।
1: ਉਹਨਾਂ ਲਈ ਕੋਈ ਮਾਣ ਨਹੀਂ ਰੱਖਦੀ ਲੁਕਾਈ ਦੀ ਕੁਰਲਾਹਟ ਮਾਸੂਮ ਬੱਚਿਆਂ ਦੀ ਚੀਕੋ ਪੁਕਾਰ। ਹਾਂ, ਮੈਂ ਮੁਕਤੀ ਚਾਹੁੰਦਾ ਹਾਂ ਹਰ ਤਰ੍ਹਾਂ ਦੇ ਝੂਠ ਫਰੇਬ ਅਤੇ ਮੁਖੌਟਿਆਂ ਤੋਂ, ਪਰ ਮੈਂ ਮੁਕਤੀ ਨਹੀਂ ਚਾਹੁੰਦਾ ਜ਼ਿੰਦਗੀ ਤੋਂ। ਮੈਂ ਮੁਕਤੀ ਨਹੀਂ ਚਾਹੁੰਦਾ ਜ਼ਿੰਦਗੀ ਤੋਂ।
2: ਬਹੁਤ ਬਹੁਤ।
0: ਸੋ ਦੋਸਤੋ, ਮੁਕਤੀ ਦੀ ਨਵੀਂ ਪਰਿਭਾਸ਼ਾ ਸਿਰਜਦੀ ਇਹ ਸੀ ਪਰਮਜੀਤ ਹੋਣਾ ਦੀ ਕਵਿਤਾ। ਤਾਂ ਹੁਣ ਮੈਂ ਫਿਰ ਇੱਕ ਵਾਰੀ ਹਰਮੀਤ ਵਿਦਿਆਰਥੀ ਹੋਣਾ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਆਪਣੀ ਇੱਕ ਨਜ਼ਮ ਲੈ ਕੇ ਸਾਡੇ ਕੋਲ ਆਉਣ। ਹਰਮੀਤ ਵਿਦਿਆਰਥੀ।
2: ਅਮਰਜੀਤ ਜੀ, ਨਜ਼ਮ ਦਾ ਨਾਂ ਹੈ ਮੈਂ ਇੱਕ ਸਿਰਜਣਹਾਰ।
0: ਵਾਹ ਜੀ, ਕਿਆ ਬਾਤ ਹੈ।
2: ਮੈਂ ਇੱਕ ਸਿਰਜਣਹਾਰ ਹਾਂ, ਉਰਾਰ ਹਾਂ ਨਾ ਪਾਰ ਹਾਂ, ਬਸ ਕਿਧਰ ਅੱਧ ਵਿਚਕਾਰ ਹਾਂ।
0: ਵਾਹ।
2: ਮੈਂ ਇੱਕ ਸਿਰਜਣਹਾਰ ਹਾਂ, ਉਰਾਰ ਹਾਂ ਨਾ ਪਾਰ ਹਾਂ, ਬਸ ਕਿਧਰ ਅੱਧ ਵਿਚਕਾਰ ਹਾਂ। ਸ਼ਬਦਾਂ ਤਾਈਂ ਪਰੋਵਾਂ ਕਦੇ ਜਗਾਵਾਂ ਮੈਂ, ਖਾਬਾਂ ਅੰਦਰ ਘਰ ਬਣਾ ਕੇ ਆਪੇ ਢਾਵਾਂ ਮੈਂ, ਆਪਣੇ ਅੰਦਰ ਤਾਈਂ ਜੰਗਲ ਆਖਾਂ।
0: ਵਾਹ।
2: ਕਵਿਤਾ ਨੂੰ ਪਰ ਜੰਗਲ ਦੇ ਵਿੱਚ ਮੰਗਲ ਆਖਾਂ।
0: ਵਾਹ।
2: ਸ਼ਬਦ ਖੇਡ ਦਾ ਮਾਹਿਰ ਹਾਂ, ਆਪੇ ਗਾਲਿਬ ਆਪੇ ਸਾਹਿਰ ਹਾਂ। ਕਾਲਾ ਸੂਹਾ ਕਦੇ ਗੁਲਾਬੀ ਭੂਰਾ ਹਾਂ, ਆਪੇ ਆਪ ਮਦਾਰੀ ਮੈਂ ਆਪੇ ਆਪ ਜਮੂਰਾ ਹਾਂ।
0: ਕਿਆ ਬਾਤ ਹੈ, ਕਿਆ ਬਾਤ ਹੈ।
2: ਆਪੇ ਜ਼ਖਮ ਤੇ ਆਪੇ ਮਰਹਮ, ਖੁਦ ਲਈ ਆਪੇ ਹੀ ਤਲਵਾਰ ਹਾਂ।
3: ਕਿਆ ਬਾਤ
2: ਹੈ। ਮੈਂ ਇੱਕ ਸਿਰਜਣਹਾਰ ਹਾਂ, ਮੈਂ ਇੱਕ ਸਿਰਜਣਹਾਰ ਹਾਂ, ਉਰਾਰ ਹਾਂ ਨਾ ਪਾਰ ਹਾਂ, ਬਸ ਕਿਧਰੇ ਅੱਧ ਵਿਚਕਾਰ ਹਾਂ। ਮਨ ਸੁਣਨਾ ਕਿ ਮੇਰੀ ਖਾਤਰ ਜਸ਼ਨ ਰੌਣਕਾਂ ਜਲਸੇ ਬੇਸ਼ੁਮਾਰ ਨੇ, ਆਪਣੇ ਹੰਝੂਆਂ ਨੂੰ ਪੂੰਝਣ ਲਈ ਪਰ ਹੱਥ ਵੀ ਤਾਂ ਦਰਕਾਰ ਨੇ। ਮੇਰੀ ਖਾਤਰ ਜਸ਼ਨ ਰੌਣਕਾਂ ਜਲਸੇ ਬੇਸ਼ੁਮਾਰ ਨੇ, ਆਪਣੇ ਹੰਝੂਆਂ ਨੂੰ ਪੂੰਝਣ ਲਈ ਹੱਥ ਵੀ ਤਾਂ ਦਰਕਾਰ ਨੇ। ਇਹ ਜੋ ਆਪਣੀ ਹਉਮੈ ਦੇ ਘੋੜੇ ਤੇ ਅਸਵਾਰ ਨੇ, ਮੇਰੇ ਹੀ ਕਈ ਰੰਗਾਂ ਦੇ ਕਿਰਦਾਰ ਨੇ। ਮੇਰੇ ਜ਼ਿਹਨ ਵਿੱਚ ਤੱਕਣ ਦੇ ਲਈ ਸੁਪਨੇ ਕਈ ਹਜ਼ਾਰ ਨੇ, ਇਹਨਾਂ ਦੀ ਤਾਬੀਰ ਲਈ ਪਰ ਸਫ਼ਰ ਦੇ ਅੱਧ ਵਿਚਕਾਰ
0: ਹਾਂ।
2: ਮੈਂ ਇੱਕ ਸਿਰਜਣਹਾਰ ਹਾਂ, ਉਰਾਰ ਹਾਂ ਨਾ ਪਾਰ ਹਾਂ, ਬਸ ਕਿਧਰੇ ਅੱਧ ਵਿਚਕਾਰ ਹਾਂ। ਔਰ ਆਖਰੀ ਬੰਦ ਹੈ ਕਿ ਆਪ ਖਿਡਾਰੀ ਆਪ ਖਿਡਾਉਣਾ, ਆਪਣਾ ਆਪ ਮੈਂ ਕਿਹਨੂੰ ਵਿਖਾਉਣਾ। ਆਪ ਖਿਡਾਰੀ ਆਪ ਖਿਡਾਉਣਾ, ਆਪਣਾ ਆਪ ਮੈਂ ਕਿਹਨੂੰ ਵਿਖਾਉਣਾ, ਸੰਕਟ ਕਿਸੇ ਚੋਂ ਲੰਘਦਿਆਂ ਕਿਹੜੇ ਰੱਬ ਨੂੰ ਕਿਵੇਂ ਧਿਆਉਣਾ, ਕੁੱਲ ਬ੍ਰਹਿਮੰਡ ਦਾ ਮੈਂ ਗਿਆਤਾ, ਮੈਨੂੰ ਕਿਸੇ ਨੇ ਕੀ ਸਮਝਾਉਣਾ, ਮਿੱਟੀ ਦਾ ਇੱਕ ਕਿਣਕਾ ਮਾਤਰ ਕਦੇ ਆਖਾਂ ਅਵਤਾਰ ਹਾਂ। ਉਰਾਰ ਹਾਂ ਨਾ ਪਾਰ ਹਾਂ, ਬਸ ਕਿਧਰੇ ਅੱਧ ਵਿਚਕਾਰ ਹਾਂ। ਮੈਂ ਇੱਕ ਸਿਰਜਣਹਾਰ ਹਾਂ, ਮੈਂ
0: ਸਿਰਜਣਹਾਰ।
2: ਬਹੁਤ ਸ਼ੁਕਰੀਆ ਦੋਸਤੋ। ਇਸ ਕਵੀ ਦਰਬਾਰ ਦਾ ਬਹੁਤ ਖੂਬਸੂਰਤੀ ਨਾਲ ਸੰਚਾਲਨ ਕਰ ਰਹੇ ਨੇ ਅਮਰਜੀਤ ਕੌਂਕੇ। ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਪਿਛਲੇ ਤਕਰੀਬਨ ਅੱਧੀ ਸਦੀ ਤੋਂ ਲਗਾਤਾਰ ਕਵਿਤਾ ਨਾਲ ਲਗਾਤਾਰ ਜੁੜੇ ਹੋਏ ਸ਼ਾਇਰ ਅਮਰਜੀਤ ਕੌਂਕੇ ਹੋਰੀ, ਉਹਨਾਂ ਨੂੰ ਬੇਨਤੀ ਕਿ ਇੱਕ ਨਜ਼ਮ ਉਹ ਹੋਰ ਸਾਂਝੀ ਕਰਨ।
0: ਸੋ ਦੋਸਤੋ, ਕਵਿਤਾ ਹੈ ਸਟੇਟਸ ਦਾ ਰਿਸ਼ਤਾ। ਅੱਜ ਕੱਲ੍ਹ ਜਿਵੇਂ ਦਾ ਮਾਹੌਲ ਹੈ ਕਿ ਜਿਵੇਂ ਨਵੀਂ ਟੈਕਨੋਲੋਜੀ ਆ ਰਹੀ ਹੈ, ਉਹਦੇ ਨਾਲ ਕਿਵੇਂ ਰਿਸ਼ਤੇ ਚੇਂਜ ਹੁੰਦੇ ਆ, ਕਿਵੇਂ ਕਹਿੰਦਾ ਬੜੇ ਵਰਿਆਂ ਤੋਂ ਉਹਦੇ ਅਤੇ ਮੇਰੇ ਵਿਚਕਾਰ ਨਾ ਹੀ ਕੋਈ ਨਫ਼ਰਤ ਹੈ ਅਤੇ ਨਾ ਕੋਈ ਪਿਆਰ। ਬੜੇ ਵਰਿਆਂ ਤੋਂ ਉਹਦੇ ਅਤੇ ਮੇਰੇ ਵਿਚਕਾਰ ਨਾ ਹੀ ਕੋਈ ਨਫ਼ਰਤ ਹੈ ਅਤੇ ਨਾ ਕੋਈ ਪਿਆਰ, ਨਾ ਹੀ ਕੋਈ ਨਿੱਘਾ ਰਿਸ਼ਤਾ ਨਾ ਤਕਰਾਰ, ਨਾ ਕੋਈ ਖਤ ਨਾ ਕੋਈ ਸੁਨੇਹਾ, ਇੱਕ ਦੂਜੇ ਤੱਕ ਪਹੁੰਚੇ ਸੱਤ ਸਮੁੰਦਰੋਂ ਪਾਰ।
2: ਵਾਹ ਵਾਹ ਬਈ ਵਾਹ।
0: ਬਸ ਇੱਕ ਦੂਜੇ ਦਾ ਵਟਸਐਪ ਨੰਬਰ ਹੈ ਸਾਡੇ ਦੋਹਾਂ ਕੋਲ, ਬਸ ਇੱਕ ਦੂਜੇ ਦਾ ਵਟਸਐਪ

0: ਨੰਬਰ ਹੈ ਸਾਡੇ ਦੋਹਾਂ ਕੋਲ, ਜਦੋਂ ਵੀ ਕੋਈ ਸਟੇਟਸ ਪਾਵਾਂ ਸਭ ਤੋਂ ਪਹਿਲਾਂ ਮੇਰਾ ਸਟੇਟਸ ਉਹ ਹੀ ਵਿਊ ਕਰਦੀ ਹੈ। ਮੈਂ ਵੀ ਨਵਾਂ ਸਟੇਟਸ ਉਸਦਾ ਸਭ ਤੋਂ ਪਹਿਲਾਂ ਦੇਖ ਲੈਂਦਾ ਹਾਂ ਝਾਤੀ ਮਾਰ। ਜਦੋਂ ਵੀ ਕੋਈ ਸਟੇਟਸ ਪਾਵਾਂ ਸਭ ਤੋਂ ਪਹਿਲਾਂ ਮੇਰਾ ਸਟੇਟਸ ਉਹ ਹੀ ਵਿਊ ਕਰਦੀ ਹੈ। ਮੈਂ ਵੀ ਨਵਾਂ ਸਟੇਟਸ ਉਸਦਾ ਸਭ ਤੋਂ ਪਹਿਲਾਂ ਦੇਖ ਲੈਂਦਾ ਹਾਂ ਝਾਤੀ ਮਾਰ। ਬਸ ਇੰਨੇ ਨਾਲ ਹੀ ਜੁੜੇ ਹੋਏ ਹਾਂ ਦੋਵੇਂ ਸੱਤ ਸਮੁੰਦਰੋਂ ਪਾਰ। ਇਸ ਤੋਂ ਬਿਨਾਂ ਹੋਰ ਕੋਈ ਰਿਸ਼ਤਾ ਨਾ ਮੁਹੱਬਤ ਨਾ ਤਕਰਾਰ, ਸਾਡੇ ਦੋਹਾਂ ਦੇ ਵਿਚਕਾਰ ਬਸ ਇੱਕ ਸਟੇਟਸ ਦਾ ਹੀ ਰਿਸ਼ਤਾ ਹੈ। ਬਸ ਇੱਕ ਸਟੇਟਸ ਦਾ ਹੀ ਰਿਸ਼ਤਾ
1: ਹੈ।
0: ਸੋ ਦੋਸਤੋ, ਮੈਂ ਹਰਮੀਤ ਵਿਦਿਆਰਥੀ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੀ ਇੱਕ ਹੋਰ ਨਜ਼ਮ ਸਾਡੇ ਨਾਲ ਸਾਂਝੀ ਕਰਨ। ਹਰਮੀਤ ਵਿਦਿਆਰਥੀ
1: ਅਮਜੀਤ, ਨਜ਼ਮ ਦਾ ਨਾਂ ਹੈ ਘਰ।
0: ਕਿਆ ਬਾਤ!
1: ਬਹੁਤ ਦਿਨਾਂ ਬਾਅਦ ਪਰਤਿਆ ਹੈ ਉਹ ਘਰ। ਕਾਲ ਬੈਲ ਨੇ ਦਿੱਤਾ ਉਹਦੀ ਆਮਦ ਦਾ ਸੁਨੇਹਾ, ਪੋਰਚ ਵਿੱਚ ਲੱਗੇ ਬੋਗਨਵਿਲੀਆ ਨੇ ਕਹੀ ਖੁਸ਼ਾਮਦੀਦ, ਦਰਵਾਜ਼ੇ ਨਾਲ ਲੱਗੀ ਇਸ਼ਕ ਪੇਚੇ ਦੀ ਵੇਲ ਰਤਕ ਸੰਗੀ,
2: ਇਸ਼ਕ ਪੇਚੇ ਦੀ
1: ਦਰਵਾਜ਼ੇ 'ਚ ਲੱਗੀ ਇਸ਼ਕ ਪੇਚੇ ਦੀ ਵੇਲ ਰਤਕ ਸੰਗੀ, ਮਾਂ ਦੀਆਂ ਅੱਖਾਂ 'ਚ ਫੈਲਰੀ ਖੁਸ਼ੀ, ਬੀਵੀ ਨੇ ਚਿਹਰੇ ਦੀ ਲਾਲੀ ਨੂੰ ਲੁਕਾ ਲਿਆ ਵਿਹਲੇ ਵੇਲੇ ਲਈ, ਉਹਦੇ ਬਾਲ ਦੇ ਹੱਥਾਂ 'ਚੋਂ ਤਾੜੀ ਤੇ ਸੁਰ ਫੁੱਟੇ, ਪੱਖੇ ਦੀ ਹਵਾ ਨੇ ਪਾਇਆ ਲਹਿਰੀਆ, ਨਹਾਉਂਦਿਆਂ ਪਾਣੀ ਦੀ ਛਪ ਛਪ 'ਚੋਂ ਗੂੰਜਿਆ ਰਾਗ ਮਲਹਾਰ, ਕਿਸੇ ਇੱਕ ਜਣੇ ਦੀ ਆਮਦ ਨਾਲ ਘਰ ਦੇ ਤੌਰ ਬਦਲ ਜਾਂਦੇ ਨੇ, ਘਰ ਜਿਉਣ ਜੋਗਾ ਹੋ
0: ਜਾਂਦਾ।
1: ਬਹੁਤ ਦਿਨਾਂ ਬਾਅਦ ਪਰਤਿਆ ਉਹ ਘਰ, ਕਾਲ ਬੈਲ ਨੇ ਦਿੱਤਾ ਉਹਦੀ ਆਮਦ ਦਾ ਸੁਨੇਹਾ।
0: ਕਿਆ ਬਾਤ ਹੈ ਰਮੀਤ ਜੀ, ਬਹੁਤ ਖੂਬਸੂਰਤ, ਬੜੀ ਸੂਖਮ ਅਹਿਸਾਸਾਂ ਨੂੰ ਫੜਦੀ ਜਿਹੜੀ ਕਵਿਤਾ ਤੁਸੀਂ ਪੇਸ਼ ਕੀਤੀ। ਸੋ ਦੋਸਤੋ, ਬਲਵਿੰਦਰ ਭੱਟੀ ਹੋਰੀ, ਉਹਨਾਂ ਨੂੰ ਵੀ ਗੁਜ਼ਾਰਿਸ਼ ਹੈ ਕਿ ਆਪਣੇ ਇੱਕ ਆਪਣੀ ਹੋਰ ਗਜ਼ਲ ਸਾਡੇ ਨਾਲ ਸਾਂਝੀ ਕਰਨ। ਬਲਵਿੰਦਰ ਭੱਟੀ ਜੀ,
2: ਧੰਨਵਾਦ ਕੌਂਕੇ ਸਾਹਿਬ।
0: ਹਾਂ,
2: ਮੈਂ ਝੂਠੀ ਆਸ ਤੇ ਜ਼ਖਮਾਂ ਨੂੰ ਦਿਲ 'ਚ ਸੀ ਲੈਂਦਾ ਹਾਂ।
0: ਵਾਹ ਜੀ
1: ਵਾਹ!
2: ਮੈਂ ਝੂਠੀ ਆਸ ਤੇ ਜ਼ਖਮਾਂ ਨੂੰ ਦਿਲ 'ਚ ਸੀ ਲੈਂਦਾ ਹਾਂ, ਮੈਂ ਤੈਨੂੰ ਯਾਦ ਕਰਕੇ ਦੱਸ ਤੇਰਾ ਫਿਰ ਕੀ ਲੈਂਦਾ ਹਾਂ। ਮੈਂ ਤੈਨੂੰ ਯਾਦ ਕਰਕੇ ਦੱਸ ਤੇਰਾ ਫਿਰ ਕੀ ਲੈਂਦਾ ਹਾਂ, ਤੂੰ ਮੇਰੀ ਜਿੰਦ ਦਾ ਉਦੋਂ ਸਹਾਰਾ ਬਣੀ ਸੀ ਅੜੀਏ, ਤੂੰ ਮੇਰੀ ਜਿੰਦ ਦਾ ਉਦੋਂ ਸਹਾਰਾ ਬਣੀ ਸੀ ਅੜੀਏ, ਹੁਣ ਮੈਂ ਜ਼ਹਿਰ ਪੀ ਕੇ ਵੀ ਹੰਝੂਆਂ ਸੰਗ ਜੀ ਲੈਂਦਾ ਹਾਂ, ਹੁਣ ਮੈਂ ਜ਼ਹਿਰ ਪੀ ਕੇ ਵੀ ਹੰਝੂਆਂ ਸੰਗ ਜੀ ਲੈਂਦਾ ਹਾਂ, ਮੈਂ ਤੈਨੂੰ ਯਾਦ ਕਰਕੇ ਦੱਸ ਤੇਰਾ ਫਿਰ ਕੀ ਲੈਂਦਾ ਹਾਂ, ਤੇਰੇ ਅਹਿਸਾਸ ਹੀ ਮੇਰੇ ਜੀਣ ਲਈ ਕਾਫੀ ਨਹੀਂ ਸਨ, ਤੇਰੇ ਅਹਿਸਾਸ ਹੀ ਮੇਰੇ ਜੀਣ ਲਈ ਕਾਫੀ ਨਹੀਂ ਸਨ, ਢਲੀ ਸ਼ਾਮ ਤੇ ਇੱਕ ਜਾਮ ਤੇਰੇ ਨਾਮ ਪੀ ਲੈਂਦਾ ਹਾਂ, ਢਲੀ ਸ਼ਾਮ ਤੇ ਇੱਕ ਜਾਮ ਤੇਰੇ ਨਾਮ ਪੀ ਲੈਂਦਾ ਹਾਂ, ਮੈਂ ਤੈਨੂੰ ਯਾਦ ਕਰਕੇ ਦੱਸ ਤੇਰਾ ਫਿਰ ਕੀ ਲੈਂਦਾ ਹਾਂ, ਮੈਂ ਤੇਰੀ ਆਮਦ 'ਚ ਹਰਫ ਵਿਛਾ ਦਿੰਦਾ ਹਾਂ ਧਰਤੀ ਤੇ, ਮੈਂ ਤੇਰੀ ਆਮਦ 'ਚ ਹਰਫ ਵਿਛਾ ਦਿੰਦਾ ਹਾਂ ਧਰਤੀ ਤੇ, ਦਿਨ ਚੜੇ ਇਹਨਾਂ ਹਰਫਾਂ ਦਾ ਬਸਤਾ ਸੀ ਲੈਂਦਾ ਹਾਂ, ਦਿਨ ਚੜੇ ਇਹਨਾਂ ਹਰਫਾਂ ਦਾ ਬਸਤਾ ਸੀ ਲੈਂਦਾ ਹਾਂ, ਮੈਂ ਤੈਨੂੰ ਯਾਦ ਕਰਕੇ ਦੱਸ ਤੇਰਾ ਫਿਰ ਕੀ ਲੈਂਦਾ ਹਾਂ, ਮੈਂ ਝੂਠੀ ਆਸ ਤੇ ਜ਼ਖਮਾਂ ਨੂੰ ਦਿਲ 'ਚ ਸੀ ਲੈਂਦਾ ਹਾਂ, ਮੈਂ ਤੈਨੂੰ ਯਾਦ ਕਰਕੇ ਦੱਸ ਤੇਰਾ ਫਿਰ ਕੀ ਲੈਂਦਾ ਹਾਂ।
0: ਪਰਮਜੀਤ ਜੀ ਨੂੰ ਵੀ ਬੇਨਤੀ ਹੈ ਕਿ ਉਹ ਵੀ ਇੱਕ ਆਪਣੀ ਨਜ਼ਮ ਸਾਡੇ ਨਾਲ ਸਾਂਝੀ ਕਰਨ। ਪਰਮਜੀਤ,
3: ਹਾਂਜੀ, ਕਵਿਤਾ ਪੇਸ਼ ਕਰ ਰਿਹਾ ਜੀ, ਕੱਲੂ ਦੀ ਹੋਲੀ। ਅੱਜ ਹੋਲੀ ਹੈ, ਦੌੜਦਾ ਹੈ ਕੱਲੂ ਆਪਣੀ ਮਾਂ ਵੱਲ, ਮਾਰੀ ਦੇਣਾ ਇੱਕ ਰੁਪਈਆ ਰੰਗ ਲੈਣਾ ਹੈ, ਜਾ ਵਾਪਸੇ ਮਾਂਗ ਮੂਹਾ ਪੜਾ ਹੈ ਦਾਰੂ ਪੀ ਕੇ, ਦੇਖ ਕੇ ਮਾਂ ਦੀ ਸਖਤ ਘੂਰੀ ਦੌੜ ਪੈਂਦਾ ਹੈ ਰੰਗ ਖੇਡ ਦੀ ਟੋਲੀ ਵੱਲ, ਅਰੇ ਦੇਣਾ ਯਾਰ ਤਨਿਕ ਸਾ ਰੰਗ ਕਰਦਾ ਹੈ ਆਪਣੀ ਤਲੀ ਕਿਸੇ ਅੱਗੇ, ਅਰੇ ਜਾ ਤੇਰੇ ਪਾਸ ਤੋਂ ਪਿਚਕਾਰੀ ਵੀ ਨਾ, ਨਿਹਾਰਦਾ ਹੈ ਕੱਲੂ ਆਪਣੀ ਖਾਲੀ ਤਲੀ, ਥੋੜਾ ਹੁੰਦਾ ਹੈ ਉਦਾਸ ਕੁਝ ਸੋਚਦਾ ਹੈ ਪਰ ਮੰਨਦਾ ਨਹੀਂ ਹਾਰ, ਲੱਭ ਲੈਂਦਾ ਹੈ ਗਲੀ ਵਿੱਚੋਂ ਇੱਟਾਂ ਦੇ ਟੋਟੇ, ਰਗੜਦਾ ਹੈ ਕੱਚੀ ਇੱਟ ਦਾ ਟੋਟਾ ਪੱਕੀ ਇੱਟ ਤੇ, ਹੋ ਜਾਂਦਾ ਹੈ ਤਿਆਰ ਮੁੱਠੀ ਭਰ ਰੰਗ, ਬਾਪੂ ਦੇ ਖਾਲੀ ਅਧੀਏ ਵਿੱਚ ਭਰਦਾ ਹੈ ਹੱਥੀਂ ਤਿਆਰ ਕੀਤਾ ਰੰਗ, ਤੇ ਪਾਣੀ ਟੱਕਣ ਲਗਾ ਕਰਦਾ ਹੈ ਉਸ ਵਿੱਚ ਕਿੱਲ ਨਾਲ ਸ਼ੇਖ, ਦੌੜ ਪੈਂਦਾ ਹੈ ਰੰਗ ਖੇਡ ਦੀ ਟੋਲੀ ਵੱਲ, ਹੋਲੀ ਹੈ ਆਖਦਾ ਗੇਰੂਆ ਰੰਗ ਬਰਾਉਂਦਾ, ਰੱਬ ਹੈਰਾਨ ਹੈ।
1: ਅਮਰਜੀਤ ਜੀ, ਇੱਕ ਨਜ਼ਮ ਤੁਸੀਂ ਵੀ ਸਾਡੇ ਨਾਲ ਸਾਂਝੀ ਕਰੋ ਸਾਡੇ ਸਰੋਤੇ।

0: ਨਾਲ
1: ਕਵਿਤਾ ਹੈ ਸੂਟ। ਹਰ ਘਰ ਵਿੱਚੋਂ ਧੀਆਂ ਜਾਂਦੀਆਂ ਨੂੰਹਾਂ ਆਉਂਦੀਆਂ, ਹਰ ਘਰ ਵਿੱਚੋਂ ਧੀਆਂ ਜਾਂਦੀਆਂ ਨੂੰਹਾਂ ਆਉਂਦੀਆਂ, ਮਾਪਿਆਂ ਘਰ ਬਿਤਾ ਕੇ ਬਚਪਨ ਅਤੇ ਜਵਾਨੀ ਦੇ ਸਾਲ, ਕਿੰਨੀਆਂ ਸਾਂਝਾਂ ਤੋੜ ਕੇ ਨਵਾਂ ਘਰ ਵਸਾਉਂਦੀਆਂ ਕੁੜੀਆਂ, ਘਰ ਜੋੜਦੀਆਂ ਬੱਚੇ ਪੈਦਾ ਕਰਦੀਆਂ ਵੰਸ਼ ਅਗਾਂਹ ਤੋਰਦੀਆਂ, ਘਰ ਜੋੜਦੀਆਂ ਬੱਚੇ ਪੈਦਾ ਕਰਦੀਆਂ ਵੰਸ਼ ਅਗਾਂਹ ਤੋਰਦੀਆਂ, ਬੱਚੇ ਵਿਆਹੁੰਦੀਆਂ ਪੁੱਤ ਪੋਤੇ ਦੋਹਤੇ ਦੋਹਤੀਆਂ ਪਾਲਦੀਆਂ, ਸਾਰੀ ਉਮਰ ਇੱਕ ਘਰ ਨੂੰ ਅਰਪ ਦਿੰਦੀਆਂ ਨੇ ਔਰਤਾਂ, ਪਰ ਅੰਤ ਵੇਲੇ ਜਦ ਪ੍ਰਲੋਕ ਸੁਧਾਰਦੀਆਂ ਤਾਂ ਜਿਸ ਘਰ ਵਿੱਚ ਉਹਨਾਂ ਉਮਰ ਖਪਾ ਦਿੱਤੀ ਹੁੰਦੀ ਉਸ ਘਰ ਵਿੱਚੋਂ ਉਹਨਾਂ ਨੂੰ ਕਫ਼ਨ ਦਾ ਟੁਕੜਾ ਵੀ ਨਸੀਬ ਨਾ
2: ਹੁੰਦਾ,
1: ਪਰ ਅੰਤ ਵੇਲੇ ਜਦ ਪ੍ਰਲੋਕ ਸੁਧਾਰਦੀਆਂ ਤਾਂ ਜਿਸ ਘਰ ਵਿੱਚ ਉਹਨਾਂ ਨੇ ਉਮਰ ਖਪਾ ਦਿੱਤੀ ਹੁੰਦੀ ਉਸ ਘਰ ਵਿੱਚੋਂ ਉਹਨਾਂ ਨੂੰ ਕਫ਼ਨ ਦਾ ਟੁਕੜਾ ਵੀ ਨਸੀਬ ਨਾ ਹੁੰਦਾ, ਅੰਤਮ ਸਮੇਂ ਉਹਨਾਂ ਦਾ ਤਨ ਢੱਕਣ ਲਈ ਪੇਕਿਆਂ ਦਾ ਸੂਟ ਉਡੀਕਿਆ ਜਾਂਦਾ, ਅੰਤਮ ਸਮੇਂ ਉਹਨਾਂ ਦਾ ਤਨ ਢੱਕਣ ਲਈ ਪੇਕਿਆਂ ਦਾ ਸੂਟ
3: ਉਡੀਕਿਆ।
1: ਸੋ ਦੋਸਤੋ, ਅੱਜ ਦੀ ਇਸ ਕਵੀ ਸਭਾ ਦੇ ਵਿੱਚ ਜਿਹੜੇ ਜਿਹੜੇ ਕਵੀਆਂ ਨੇ ਹਿੱਸਾ ਲਿਆ, ਮੈਂ ਉਹਨਾਂ ਦੇ ਨਾਮ ਇੱਕ ਵਾਰੀ ਫਿਰ ਤੁਹਾਨੂੰ ਦੱਸਦੇ ਹਾਂ। ਅੱਜ ਦੀ ਇਸ ਕਵੀ ਸਭਾ ਦੇ ਵਿੱਚ ਸ਼ਾਮਿਲ ਸਨ ਬਲਵਿੰਦਰ ਭੱਟੀ, ਪਰਮਜੀਤ ਹਰਮੀਤ ਵਿਦਿਆਰਥੀ ਅਤੇ ਮੈਂ ਅਮਰਜੀਤ ਕੌਂਕੇ। ਦੋਸਤੋ, ਫਿਰ ਕਦੇ ਮਿਲਾਂਗੇ, ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।
4: ਹੁਣੇ ਤੁਸੀਂ ਪੰਜਾਬੀ ਕਵੀ ਸਭਾ ਸੁਣ ਰਹੇ ਸੀ। ਭਾਗ ਲੈਣ ਵਾਲੇ ਕਵੀ ਸਨ ਅਮਰਜੀਤ ਕੌਂਕੇ, ਬਲਵਿੰਦਰ ਸਿੰਘ ਭੱਟੀ, ਹਰਮੀਤ ਵਿਦਿਆਰਥੀ ਅਤੇ ਪਰਮਜੀਤ ਸਿੰਘ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਏ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਰਾਤ ਦੇ 10:30 ਵੱਜ ਰਹੇ ਨੇ। ਲਹੂ ਸਮਾਤ ਫਰਮਾਓ ਚੰਦ ਗਜ਼ਲਾਂ। ਸਭ ਤੋਂ ਪਹਿਲਾਂ ਮਨਹਰ ਉਦਾਸ ਦੀ ਆਵਾਜ਼ 'ਚ ਇਹ ਗਜ਼ਲ।

ਆਕਾਸ਼ਵਾਣੀ ਡੀ ਟੀ ਏ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਾਡੇ ਸਟੂਡੀਓ ਦੇ ਕਿਰਦੇ ਮੁਤਾਬਕ ਇਸ ਵੇਲੇ ਰਾਤ ਦੇ 11:10 ਹੋਏ ਨੇ। ਸਮਾਂ ਹੋ ਰਿਹਾ ਜੀ ਪ੍ਰੋਗਰਾਮ ਸੁਗਾਤ ਦਾ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ, ਇਸ ਪ੍ਰੋਗਰਾਮ ਵਿੱਚ ਤੁਸੀਂ ਲਾਈਵ ਹੋ ਸਕਦੇ ਹੋ, ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਆਪਣੀ ਪਸੰਦ ਦੇ ਗੀਤ ਸੁਣ ਸਕਦੇ ਹੋ। ਪ੍ਰੋਗਰਾਮ ਸ਼ਿਰਕਤ ਕਰਨ ਲਈ ਤੁਸੀਂ ਸਾਨੂੰ ਕਾਲ ਕਰਨਾ ਹੈ। ਸਾਡਾ ਨੰਬਰ ਹੈ ਜੀ 081-23-4241। ਤੁਸੀਂ ਆਪਣੇ ਮੈਸੇਜ ਸਾਨੂੰ ਵਟਸਐਪ ਰਾਹੀਂ ਭਿਜਵਾ ਸਕਦੇ ਹੋ। ਸਾਡਾ ਨੰਬਰ ਹੈ 9496536077। ਪ੍ਰੋਗਰਾਮ ਸੌਗਾਤ ਸਵੇਰੇ 1 ਵਜੇ ਤੱਕ ਜਾਰੀ ਰਹੇਗਾ। 1 ਵਜੇ ਤੁਸੀਂ ਸੁਣ ਸਕੋਗੇ ਪੰਜਾਬੀ ਮੈਲੋਡੀਅਸ ਗੀਤ। ਇਹ ਪ੍ਰੋਗਰਾਮ ਸਵੇਰੇ 2 ਵਜੇ ਤੱਕ ਜਾਰੀ ਰਹੇਗਾ। 2 ਵਜੇ ਤੁਸੀਂ ਸੁਣ ਸਕੋਗੇ ਪੰਜਾਬੀ ਯੁਗਲ ਗੀਤਾਂ ਦਾ ਪ੍ਰੋਗਰਾਮ, ਪੰਜਾਬੀ ਟਿਊਟ ਮਿਊਜ਼ਿਕ। ਅਸੀਂ ਦੱਸਣਾ ਚਾਹਾਂਗੇ ਕਿ ਪੰਜਾਬੀ ਮੈਲੋਡੀਅਸ ਗੀਤ ਔਰ ਪੰਜਾਬੀ ਡਿਊਟ ਮਿਊਜ਼ਿਕ ਵਿੱਚ ਅਸੀਂ ਜ਼ਿਆਦਾਤਰ ਉਹੀ ਗੀਤ ਪਲੇ ਕਰਦੇ ਹਾਂ ਜਿਨ੍ਹਾਂ ਦੀ ਫਰਮਾਇਸ਼ ਸਾਨੂੰ ਅਕਸਰ ਸਾਡੇ ਸਰੋਤਾ ਫੋਨ ਰਾਹੀਂ ਔਰ ਚਿੱਠੀਆਂ ਰਾਹੀਂ ਔਰ ਵਟਸਐਪ ਰਾਹੀਂ ਭੇਜਦੇ ਰਹਿੰਦੇ ਨੇ। ਸਵੇਰੇ 3 ਵਜੇ ਤੜਕੇ ਅੰਮ੍ਰਿਤ ਵੇਲਾ ਹੁੰਦਾ, ਸਰਵਣ ਕਰਾਂਗੇ ਗੁਰਬਾਣੀ ਵਿਚਾਰ। 3:30 'ਤੇ ਸਰਵਣ ਕਰਾਂਗੇ ਕੁਛ ਭਗਤੀ ਗੀਤ, ਕੁਛ ਭਜਨ। 4 ਵਜੇ ਤੜਕੇ ਸਵੇਰੇ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਾਂਗੇ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਐਸੀ ਕੱਲ੍ਹ ਸਵੇਰੇ 4 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ। ਅਤੇ ਹੁਣ ਆਗਾਜ਼ ਕਰ ਰਹੇ ਹਾਂ ਜੀ ਪ੍ਰੋਗਰਾਮ ਸੁਗਾਤ ਦਾ। ਸਾਨੂੰ ਉਡੀਕ ਰਹੇਗੀ ਤੁਹਾਡੇ ਪਿਆਰੇ ਪਿਆਰੇ ਵਟਸਐਪ ਮੈਸੇਜਿਸ ਦੀ ਔਰ ਫੋਨ ਕਾਲਸ ਦੀ। ਇਸ ਗੀਤ ਤੋਂ ਬਾਅਦ ਮੈਂ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਣਾ ਜੀ।

0: ਪ੍ਰੋਗਰਾਮ ਚੱਲ ਰਿਹਾ ਜੀ ਸੌਗਾਤ ਅਤੇ ਮੈਂ ਤੁਹਾਡਾ ਅੱਜ ਦੋਸਤ ਅਮਿਤ ਇੱਕ ਵਾਰੀ ਫਿਰ ਤੋਂ ਤੁਹਾਡੀ ਸੇਵਾ ਵਿੱਚ ਹਾਜ਼ਰ। ਜਿਨ੍ਹਾਂ ਨੇ ਹੁਣੇ ਹੁਣੇ ਜੁਆਇਨ ਕੀਤਾ ਉਹਨਾਂ ਨੂੰ ਵੀ ਅਸੀਂ ਜੀਏ ਨੂੰ ਆਖਦੇ ਹਾਂ ਵੈਲਕਮ ਕਰਦੇ ਹਾਂ ਜੀ ਤੁਹਾਡਾ ਆਪਣਾ ਪ੍ਰੋਗਰਾਮ ਸੌਗਾਤ। ਬਿਲਕੁਲ ਜੀ, ਅਗਰ ਤੁਸੀਂ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਸਾਨੂੰ ਕਾਲ ਕਰੋ 0181 23 41। ਅਗਰ ਤੁਸੀਂ ਸਾਨੂੰ ਵਟਸਐਪ ਮੈਸੇਜ ਭੇਜਣਾ ਚਾਹੁੰਦੇ ਹੋ 94655 36070। ਅਤੇ ਹੁਣ ਆਪਾਂ ਗੱਲਬਾਤ ਕਰਾਂਗੇ ਆਪਣੇ ਪ੍ਰੋਗਰਾਮ ਦੇ ਪਹਿਲੇ ਕਾਲਰ ਦੇ ਨਾਲ। ਦੇਖਦੇ ਹਾਂ ਜੀ ਕੌਣ ਨੇ ਕਿਹੜੀ ਜਗ੍ਹਾ ਤੋਂ ਆਏ ਨੇ ਔਰ ਕਿਸ ਕੀ ਦੀ ਫਰਮਾਇਸ਼ ਕਰ ਰਹੇ ਨੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਕਿਹੜੀ ਜਗ੍ਹਾ ਤੋਂ?
1: ਹਾਂਜੀ ਦਿੱਲੀ ਤੋਂ ਬੋਲ ਰਿਹਾ, ਮਨਜੀਤ ਕੌਰ।
0: ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਵਧੀਆ, ਤੁਸੀਂ ਸੁਣਾਓ ਆਪਣੇ।
0: ਦਿੱਲੀ ਦਾ ਮੌਸਮ ਗਰਮ ਹੈ ਜੀ ਕਿ ਠੰਡਾ ਹੈ, ਕਿਸ ਤਰ੍ਹਾਂ ਕੀ ਹਾਲ ਚਾਲ ਨੇ?
1: ਵੈਸੇ ਅੱਜ ਗਰਮੀ ਬਹੁਤ ਸੀ।
0: ਅੱਛਾ ਜੀ, ਆਕਾਸ਼ਵਾਣੀ ਦੇ ਰਾਹੀਂ ਪਹੁੰਚ ਰਹੀ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਅੱਜ ਸਾਨੂੰ ਕਿਹੜਾ ਗੀਤ ਸੁਣਵਾਓਗੇ? ਸਤਵਿੰਦਰ ਬਿੱਟੀ ਦੀ ਬੋਲੀਆਂ ਸੁਣਨਾ ਚਾਹੁੰਦੇ ਹੋ? ਠੀਕ ਹੈ ਜੀ, ਠੀਕ
1: ਹੈ,
0: ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਧੰਨਵਾਦ।
0: ਠੀਕ ਹੈ ਜੀ, ਤੁਹਾਨੂੰ ਗੱਲਬਾਤ ਕਰਕੇ ਬਹੁਤ ਚੰਗਾ ਲੱਗਾ ਮਨਜੀਤ ਕੌਰ ਜੀ। ਉਮੀਦ ਕਰਦੇ ਹਾਂ ਤੁਸੀਂ ਸਾਨੂੰ ਇੱਦਾਂ ਹੀ ਕਾਲ ਕਰਦੇ ਰਹੋਗੇ ਔਰ ਪ੍ਰੋਗਰਾਮ ਦਾ ਹਿੱਸਾ ਬਣਦੇ ਰਹੋਗੇ। ਤੁਹਾਡੀ ਪਸੰਦ ਦਾ ਗੀਤ ਸਤਵਿੰਦਰ ਬਿੱਟੀ ਦੀ ਆਵਾਜ਼ ਵਿੱਚ ਬੋਲੀਆਂ ਤੁਹਾਡੇ ਤੱਕ ਪਹੁੰਚ ਰਿਹਾ ਜੀ। ਇਸੇ ਤਰ੍ਹਾਂ ਅਗਰ ਤੁਸੀਂ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ ਸਾਨੂੰ ਕਾਲ ਕਰੋ 0181 23 71 ਔਰ ਵਟਸਐਪ ਮੈਸੇਜ ਲਈ 94655 36070। ਅਗਰ ਤੁਸੀਂ ਇੰਡੀਆ ਦੇ ਬਾਹਰੋਂ ਕਿਸੇ ਹੋਰ ਕੰਟਰੀ ਤੋਂ ਸਾਨੂੰ ਮੈਸੇਜ ਕਰ ਰਹੇ ਹੋ ਕੰਟਰੀ ਕੋਡ +91 ਯਾਨੀ 0091 ਲਗਾਉਣਾ ਨਾ ਭੁੱਲਣਾ ਜੀ।

0: ਹੁਣ ਤੁਸੀਂ ਸੁਣ ਰਹੇ ਸੀ ਸਤਵਿੰਦਰ ਬਿੱਟੀ ਦੀ ਆਵਾਜ਼ ਵਿੱਚ ਪੰਜਾਬੀ ਬੋਲੀਆਂ। ਇਹਦੀ ਫਰਮਾਇਸ਼ ਸਾਨੂੰ ਦਿੱਲੀ ਤੋਂ ਮਨਜੀਤ ਕੌਰ ਜੀ ਨੇ ਕੀਤੀ ਸੀ। ਉਮੀਦ ਕਰਦੇ ਹਾਂ ਅਸੀਂ ਸਾਰਿਆਂ ਨੇ ਬਹੁਤ ਬਹੁਤ ਇਹਨੂੰ ਇੰਜੋਏ ਕੀਤਾ ਹੋਵੇਗਾ। ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਹੁਣ ਗੱਲਬਾਤ ਕਰਾਂਗੇ ਜੀ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ ਸਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਮੈਂ ਅਮਿਤ ਬੋਲਿਆ ਜੀ ਸੌਗਾਤ ਪ੍ਰੋਗਰਾਮ 'ਚ। ਤੁਸੀਂ ਕੌਣ, ਆਪਣਾ ਤਾਰਫ ਦਿਓ ਜੀ। ਸ਼ਰਨ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਸੌਗਾਤ ਵਿੱਚ। ਕੀ ਹਾਲ ਚਾਲ ਨੇ? ਤੁਸੀਂ ਰੈਗੂਲਰ ਸਰੋਤਾ ਹੈਗੇ ਹੋ, ਫੈਮਿਲੀ ਦਾ ਹਿੱਸਾ ਹੋ ਆਕਾਸ਼ਵਾਣੀ, ਥੋੜਾ ਟਾਈਮ ਜ਼ਰੂਰ ਸਪੇਅਰ ਕਰਿਆ ਕਰੋ ਕਾਲ ਕਰਨ ਲਈ, ਮੈਸੇਜ ਭੇਜਣ ਦੇ ਲਈ। ਚਲੋ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ।
1: ਧੰਨਵਾਦ
0: ਜੀ, ਧੰਨਵਾਦ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ।

0: ਇਸ ਗੀਤ ਦੇ ਦੌਰਾਨ ਹੀ ਸਾਡੇ ਨਾਲ ਅਗਲੇ ਕਾਲਰ ਲਾਈਨ 'ਤੇ ਜੁੜ ਚੁੱਕੇ ਨੇ, ਆਓ ਉਹਨਾਂ ਨੂੰ ਵੈਲਕਮ ਕਰੀਏ ਅਤੇ ਦੇਖੀਏ ਕਿਸ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ।
0: ਵਾਹ ਜੀ ਵਾਹ ਰਾਜੂ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ।
1: ਧੰਨਵਾਦ ਸਰ ਜੀ, ਤੁਹਾਡਾ ਵੀ ਸਵਾਗਤ ਹੈ।
0: ਹੋਰ ਸੁਣਾਓ, ਜ਼ਿੰਦਗੀ ਠੀਕ ਚੱਲ ਰਹੀ ਹੈ ਜੀ? ਸਭ ਵਧੀਆ
1: ਜੀ, ਬਹੁਤ ਵਧੀਆ ਜੀ,
0: ਬਿਲਕੁਲ ਵਧੀਆ ਹੀ ਚਾਹੀਦੀ ਹੈ। ਤੇ ਚੰਡੀਗੜ੍ਹ ਦਾ ਕੀ ਹਾਲ ਚਾਲ ਹੈ, ਗਰਮੀ ਹੈ ਕਿ ਕਿਸ ਤਰ੍ਹਾਂ?
1: ਗਰਮੀ ਬਹੁਤ ਹੈ, ਹੁਣ ਤਾਂ ਦਿਨ ਚ ਦੁਪਹਿਰੇ ਬਾਰਿਸ਼ ਵੀ ਹੋਈ ਥੋੜੀ
0: ਜੀ। ਐਕਚੁਅਲੀ ਗੱਲ ਹੈ ਕਿ ਮਈ ਦਾ ਮਹੀਨਾ ਸਰ, ਤੇ ਹੈ ਗਰਮੀ ਦਾ ਉਮੀਦ ਕਰਨੀ ਚਾਹੀਦੀ ਕਿ ਗਰਮੀ ਪਵੇ।
1: ਚੰਨ ਪਰਦੇਸੀ ਫਿਲਮ ਦਾ ਕੀ ਸੁਣਨਾ ਜੀ, ਨਰਸ ਹੀਰੇ ਮੇਰੀਏ।

0: ਰਾਂਝਣ ਤੇਰਾ।
1: ਰਾਂਝਣ ਤੇਰਾ, ਵਾਹ ਜੀ ਵਾਹ ਵਾਹ, ਬਹੁਤ ਪੁਰਾਣੀ ਪਿਕਚਰ, ਕਹਿੰਦੇ ਸੁਪਰ ਹਿੱਟ ਗਈ ਸੀ, ਠੀਕ ਗੱਲ ਹੈ ਜੀ।
0: ਹਾਂਜੀ, ਅਸੀਂ 20,000 ਦੇ ਦੇਖਦੇ ਹੁੰਦੇ ਸੀ ਪੌੜੀਆਂ 'ਚ ਬੈਠ ਕੇ।
1: ਆਹ ਹਾ ਹਾ ਹਾ ਹਾ, ਕਿਆ ਜ਼ਮਾਨਾ ਸੀ ਉਦੋਂ, ਹੈ ਨਾ ਜੀ।
0: ਹਾਂਜੀ, ਬਹੁਤ ਵਧੀਆ ਜ਼ਮਾਨਾ ਤਾ ਜੀ।
1: ਜਦੋਂ ਕੋਈ VCR ਘਰ ਲਗਾਉਂਦਾ ਸੀ, ਅਗਰ ਉਹਨਾਂ ਕੋਲ VCR ਨਹੀਂ ਹੈ ਤੇ ਕਿਰਾਏ ਤੇ ਵੀ VCR ਮਿਲਦੇ ਸੀ।
0: ਹਾਂਜੀ, 50 ਪੈਸੇ ਟਿਕਟ ਹੁੰਦੀ ਸੀ ਕਿਸੇ
1: ਜੀ,
0: ਅਸੀਂ ਲੁਕ ਲੁਕ ਕੇ ਦੇਖਣਾ ਪੌੜੀਆਂ 'ਚ ਬੈਠ ਕੇ।
1: ਅੱਜ ਕੱਲ੍ਹ ਕਿਸੇ ਨੂੰ ਕਹਿ ਦਿਓ ਕਿ ਲੋਕ ਕੰਮ ਧੰਦੇ ਛੱਡ ਕੇ ਤੇ ਰਾਤੀ ਪੂਰੀ ਰਾਤ ਵੀਡੀਓ ਤੇ ਪਿਕਚਰਾਂ ਦੇਖਦੇ, ਲੋਕ ਕਹਿੰਦੇ ਇੰਨੀ ਕਿਹੜੀ ਲੋੜ ਪੈ ਗਈ, ਲੋਕਾਂ ਨੂੰ ਸਮਝ ਨਹੀਂ ਆ ਸਕਦਾ, ਉਹ ਜਨਰੇਸ਼ਨ ਹੀ ਹੋਰ ਸੀ, ਉਹ ਪੀੜ੍ਹੀ ਹੋਰ ਸੀ, ਹੈ ਨਾ ਜੀ।
0: ਹਾਂਜੀ ਹਾਂਜੀ, ਸਮਾਂ ਹੀ ਹੋਰ ਤਾ ਜੀ, ਉਹ ਦੁਬਾਰਾ ਨਹੀਂ ਆ ਸਕਦਾ ਸਮਾਂ।
1: ਕਿੱਧਰ ਗਿਆ ਦੌਰ ਪੁਰਾਣਾ, ਪੈ ਕੇ ਕਿਹੜੀ ਰਾਹ, ਹੈ ਜੀ, ਸਮਾਂ ਬਦਲ ਗਿਆ, ਸਮਾਂ ਬਦਲ ਗਿਆ। ਚਲੋ ਰਾਜੂ ਜੀ, ਤੁਹਾਨੂੰ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਜੀ, ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ, ਉਮੀਦ ਕਰਦੇ ਹਾਂ ਇਸੇ ਤਰ੍ਹਾਂ ਤੁਸੀਂ ਪ੍ਰੋਗਰਾਮ 'ਚ ਹਿੱਸਾ ਲੈਂਦੇ ਰਹੋਗੇ ਔਰ ਤੁਹਾਨੂੰ ਕਾਲ ਵੀ ਕਰੋਗੇ ਔਰ ਮੈਸੇਜਸ ਵੀ ਭੇਜਦੇ ਰਹੋਗੇ। ਆਓ ਸੁਣਦੇ ਮੁਹੰਮਦ ਰਫੀ ਅਤੇ ਸਾਥੀਆਂ ਦਾ ਗਾਇਆ ਹੋਇਆ ਚੰਨ ਪਰਦੇਸੀ ਫਿਲਮ ਦਾ ਗੀਤ।

0: ਪ੍ਰੋਗਰਾਮ ਚੱਲਿਆ ਜੀ ਸੌਗਾਤ ਅਤੇ ਮੈਂ ਤੁਹਾਡਾ ਅੱਜ ਦੋਸਤ ਅਮਿਤ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਸੇਵਾ ਲੈ ਕੇ ਹਾਜ਼ਰ ਜੀ। ਆਓ ਹੁਣ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ
1: ਅਮਿਤ ਜੀ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ?
1: ਮਹੇਸ਼ ਗਰਗ, ਮੰਡੀ ਹਰਜੀਰਾ, ਮਲੌਰ।
0: ਮਹੇਸ਼ ਗਰਗ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਧੰਨਵਾਦ ਜੀ।
0: ਹੋਰ ਸੁਣਾਓ, ਕੀ ਕਰ ਰਹੇ ਸੀ?
1: ਹੈਲੋ
0: ਹੈਲੋ
1: ਹੈਲੋ ਹਾਂਜੀ,
0: ਮੈਂ ਕਿਹਾ ਜੀ ਕੀ ਕਰ ਰਹੇ ਸੀ? ਪ੍ਰੋਗਰਾਮ ਸੁਣ ਰਹੇ ਸੀ?
1: ਪ੍ਰੋਗਰਾਮ ਸੁਣੀ ਜਾਂਦੇ ਹਾਂ ਤੁਹਾਡਾ ਜੀ, ਇਸ ਵੇਲੇ 2 ਘੰਟੇ ਲਾਈ ਦੇ ਜੀ।
0: ਅਤੇ ਦਿਨੇ ਵੀ ਮੌਕਾ ਮਿਲਦਾ ਪ੍ਰੋਗਰਾਮ ਸੁਣਨ ਦਾ ਕਿ ਅਸੀਂ ਰਾਤੀ ਸੁਣ ਪਾਉਂਦੇ ਹੋ?
1: ਕਰਦੇ ਹੀ ਸੁਣਦੇ ਜੀ।
0: ਚਲੋ, ਗੁੱਡ ਗੁੱਡ, ਬਹੁਤ ਅੱਛੀ ਗੱਲ ਹੈ। ਅਤੇ ਕਿੰਨੀ ਕੁ ਦੇਰ ਤੋਂ ਰੇਡੀਓ ਨਾਲ ਜੁੜੇ ਹੋ, ਕਦੋਂ ਤੋਂ ਪ੍ਰੋਗਰਾਮ ਸੁਣ ਰਹੇ ਹੋ ਜੀ?
1: ਰੇਡੀਓ ਤਾਂ ਜੀ ਮੈਨੂੰ ਗੁੜਤੀ 'ਚ ਮਿਲਿਆ ਜੀ, 1967

0: ਲਾਈ ਦੇ ਜੀ
1: ਤੇ ਦਿਨੇ ਵੀ ਮੌਕਾ ਮਿਲਦਾ ਪ੍ਰੋਗਰਾਮ ਸੁਣਨ ਦਾ ਕਿ ਸਿਰ ਰਾਤੀ ਸੁਣ ਪਾਉਂਦੇ ਹੋ?
0: ਕਰਦੇ ਹੀ ਸੁਣਦੇ ਜੀ।
1: ਚਲੋ ਗੁੱਡ ਗੁੱਡ, ਬਹੁਤ ਅੱਛੀ ਗੱਲ ਹੈ। ਤੇ ਕਿੰਨੀ ਦੇਰ ਤੋਂ ਰੇਡੀਓ ਨਾਲ ਜੁੜੇ ਹੋ, ਕਦੋਂ ਤੋਂ ਪ੍ਰੋਗਰਾਮ ਸੁਣ ਰਹੇ ਹੋ ਜੀ?
0: ਰੇਡੀਓ ਤਾਂ ਜੀ ਮੈਨੂੰ ਗੁੜਤੀ 'ਚ ਮਿਲਿਆ ਜੀ, 1967 'ਚ ਜਨਮ ਹੋਇਆ ਜੀ,
1: ਜੀ
0: ਅਤੇ ਉਦੋਂ ਮੇਰੇ ਜਨਮ ਦਿਨ ਦੀ ਖੁਸ਼ੀ 'ਚ ਰੇਡੀਓ ਲਿਆਏ ਸੀਗੇ ਜੀ।
1: ਅੱਛਾ, ਵਾਹ ਜੀ ਵਾਹ।
0: ਹਾਂਜੀ, ਅਤੇ ਫਰਮਾਇਸ਼ ਮੈਂ 1984 ਤੋਂ ਭੇਜ ਰਿਹਾ ਜੀ।
1: 1984 ਫਰਮਾਇਸ਼ ਕਰਨੀ ਸ਼ੁਰੂ ਕੀਤੀ? ਠੀਕ ਹੈ ਠੀਕ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਅੱਜ ਤੁਹਾਡੀ ਕਾਲ ਲੱਗੀ, ਇਸ 'ਤੇ ਆਪਾਂ ਕਿਹੜਾ ਗੀਤ ਸੁਣਨਾ ਚਾਹੁੰਦੇ ਹਾਂ?
0: ਹੰਸਰਾਜ ਹੰਸ ਦਾ ਗੀਤ ਸੁਣਾ ਜੀ।
1: ਠੀਕ ਹੈ ਸਰ, ਗਰਗ ਸਾਹਿਬ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ। ਇੱਕ ਗੱਲ ਮੈਂ ਜ਼ਰੂਰ ਉੱਥੇ ਕਹਿਣਾ ਚਾਹਾਂਗਾ, ਸਾਡੇ ਕੋਲੋਂ ਬਹੁਤ ਸਾਰੇ ਮੈਸੇਜਿਸ ਸਕਰੀਨ ਉੱਪਰ ਫਲੈਸ਼ ਹੋ ਰਹੇ ਨੇ, ਜਿਹੜੇ ਸਾਡੇ ਰੱਬ ਵਰਗੇ ਸਰੋਤਾ ਮੈਸੇਜ ਭੇਜ ਰਹੇ ਨੇ। ਉਹਨਾਂ ਨੂੰ ਇੱਕ ਗੱਲ ਵਾਅਦਾ ਹੈ ਜੀ, ਸਭ ਦੇ ਮੈਸੇਜ ਪੜ੍ਹੇ ਜਾਣਗੇ, ਉਹਨਾਂ ਦੇ ਪਸੰਦ ਦੇ ਗੀਤ ਵੀ ਜ਼ਰੂਰ ਜ਼ਰੂਰ ਪਲੇ ਕਰੇ ਜਾਣਗੇ। ਤੁਸੀਂ ਨਿਰਾਸ਼ ਨਹੀਂ ਹੋਣਾ, ਅਗਰ ਕਾਲ ਨਹੀਂ ਲੱਗ ਰਹੀ ਤੁਸੀਂ ਮੈਸੇਜ ਕਰੋ, ਤੁਹਾਡਾ ਮੈਸੇਜ ਦੇ ਨਾਲ ਤੁਹਾਡੀ ਫਰਮਾਇਸ਼ ਆਪਾਂ ਪਲੇ ਕਰਾਂਗੇ। ਪਰ ਤੁਸੀਂ ਪ੍ਰੋਗਰਾਮ 'ਚ ਹਿੱਸਾ ਜ਼ਰੂਰ ਲੈਣਾ, ਪ੍ਰੋਗਰਾਮ ਸ਼ਿਰਕਤ ਜ਼ਰੂਰ ਕਰਨੀ ਹੈ। ਤਾਂ ਲਓ ਹੁਣ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਮੁਹੰਮਦ ਰਫੀ ਦੇ ਗੀਤ ਤੋਂ ਬਾਅਦ ਆਪਾਂ ਸੁਣਾਉਣਗੇ ਹੰਸਰਾਜ ਹੰਸ ਦੀ ਆਵਾਜ਼ਾਂ ਵਿੱਚ। ਇਹਦੀ ਫਰਮਾਇਸ਼ ਸਾਨੂੰ ਹੁਣੇ ਹੁਣੇ ਗਰਗ ਸਾਹਿਬ ਨੇ ਕੀਤੀ ਹੈ ਜੀ। ਪ੍ਰੋਗਰਾਮ ਸੁਗਾਤ, ਅਗਲੀ ਪੇਸ਼ਕਸ਼ ਤੁਹਾਡੇ ਤੱਕ ਪਹੁੰਚ ਰਹੀ ਹੈ।

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾਤ, ਇਸ ਤਰ੍ਹਾਂ ਜਾਰੀ ਰਹੇਗਾ। ਆਓ ਗੱਲਬਾਤ ਕਰਦੇ ਹਾਂ ਆਪਣੇ ਅਗਲੇ ਕਾਲਰ ਦੇ ਨਾਲ। ਹੈਲੋ, ਹਾਂਜੀ ਕੌਣ ਬੋਲ ਰਹੇ ਨੇ ਜੀ, ਕਿਹੜੀ ਜਗ੍ਹਾ ਤੋਂ?
1: ਹੈਲੋ,
0: ਹਾਂਜੀ ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ, ਪਲੀਜ਼ ਦੱਸੋ ਜੀ।
1: ਬਿੱਟੂ ਬੋਲ ਰਿਹਾ ਭਾਜੀ, ਦੂਰਦਰਸ਼ਨ ਦੀ ਵੈਬਸਾਈਟ ਮੰਗੋ ਸਿਕੰਦਰ ਜੀ।
0: ਵਾਹ ਜੀ ਬਿੱਟੂ ਜੀ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ, ਕੀ ਹਾਲ ਚਾਲ ਨੇ?
1: ਬਹੁਤ ਵਧੀਆ, ਤੁਹਾਡਾ ਹੀ ਸਵਾਗਤ ਹੈ, ਪ੍ਰੋਗਰਾਮ ਬਹੁਤ ਹੀ ਵਧੀਆ ਪੇਸ਼ ਕਰ ਰਹੇ ਹੋ
0: ਜੀ। ਜੀ ਜੀ,
1: ਆਵਾਜ਼ ਵੀ ਬੁਲੰਦ, ਪੂਰੀ ਬੁਲੰਦ ਜੀ ਆਵਾਜ਼,
0: ਕੀ ਬਾਤ ਹੈ,
1: ਪੂਰਾ ਮਜ਼ਾ ਆ ਰਿਹਾ ਤੁਹਾਡਾ।
0: ਜਦੋਂ ਬਿੱਟੂ ਜੀ ਤੁਹਾਡੇ ਵਰਗੇ ਪਿਆਰੇ ਪਿਆਰੇ ਸਰੋਤਾ ਮਿਲਦੇ ਨੇ, ਸਾਨੂੰ ਹੋਰ ਮੋਟੀਵੇਸ਼ਨ ਮਿਲਦੀ, ਹੋਰ ਹੁਲਾਰਾ ਮਿਲਦਾ ਕਿ ਪ੍ਰੋਗਰਾਮ ਨੂੰ ਵਧੀਆ ਬਣਾ ਕੇ ਪੇਸ਼ ਕਰੀਏ, ਹੋਰ ਵਧੀਆ ਕਿੱਦਾਂ ਹੋ ਸਕਦਾ, ਹੈ ਨਾ ਜੀ?
1: ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਜੀ, ਬਹੁਤ ਵਧੀਆ ਲੱਗ ਰਿਹਾ,
0: ਸਾਰਾ
1: ਪਰਿਵਾਰ ਨਾਲ ਸੁਣਦੇ ਆ ਤੁਹਾਨੂੰ।
0: ਤੇ ਬਿੱਟੂ ਜੀ ਅੱਜ ਗੀਤ ਕਿਹੜਾ ਸੁਣਾਓਗੇ?
1: ਗੀਤ ਵੀ ਸੁਣਾ ਦਿਓ ਅੱਜ ਫਿਰ, ਜੱਟੀ ਫਿਲਮ ਦਾ,
0: ਜੱਟੀ ਫਿਲਮ ਦਾ
1: ਹੁੰਦੀਆਂ ਨੇ, ਕੀ ਬਣਾ ਜੀ, ਕੀ ਹੁੰਦਾ ਜੀ,
0: ਬੜਾ ਨੋਟੀ ਜਾਂ ਨਟਖੜ ਦਾ ਗੀਤ ਸੁਣਨਾ ਚਾਹੁੰਦੇ ਹੋ ਤੁਸੀਂ? ਠੀਕ ਹੈ ਜੀ,
1: ਹਾਂਜੀ ਠੀਕ ਹੈ ਜੀ।
0: ਚਲ, ਤੁਹਾਡੀ ਪਸੰਦ ਦਾ ਗੀਤ ਜ਼ਰੂਰ ਜ਼ਰੂਰ ਤੁਹਾਡੇ ਤੱਕ ਪਹੁੰਚ ਰਿਹਾ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਪਹਿਲਾਂ ਅਸੀਂ ਕੁਝ ਵਟਸਐਪ ਮੈਸੇਜ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ, ਜਿਹੜੇ ਸਾਡੇ ਸਰੋਤਾ ਬਹੁਤ ਦੇਰ ਤੋਂ ਸਾਨੂੰ ਭੇਜ ਰਹੇ ਨੇ ਜੀ।

0: ਪਹਿਲਾ ਮੈਸੇਜ ਸਾਨੂੰ ਮਿਲਿਆ ਜੀ ਕਸਬਾ ਚਿਲਕਾਨਾ ਜ਼ਿਲ੍ਹਾ ਸਹਾਰਨਪੁਰ ਤੋਂ। ਮੈਸੇਜ ਭੇਜਣ ਨੇ ਜ਼ਰੀਫ ਅੰਸਾਰੀ, ਨਾਇਮ ਅੰਸਾਰੀ, ਡਾਕਟਰ ਅਮੀਰ ਮੁੰਨਾ। ਇਹਨਾਂ ਨੇ ਕੋਈ ਖਾਸ ਗੀਤ ਦੀ ਫਰਮਾਇਸ਼ ਤਾਂ ਨਹੀਂ ਕੀਤੀ, ਫਿਰ ਵੀ ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਔਰ ਇਹ ਮੈਸੇਜ ਸਾਨੂੰ ਭੇਜ ਰਹੇ ਨੇ ਜੀ ਜਨਕਪੁਰੀ ਸਹਾਰਨਪੁਰ ਤੋਂ, ਜੌਨ ਡਿਕੋਸਟਰਾ, ਰੋਜ਼ੀ ਡਿਕੋਸਟਰਾ, ਪਰਲ ਡਿਕੋਸਟਰਾ, ਵਿਲਿਸ ਡਿਕੋਸਟਰਾ। ਹਮੇਂ ਆਪਣੀ ਪਸੰਦ ਕਾ ਕਿਸੀ ਗੀਤ ਮੇਂ ਸ਼ਾਮਿਲ ਕਰਨਾ, ਬਹੁਤ ਬਹੁਤ ਸ਼ੁਕਰੀਆ। ਜੌਨ ਡਿਕੋਸਟਰਾ ਅਤੇ ਰੋਜ਼ੀ ਡਿਕੋਸਟਰਾ ਪੂਰੀ ਫੈਮਿਲੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਦੇ ਲਈ। ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਬੀਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ। ਕਹਿੰਦੇ ਕੋਈ ਵੀ ਪੰਜਾਬੀ ਗੀਤ ਸੁਣਵਾ ਦਿਓ। ਮੈਸੇਜ ਭੇਜਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਪਟੇਲ ਨਗਰ ਮਲੋਟ ਤੋਂ ਸਾਨੂੰ ਮੈਸੇਜ ਭੇਜਣੇ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗੀਤਾ ਰਾਣੀ ਜਜੋਰੀਆ, ਗਗਨਦੀਪ, ਆਰਜ਼ੂ ਅਤੇ ਗੁੱਡੂ। ਇਹਨਾਂ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ ਪ੍ਰੋਗਰਾਮ ਸੁਗਾਤ ਵਿੱਚ। ਪ੍ਰੋਗਰਾਮ ਪੇਸ਼ਕਰਤਾ ਕੋ ਪਿਆਰ ਭਰੀ ਨਮਸਕਾਰ। ਇਸ ਤਰ੍ਹਾਂ ਲਿਖ ਕੇ ਸਾਨੂੰ ਭੇਜ ਰਹੇ ਨੇ ਗੁਲਾਮ ਰੋਡ ਹਰਗੋਬਿੰਦ ਨਗਰ ਨਵਾਂ ਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼, ਸ਼ਿਖਾ, ਪ੍ਰਤੀਕਸ਼ਾ ਅਤੇ ਮੈਕਸ। ਕਹਿੰਦੇ ਪਲੀਜ਼ ਪਲੇ ਐਨੀ ਸੌਂਗ। ਬਹੁਤ ਬਹੁਤ ਸ਼ੁਕਰੀਆ ਜੀ ਇੰਨਾ ਪਿਆਰਾ ਮੈਸੇਜ ਭੇਜਣ ਦੇ ਲਈ। ਉਮੀਦ ਕਰਦੇ ਹਾਂ ਤੁਸੀਂ ਪ੍ਰੋਗਰਾਮ ਨਾਲ ਇਸੇ ਤਰ੍ਹਾਂ ਬਣੇ ਰਹੋਗੇ। ਆਦਰਣੀ ਪ੍ਰਸਾਰਕ ਮਹੋਦਯ, ਆਪਕੋ ਹਮਾਰੀ ਪਿਆਰ ਭਰੀ ਨਮਸਕਾਰ। ਔਰ ਮੈਸੇਜ ਭੇਜ ਰਹੇ ਨੇ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਉੱਤਰਾਖੰਡ ਤੋਂ। ਬਹੁਤ ਬਹੁਤ ਸ਼ੁਕਰੀਆ ਜੀ ਜੀਆਂ ਨੂੰ ਆਖਦੇ ਹਾਂ ਪ੍ਰੋਗਰਾਮ ਸੁਗਾਤ ਵਿੱਚ। ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਮੈਸੇਜ ਭੇਜ ਰਹੇ ਨੇ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ। ਕਹਿੰਦੇ ਨੇ ਕੋਈ ਵੀ ਪੰਜਾਬੀ ਗੀਤ ਸੁਣਵਾ ਦਿਓ। ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਉੱਪਰ ਜੀ ਆਓ ਸੁਣਦੇ ਹੋ ਉਹ ਗੀਤ ਜਿਹਦੀ ਫਰਮਾਇਸ਼ ਸਾਨੂੰ ਹੁਣੇ ਹੁਣੇ ਬਿੱਟੂ ਜੀ ਨੇ ਕੀਤੀ ਹੈ। ਆਸ਼ਾ ਭੋਸਲੇ, ਮਹਿੰਦਰ ਕਪੂਰ ਦਾ ਇੱਕ ਯੁਗਲ ਗੀਤ। ਅਗਰ ਤੁਸੀਂ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਸਾਨੂੰ ਫਟਾਫਟ ਕਾਲ ਕਰੋ 0181 23 42 171।
1: ਹੱਥ ਲਵੇ ਤੇ ਆਉਂਦੀਆਂ ਨੇ ਮੈਨੂੰ ਖੁਸ਼ਕਟਾਰੀਆਂ,
2: ਉੱਤੋਂ ਉੱਤੋਂ ਖਿੱਚੀ ਜਾਵੇ ਵਿੱਚੋਂ ਲੱਗਣ ਪਿਆਰੀ।

0: ਕੀਤੇ ਨਾ ਰੱਖਵੇ
1: ਬੇਜਾਵਾ ਪੱਖੀ ਹੱਥ ਲੱਗਦਾ ਤੇ ਡੋਰੀ ਹੋ ਜਾਣੀਏ ਆਉਂਦਾ ਹੀ ਸਵਾਦ ਤੇ ਬਹਾਨੇ ਹੋਰ ਲਾਉਣੀਏ ਗਾਲ ਨਾਲ ਲੱਗ ਨੀ ਗਾਲ ਨਾਲ ਲੱਗ ਗਾਲ ਨਾਲ ਲੱਗ ਗੱਲਾਂ ਮੁੱਕ ਜਾਣ ਸਾਰੀਆਂ।

0: ਪ੍ਰੋਗਰਾਮ ਚੱਲਿਆ ਜੀ ਸੁਗਾ ਅਤੇ ਹੁਣੇ ਤੁਸੀਂ ਆਨੰਦ ਮਾਣਦੇ ਸੀ ਆਸ਼ਾ ਭੋਸਲੇ ਮਹਿੰਦਰ ਕਪੂਰ ਦਾ ਇੱਕ ਯੁਗਲ ਗੀਤ ਆ ਔਰ ਇਸ ਗੀਤ ਦੀ ਫਰਮਾਇਸ਼ ਸਾਨੂੰ ਬਿੱਟੂ ਜੀ ਨੇ ਕੀਤੀ ਸੀ। ਬਿੱਟੂ ਜੀ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ, ਤੁਸੀਂ ਇੰਨਾ ਪਿਆਰਾ ਗੀਤ ਸੁਣਵਾਇਆ ਔਰ ਸਭ ਦਾ ਮੂਡ ਬਿਲਕੁਲ ਚਕਾ ਚੱਕ ਕਰ ਦਿੱਤਾ ਹੈ ਜੀ। ਅਤੇ ਆਪਾਂ ਪ੍ਰੋਗਰਾਮ ਨੂੰ ਹੁਣ ਅੱਗੇ ਵਧਾਉਂਦੇ ਹਾਂ ਅਤੇ ਗੱਲਬਾਤ ਕਰਦੇ ਹਾਂ ਜੀ ਆਪਣੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ,
0: ਹਾਂਜੀ ਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਅਮਿਤ ਬੋਲ ਰਿਹਾ ਜੀ ਪ੍ਰੋਗਰਾਮ ਸੁਗਾ ਚ, ਤੁਸੀਂ ਆਪਣਾ ਤਾਰੁਫ ਦਿਓ, ਕੌਣ ਹੋ ਤੁਸੀਂ, ਹੈਲੋ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ? ਪ੍ਰੀਤਮ ਜੀ ਬੋਲ ਰਹੇ ਨੇ। ਪ੍ਰੀਤਮ ਜੀ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਪ੍ਰੋਗਰਾਮ ਸੁਗਾਤ ਵਿੱਚ। ਤੁਹਾਡੀ ਆਵਾਜ਼ ਥੋੜੀ ਕੱਟ ਰਹੀ ਜੀ। ਹੈਲੋ,
1: ਹੈਲੋ,
0: ਕਿਹੜਾ ਗੀਤ ਸੁਣਨਾ ਚਾਹੋਗੇ ਪ੍ਰੀਤਮ ਜੀ? ਕੋਈ ਖਾਸ ਗੀਤ ਜਾਂ ਕੋਈ ਵੀ? ਬੀਵੀਆਂ ਸੁਣਨਾ ਚਾਹੁੰਦੇ ਹੋ? ਠੀਕ ਹੈ ਜੀ। ਪ੍ਰੀਤਮ ਜੀ ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਜ਼ਰੂਰ ਜ਼ਰੂਰ ਪਹੁੰਚੇਗਾ ਜੀ। ਪਹਿਲਾਂ ਕੁਛ ਆਪਾਂ ਵਟਸਐਪ ਮੈਸੇਜਸ ਪ੍ਰੋਗਰਾਮ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹਾਂ ਜੀ। ਅਤੇ ਅਗਲਾ ਵਟਸਐਪ ਮੈਸੇਜ ਜਿਹੜਾ ਅਸੀਂ ਸ਼ਾਮਿਲ ਕਰਨ ਜਾ ਰਹੇ ਹਾਂ ਜੀ, ਸਾਨੂੰ ਭੇਜਿਆ ਵੇ ਆਦਰਸ਼ ਨਗਰ ਮਲੋਟ ਤੋਂ, ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ। ਇਹਨਾਂ ਨੇ ਕਿਸੇ ਖਾਸ ਗੀਤ ਦੀ ਫਰਮਾਇਸ਼ ਨਹੀਂ ਭੇਜੀ, ਫਿਰ ਵੀ ਮੈਸੇਜ ਭੇਜਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਪਿੰਡ ਘੁਡਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮੈਸੇਜ ਭੇਜ ਰਹੇ ਨੇ ਸਰਦਾਰ ਮਲਕੀਤ ਸਿੰਘ, ਮਨਜੀਤ ਕੌਰ, ਦਪਿੰਦਰ, ਗੁਰਸ਼ਬਦ, ਜੀਤ ਸਿੰਘ ਅਤੇ ਪੂਰਾ ਬਰਾੜ ਪਰਿਵਾਰ। ਇਹਨਾਂ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸੁਖਦੇਵ ਸਿੰਘ ਚਾਹਲ, ਬੁਰਜ ਹਨੂੰਮਾਨਗੜ੍ਹ, ਇਹਨਾਂ ਨਾਲ ਕੁਲਵੰਤ ਸਿੰਘ ਗਿੱਲ ਮਲੋਟ ਤੋਂ, ਇਹਨਾਂ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਸੁਖਵਿੰਦਰ ਸਿੰਘ ਜੌੜਾ, ਸਵੀਟੀ ਦੀਵਾਨਾ, ਜਨਕਪੁਰੀ ਤੋਂ ਪਿੰਟੂ ਦੀਵਾਨਾ, ਰਜਿੰਦਰ ਸਿੰਘ ਓਬਰਾਏ,

ਪਿੰਡ ਥਾਣਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਰਵਿੰਦਰ ਸਿੰਘ, ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਸੁਰਿੰਦਰਪਾਲ। ਇੱਕ ਦਿਨ ਕੋਈ ਵੀ ਪੰਜਾਬੀ ਗੀਤ ਸਾਨੂੰ ਸੁਣਵਾ ਦਿਓ ਜੀ। ਮੈਸੇਜ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰੀਆ, ਨਿਮਿਤ ਆਹੂਜਾ, ਇਹਨਾਂ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਅਤੇ ਆਹ ਹੁਣ ਸੁਣਦੇ ਹਾਂ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼, ਦੇਬੀ ਮਖਸੂਸਪੁਰੀ ਦਾ ਗਾਇਆ ਹੋਇਆ ਗੀਤ, ਜਿਹਦੀ ਫਰਮਾਇਸ਼ ਸਾਨੂੰ ਹੁਣੇ ਹੁਣੇ ਪ੍ਰੀਤਮ ਜੀ ਨੇ ਕੀਤੀ ਹੈ। ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ ਸਾਨੂੰ ਕਾਲ ਕਰੋ 0181 23 42 171।

0: ਪ੍ਰੋਗਰਾਮ ਚੱਲਿਆ ਜੀ ਸੁਗਾਤ ਤੇ ਆਓ ਹੁਣ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ
1: ਅਮਿਤ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਦੇਸ ਰਾਜ ਡਰਾਈਵਰ, ਤਹਿਸੀਲ ਟਵਾਣਾ, ਜ਼ਿਲ੍ਹਾ ਫਤਿਹਾਬਾਦ, ਹਰਿਆਣਾ।
0: ਵਾਹ ਜੀ ਵਾਹ ਦੇਸ ਰਾਜ ਜੀ, ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ ਨੇ?
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।
0: ਤੇ ਦੇਸ ਰਾਜ ਜੀ, ਦਿਨੇ ਵੀ ਪ੍ਰੋਗਰਾਮ ਸਾਡੇ ਸੁਣਦੇ ਹੋ ਕਿ ਰਾਤੀ ਹੀ ਮੌਕਾ ਮਿਲਦਾ?
1: ਰਾਤੀ ਤਕਰੀਬਨ ਰਾਤੀ ਸੁਣਦੇ ਆ, ਦਿਨੇ ਤਾਂ ਕੋਲ ਵੀ ਨੀ ਲੱਗਦੀ ਤੇ ਵੈਸੇ ਟਾਈਮ ਨੀ ਮਿਲਦਾ।
0: ਹਾਂ ਬਿਲਕੁਲ, ਬੰਦਾ ਆਪਣੇ ਕੰਮ ਕਾਰਜ ਮਸਰੂਫ ਹੁੰਦਾ, ਕੋਈ ਉਹ ਸ਼ੱਕ ਦੀ ਗੱਲ ਨਹੀਂ। ਬਟ ਰੇਡੀਓ ਦੀ ਤਾਂ ਇੱਕ ਖਾਸੀਅਤ ਹੈ ਕਿ ਤੁਸੀਂ ਨਾਲ ਨਾਲ ਆਪਣੇ ਰੁਝੇਵੇਂ ਆਪਣੇ ਕਾਰੋਬਾਰ ਕਰ ਸਕਦੇ ਹੋ ਤੇ ਨਾਲ ਨਾਲ ਰੇਡੀਓ ਵੀ ਸੁਣ ਸਕਦੇ ਹੋ। ਵੈਸੇ ਕੀ ਕੰਮ ਕਾਰ ਕਰਦੇ ਹੋ ਤੁਸੀਂ?
1: ਮੈਂ
0: ਸਕੂਲ ਬੱਸ ਚਲਾਉਂਦਾ। ਠੀਕ ਹੈ ਜੀ, ਠੀਕ ਹੈ ਜੀ। ਤੇ ਅੱਜ ਕਿਹੜੇ ਗੀਤ ਸੁਣਨਾ ਚਾਹੁੰਦੇ ਹੋ? ਕੀ ਸੁਣਨਾ ਚਾਹੁੰਦੇ? ਹੈਲੋ ਜੀ, ਹਰਜੀਤ ਸ਼ਰਮਾ ਦਾ ਗੀਤ ਸੁਣਾ ਚਾਹੁੰਦੇ? ਠੀਕ ਹੈ, ਤੁਹਾਡੀ ਪਸੰਦ ਦਾ ਗੀਤ ਤੱਕ ਪਹੁੰਚ ਸਕਦਾ।

0: ਪ੍ਰੋਗਰਾਮ ਚੱਲ ਰਿਹਾ ਜੀ ਸੁਗਾ ਅਤੇ ਤੁਸੀਂ ਆਨੰਦ ਮਾਣ ਰਹੇ ਸੀ ਹਰਜੀਤ ਹਰਮਨ ਨੇ ਗਾਇਆ ਹੋਇਆ ਇਸ ਗੀਤ ਦਾ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਅਮਰਿੰਦਰ ਸਿੰਘ ਸਰਹੰਦ ਫਤਿਹਗੜ੍ਹ ਸਾਹਿਬ ਤੋਂ ਬੇਨਤੀ ਕਰਦਾ ਸੀ ਜੀ।
0: ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸੁਗਾਤ ਵਿੱਚ।
1: ਥੈਂਕ ਯੂ ਸਰ ਜੀ। ਮੈਂ ਨਾ ਦਰਅਸਲ ਸਭ ਤੋਂ ਪਹਿਲਾਂ ਨਾ ਜੀ ਇੱਕ ਲਾਊਡਲੀ ਇੱਕ ਸੁਝਾਅ ਦੇਣਾ ਚਾਹੁੰਦਾ ਜੀ ਆਪ ਜੀ ਦੇ ਜ਼ਰੀਏ ਤੁਹਾਡੇ ਪ੍ਰੋਗਰਾਮ ਮੇਕਰਸ ਨੂੰ
0: ਜੀ।
1: ਤੇ ਜੇਕਰ ਨਾ ਪ੍ਰਾਇਮਰੀ ਚੈਨਲ ਤੇ ਪ੍ਰੀ ਰਿਕਾਰਡਡ ਫੋਨ ਕਾਲਸ ਦਾ ਕੋਈ ਪ੍ਰੋਗਰਾਮ ਹੋਵੇ ਨਾ ਬਹੁਤ ਵਧੀਆ ਹੋ ਜਾਏ ਜੀ।
0: ਜੀ ਜੀ ਜੀ ਜੀ, ਤੁਹਾਡਾ ਸਜੈਸ਼ਨ ਜਿਹੜਾ ਵੀ ਅਸੀਂ ਜ਼ਰੂਰ ਦਿਆਂਗੇ ਅੱਗੇ। ਔਰ ਤੁਸੀਂ ਆਪਣੀ ਜਿਹੜੀ ਫਰਮਾਇਸ਼ ਤੁਸੀਂ ਇਹ ਰਿਕਾਰਡਡ ਫਾਰਮ 'ਚ ਭੇਜਣਾ ਚਾਹੁੰਦੇ ਹੋ, ਕਿਸ ਤਰ੍ਹਾਂ ਚਾਹੁੰਦੇ ਹੋ ਤੁਸੀਂ?
1: ਫਰਮਾਇਸ਼ ਦਿਲਸ਼ਾਦ ਅਖਤਰ ਜੀ ਦਾ
0: ਗੀਤ ਸੁਣਨਾ ਚਾਹੁੰਦੇ ਹੋ, ਠੀਕ ਹੈ। ਤੁਸੀਂ ਜਿਹੜੀ ਗੱਲ ਕਰ ਰਹੇ ਸੀ ਨਾ ਕਿ ਪ੍ਰਾਇਮਰੀ ਚੈਨਲ ਪੀ ਸੀ ਉੱਪਰ ਰਿਕਾਰਡਡ ਆਪਾਂ ਕਾਲਸ ਲਈ, ਉਹਦੇ ਬਾਰੇ ਮੈਂ ਗੱਲ ਕਰ ਰਿਹਾ ਸੀ, ਕੀ ਕਰਨਾ ਚਾਹੁੰਦੇ ਹੋ ਤੁਸੀਂ, ਕਿਸ ਤਰ੍ਹਾਂ ਚਾਹੁੰਦੇ ਹੋ?
1: ਮੈਂ ਦੇਖੋ ਕਾਫੀ ਦੇਰ ਪਹਿਲਾਂ, ਮੈਂ ਪੁਰਾਣਾ ਸਰੋਤਾ ਜੀ, ਕਾਫੀ ਦੇਰ ਪਹਿਲਾਂ ਵੀ ਇਹ ਪ੍ਰੋਗਰਾਮ ਚੱਲਦਾ ਸੀ ਵੀਰੇ ਰਿਕਾਰਡਡ, ਵੀ ਪਹਿਲਾਂ ਰਿਕਾਰਡ ਕਰਕੇ ਫੋਨ ਬਾਅਦ ਚ ਗੀਤ ਲਗਾਏ ਜਾਂਦੇ ਸੀ
0: ਜੀ,
1: ਤੇ ਅੱਜ ਕੱਲ ਇਹ ਮਤਲਬ ਆਪਣਾ ਵੀ ਉਹਦੇ ਭਾਰਤੀ ਦੇ ਵੀ ਚੱਲਦੇ ਹੈ
0: ਜੀ। ਜੀ, ਅੱਜ ਕੱਲ੍ਹ ਕੀ ਹੁੰਦਾ ਕਿ ਤੁਸੀਂ ਕਾਲ ਕਰਦੇ ਹੋ ਨਾਲ ਨਾਲ ਉਸੇ ਟਾਈਮ, ਜਿਸ ਤਰ੍ਹਾਂ ਹੁਣ ਤੁਸੀਂ ਕਾਲ ਕਰ ਰਹੇ ਹੋ ਇਸ ਵੇਲੇ, ਤੁਸੀਂ ਲਾਈਵ ਕਾਲ ਕਰ ਰਹੇ ਹੋ, ਮੈਂ ਵੀ ਤੁਹਾਨੂੰ ਲਾਈਵ ਗੱਲਬਾਤ ਕਰ ਰਿਹਾ, ਹੈ ਨਾ? ਤੇ ਥੋੜ੍ਹਾ ਜਿਹਾ ਫਾਰਮੈਟ ਪ੍ਰੋਗਰਾਮ
1: ਦੇਖੋ, ਤੁਹਾਡੇ ਚੈਨਲ ਤੇ ਬਹੁਤ ਵਧੀਆ ਚੱਲਦੇ ਆ ਜੀ ਪ੍ਰੋਗਰਾਮ, ਜਿਹੜਾ ਪ੍ਰਾਇਮਰੀ ਚੈਨਲ ਤੇ ਪ੍ਰੋਗਰਾਮ ਕੋਈ ਨਾ ਪ੍ਰੀ ਰਿਕਾਰਡਡ ਚੱਲਣਾ ਚਾਹੀਦਾ।
0: ਓਕੇ, ਚਲੋ ਮੈਂ ਤੁਹਾਡਾ ਨਾਮ ਨੋਟ ਕਰ ਲਿਆ ਸਰ, ਤੁਹਾਡਾ ਔਰ ਤੁਹਾਡਾ ਫੋਨ ਨੰਬਰ ਵੀ, ਤੁਹਾਡੀ ਸੁਜੈਸ਼ਨ ਜਿਹੜੀ ਜ਼ਰੂਰ ਅੱਗੇ ਪਾਸ ਕਰਾਂਗਾ।
1: ਤੇ
0: ਉਮੀਦ ਕਰਦੇ ਹਾਂ ਕਿ ਐਕਚੁਅਲੀ ਕੀ ਹੁੰਦਾ ਕਿ ਪ੍ਰੋਗਰਾਮਾਂ ਦੇ ਜਿਹੜੇ ਫਾਰਮੈਟ ਨੇ ਨਾ ਉਹ ਚੇਂਜ ਹੁੰਦੇ ਰਹਿੰਦੇ ਨੇ, ਸਮੇਂ ਸਮੇਂ ਨਾਲ ਬਦਲਾਵ ਆਉਂਦੇ ਰਹਿੰਦੇ ਨੇ, ਤੇ ਪਹਿਲਾਂ ਕਿਸ ਤਰ੍ਹਾਂ ਸੀਗਾ ਉਹ ਹੁਣ ਬਦਲ ਗਿਆ, ਤੇ ਹੋ ਸਕਦਾ ਦੁਬਾਰਾ ਉਸੇ ਫਾਰਮੈਟ ਤੇ ਫਿਰ ਵਾਪਸ ਆਉਣ ਦੀ ਕੋਸ਼ਿਸ਼ ਹੋਵੇ। ਚਲੋ, ਅੱਜ ਤੁਹਾਡੀ ਕਾਲ ਲੱਗੀ ਤੇ ਸਾਹਿਬ ਕਿਹੜਾ ਗੀਤ ਸੁਣਵਾ ਦਈਏ ਜੀ?
1: ਦਿਲਸ਼ਾਦ ਅਖਤਰ ਜੀ ਦਾ ਜੀ।
0: ਚਲੋ, ਕੋਈ ਸੈਡ ਸੌਂਗ ਸੁਣਨਾ ਚਾਹੁੰਦੇ ਹੋ?
1: ਹਾਂਜੀ,
0: ਦਿਲਸ਼ਾਦ ਅਖਤਰ ਦਾ ਕੋਈ ਗੀਤ ਸੁਣਨਾ ਚਾਹੁੰਦੇ ਹੋ?
1: ਹਾਂਜੀ, ਦਿਲਸ਼ਾਦ ਅਖਤਰ ਜੀ ਦਾ ਵਤਨਾ ਤੋਂ ਆਇਆ ਤੇਰਾ ਖਤ ਪੜ੍ਹ ਕੇ ਨਹੀਂ ਸਾਨੂੰ ਨੀਂਦ ਨਾ ਆਉਂਦੀ।
0: ਠੀਕ ਹੈ ਜੀ, ਉਹ ਗੀਤ ਮੇਰੇ ਕੋਲ ਹੋ ਗਿਆ, ਜ਼ਰੂਰ ਵਰਨਾ ਕੋਈ ਹੋਰ ਮੈਂ ਤੁਹਾਨੂੰ ਪਲੇ ਕਰਕੇ ਸੁਣਾਵਾਂ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਸਾਹਿਬ, ਧੰਨਵਾਦ ਤੁਹਾਡਾ ਜੀ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਅਸੀਂ ਕੁਝ ਵਟਸਐਪ ਮੈਸੇਜਸ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੇ। ਅਗਲਾ ਵਟਸਐਪ ਮੈਸੇਜ ਅਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਰਹੇ ਹਾਂ, ਸਾਡੇ ਸਰੋਤਾਂ ਨੇ ਬੜੇ ਪਿਆਰ ਨਾਲ ਭੇਜਿਆ ਜੀ, ਆਓ ਦੇਖੀਏ ਕੌਣ ਨੇ। ਮੈਸਗੇਟ ਨਾਭਾ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਸੋਮਦੱਤ, ਜੋਤੀ ਰਾਣੀ ਕੈਰਵ, ਗੁਰਮੰਤ, ਇਹ ਸੁਣਨਾ ਚਾਹੁੰਦੇ ਨੇ ਹਰਜੀਤ ਹਰਮਨ ਦਾ ਗੀਤ, ਆਪਾਂ ਹੁਣੇ ਹੁਣੇ ਪਲੇ ਕੀਤਾ, ਉਮੀਦ ਕਰਦੇ ਹਾਂ ਕਿ ਤੁਸੀਂ ਸੁਣਿਆ ਹੋਏਗਾ ਔਰ ਤੁਹਾਡੀ ਫਰਮਾਇਸ਼ ਦਾ ਗੀਤ ਤਦ ਤੱਕ ਪਹੁੰਚਿਆ। ਮੈਸੇਜ ਲਈ ਬਹੁਤ ਬਹੁਤ ਸ਼ੁਕਰੀਆ। ਵੜਿੰਗ ਖੇੜਾ ਪੰਜਾਬ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਸਾਨੂੰ

0: ਬਿਲਕੁਲ ਜੀ, ਇਹ ਗੱਲ ਤਾਂ ਬਿਲਕੁਲ ਸੱਚੀ ਔਰ ਸਾਫ਼ ਹੈ ਕਿ ਦੁਨੀਆਂ ਦਾ ਕੀ ਬਣੇਗਾ ਇਹ ਸੱਚੇ ਪਾਤਸ਼ਾਹ ਹੀ ਜਾਣਦਾ ਹੈ। ਪ੍ਰੋਗਰਾਮ ਨੂੰ ਅੱਗੇ ਜਾਰੀ ਰੱਖਦੇ ਹਾਂ ਜੀ, ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ, ਦੇਖਦੇ ਹਾਂ ਜੀ ਕੌਣ ਨੇ, ਕਿਹੜੀ ਜਗ੍ਹਾ ਤੋਂ ਆਏ ਆ, ਉਹਨਾਂ ਦਾ ਵਿਚਾਰ ਸੁਣਨੇ ਹਾਂ, ਅਤੇ ਇਹ ਵੀ ਦੇਖਦੇ ਹਾਂ ਕਿਸ ਗੀਤ ਦੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਨੇ। ਹੈਲੋ,
1: ਖੁਦੀ ਤੋਂ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੇ ਸੇ ਪੁੱਛੇ ਬਤਾ ਤੇਰੀ ਰਜ਼ਾ ਕਿਆ ਹੈ। ਹਰਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਇੰਨੇ ਪਿਆਰੇ ਮਿੱਠੇ ਬੋਲ ਲੈ ਕੇ ਕੌਣ ਹਾਜ਼ਰ ਹੋਏ ਨੇ ਸੁਗਾਤ ਦੀ ਮਹਿਫਿਲ ਚ, ਆਪਣਾ ਨਾਮ ਦੱਸੋ।
1: ਸੁਖਦੇਵ ਸਿੰਘ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਈ, ਸਤਿ ਸ਼੍ਰੀ ਅਕਾਲ।
0: ਵਾਹ ਜੀ ਵਾਹ, ਸਤਿ ਸ਼੍ਰੀ ਅਕਾਲ ਜੀ, ਉਮੀਦ ਕਰਾਂ ਤੁਹਾਡੀ ਸਤਿ ਸ਼੍ਰੀ ਅਕਾਲ ਸਾਰਿਆਂ ਨੇ ਕਬੂਲ ਕੀਤੀ ਹੋਏਗੀ, ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਵੀ ਰਹੇ ਨੇ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ।
1: ਧੰਨਵਾਦ ਜੀ, ਤੁਹਾਡਾ ਵੀ ਬਹੁਤ ਵਧੀਆ, ਤੁਸੀਂ ਪ੍ਰੋਗਰਾਮ ਕਰ ਰਹੇ ਹੋ।
0: ਸ਼ੁਕਰੀਆ ਸ਼ੁਕਰੀਆ, ਤੇ ਸੁਖਦੇਵ ਜੀ ਆਪਣੇ ਬਾਰੇ ਕੁਝ ਦੱਸੋ, ਦਿਨੇ ਵੀ

0: ਮੌਕਾ ਮਿਲਦਾ ਹੈ ਰੇਡੀਓ ਸੁਣਨ ਦਾ, ਸਿਰਫ ਰਾਤੀ ਸੁਣ ਪਾਉਂਦੇ?
1: ਹਾਂਜੀ ਹਾਂਜੀ, ਸਵੇਰੇ ਸ਼ੁਰੂ ਹੋਈ ਹੈ ਜੀ ਸੁਣਨਾ, ਅੱਡੀ ਟੱਪਾ ਤੇ ਲੱਪਣਾ ਪੰਜਾਬੀ,
0: ਵਾਹ ਜੀ ਵਾਹ।
1: ਫਿਰ 11 ਵਜੇ ਲੱਗਦਾ ਪੰਜਾਬੀ ਤੜਕਾ ਜਿਹੜਾ ਉਹ ਵੀ ਸੁਣੀਦਾ ਜੀ, 10 ਵਜੇ ਦਾ ਪ੍ਰੋਗਰਾਮ ਵੀ ਸੁਣੀਦਾ ਜੀ।
0: ਠੀਕ ਹੈ, ਅਤੇ ਅੱਜ ਤੁਹਾਡੀ ਕਾਲ ਲੱਗੀ ਹੈ, ਤੁਹਾਡੀ ਆਵਾਜ਼ ਲੱਖਾਂ ਕਰੋੜਾਂ ਲੋਕਾਂ ਤੱਕ ਆਕਾਸ਼ਵਾਣੀ ਰਾਹੀਂ ਪਹੁੰਚ ਰਹੀ ਹੈ, ਬਹੁਤ ਖੁਸ਼ੀ ਦੀ ਗੱਲ ਹੈ। ਅੱਜ ਸਾਰਿਆਂ ਸੁਣਨ ਵੱਲ ਨੂੰ ਕਿਹੜਾ ਗੀਤ ਸੁਣਵਾਉਣਾ ਚਾਹੁੰਦੇ ਹੋ
1: ਜੀ? ਸੁਣਾ ਦੇ ਤੁਸੀਂ ਬੱਬੂ ਮਾਨ ਦਾ
0: ਜੀ
1: ਛੱਲਾ ਸੁਣਾ ਦੇ।
0: ਛੱਲਾ, ਠੀਕ ਹੈ ਜੀ। ਕਾਲ ਕਰਨ ਲਈ ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਤੁਹਾਡੀ ਪਸੰਦ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ,
1: ਧੰਨਵਾਦ।
0: ਅਗਰ ਤੁਸੀਂ ਵੀ ਆਪਣੀ ਪਸੰਦ ਦਾ ਗੀਤ ਸੁਣਨਾ ਚਾਹੁੰਦੇ ਹੋ, ਸਾਨੂੰ ਕਾਲ ਕਰੋ 0181 2342 141, WhatsApp ਲਈ 94 655 3607।

ਛੁੱਲਾ ਇੰਡੀਆ ਤੂੰ ਆਇਆ ਬਜਿੰਦੜੀ ਨੂੰ ਕੰਮ ਤੇ ਲਾਇਆ ਉਹ ਦਿਲ ਨੂੰ ਖਿੱਚਦੀ ਮਾਇਆ ਰਾਤ ਦਿਨ ਟੈਕਸੀ ਚਲਾਉਂਦਾ।

ठीक है सर, ठीक है जी। तो पसंद आ गीत तक पहुंच रहा जी। ਇਹ ਵਾਲਾ ਮੈਸੇਜ ਤੁਹਾਨੂੰ ਭੇਜ ਰਹੇ ਨੇ ਕੁਰਕਸ਼ੇਤਰ ਤੋਂ, ਮਿਰਜ਼ਾਪੁਰ ਕੁਰਕਸ਼ੇਤਰ ਤੋਂ ਯਸ਼ਪਾਲ ਧੀਮਾਨ, ਸ਼ੁਭਮ ਧੀਮਾਨ। ਅਤੇ ਨਾਲ ਕਹਿੰਦੇ ਨੇ ਮੇਰੇ ਸ਼ੁਭਮ ਧੀਮਾਨ ਕਾ ਜਨਮ ਦਿਨ ਹੈ, ਕਿਰਪਾ ਆਸ਼ੀਰਵਾਦ ਦੇਣੇ ਕਾ ਕਸ਼ਟ ਕਰੇ, ਕੋਈ ਵੀ ਗੀਤ ਸੁਣਵਾ ਦੇ। ਯਸ਼ਪਾਲ ਧੀਮਾਨ, ਕ੍ਰਿਸ਼ਨਾ ਧੀਮਾਨ, ਬਿਲਕੁਲ ਜੀ, ਸਾਡੇ ਵੱਲੋਂ ਸ਼ੁਭਮ ਧੀਮਾਨ ਨੂੰ ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ। ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ, ਦਿਨ ਰਾਤ ਤਰੱਕੀ ਕਰਨ, ਔਰ ਅਸੀਂ ਦੁਆਓ ਕਰਾਂਗੇ ਕਿ ਅੱਗੇ ਤੋਂ ਅੱਗੇ ਵਧਦੇ ਰਹਿਣ, ਤੁਹਾਡਾ ਨਾਮ ਰੌਸ਼ਨ ਕਰਨ। ਸ਼ੁਭਮ ਧੀਮਾਨ ਜੀ, ਬਹੁਤ ਬਹੁਤ ਜਨਮ ਦਿਨ ਦੀਆਂ ਮੁਬਾਰਕਾਂ, ਵਿਸ਼ਿੰਗ ਯੂ ਵੈਰੀ ਵੈਰੀ ਹੈਪੀ ਬਰਥਡੇ। ਅਤੇ ਹੁਣ ਅਸੀਂ ਸੁਣਾਂਗੇ ਰਣਜੀਤ ਜੀ ਦੀ ਪਸੰਦ ਦਾ ਗੀਤ, ਜੈ ਜੀਤਾ ਜਲਦਾ ਦੀ ਆਵਾਜ਼ਾਂ ਵਿੱਚ।

ਅਗਲਾ ਵਟਸਐਪ ਮੈਸੇਜ ਸਾਨੂੰ ਭੇਜ ਰਹੇ ਨੇ ਅਨਾਰਕਲੀ ਬਾਜ਼ਾਰ ਜਗਰਾਓ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ। ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਔਰ ਡੇਰਾ ਕਲੋਨੀ ਫਾਜ਼ਿਲਕਾ ਤੋਂ ਤਰਮਾ ਸਾਗਰ, ਹੈਪੀ ਸਾਗਰ, ਲੱਕੀ ਸਾਗਰ,

0: ਬਿਲਕੁਲ ਜੀ। ਸੁਰਜੀਤ ਬਿੰਦਰਖੀਆ ਦੇ ਇਸ ਗੀਤ ਦੀ ਫਰਮਾਇਸ਼ ਸਾਨੂੰ ਵਟਸਐਪ 'ਤੇ ਆਈ ਸੀ ਜੀ, ਔਰ ਮਨਜੀਤ ਕੌਰ ਜੀ ਨੇ ਦਿੱਲੀ ਤੋਂ ਭੇਜੀ ਸੀ। ਬਹੁਤ ਬਹੁਤ ਸ਼ੁਕਰੀਆ ਮਨਜੀਤ ਕੌਰ ਜੀ ਮੈਸੇਜ ਭੇਜਣ ਦੇ ਲਈ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਅਸੀਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ? ਨਮਸਕਾਰ ਜੀ, ਨਮਸਕਾਰ, ਕੀ ਹਾਲ ਚਾਲ ਨੇ, ਕੌਣ ਬੋਲ ਰਹੇ
1: ਨੇ?
0: ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ, ਕੀ ਹਾਲ ਚਾਲ? ਹੈਲੋ, ਤਰਮਾ ਸਿੰਘ ਜੀ ਆਵਾਜ਼ ਆ ਰਹੀ ਮੇਰੀ? ਆਵਾਜ਼ ਕੱਟ ਰਹੀ ਹੈ। ਕਿਹੜਾ ਗੀਤ ਸੁਣਨਾ ਚਾਹੁੰਦੇ ਹੋ? ਕਿਹੜਾ ਗੀਤ ਸੁਣਨਾ ਚਾਹੁੰਦੇ ਹੋ? ਰੰਗੀਲਾ ਜੱਟ ਜੀ ਦਾ ਇੱਕ ਯੁਗਲ ਗੀਤ ਹੈ, ਤੁਹਾਡੀ ਫਰਮਾਇਸ਼ ਮੁਤਾਬਕ ਤੁਹਾਡੇ ਤੱਕ ਪਹੁੰਚ ਰਿਹਾ ਜੀ।

0: ਇਸ ਗੀਤ ਦੀ ਫਰਮਾਇਸ਼ ਸਾਨੂੰ ਧਰਮਾ ਸਾਗਰ ਜੀ ਨੇ ਫੋਨ 'ਤੇ ਕੀਤੀ ਸੀ। ਵੀ ਬਹੁਤ ਪਿਆਰਾ ਗੀਤ ਹੈ ਔਰ ਇਹਦਾ ਮੈਸੇਜ ਬੜਾ ਸ਼ਾਨਦਾਰ, ਸੰਦੇਸ਼ਾ ਬਹੁਤ ਪਿਆਰਾ ਕਿ ਮੱਛਰ ਤੋਂ ਆਪਣੇ ਆਪ ਨੂੰ ਬਚਾਓ ਜੀ, ਕਿਉਂਕਿ ਮੱਛਰ ਕਿਸੇ ਦਾ ਮਿੱਤਰ ਨਹੀਂ। ਮੱਛਰ ਕੱਟਣ ਨਾਲ ਡੇਂਗੂ ਵੀ ਹੋਏਗਾ, ਮਲੇਰੀਆ ਵੀ ਹੋਏਗਾ, ਤਾਂ ਕੀ ਲੋੜ ਹੈ। ਗਰਮੀ ਪੈ ਰਹੀ, ਥੋੜ੍ਹਾ ਬਾਹਰ ਬਹਿ ਕੇ ਦਿਲ ਕਰਦਾ ਵੀ ਤਾਜ਼ੀ ਹਵਾ 'ਚ ਬੈਠੀਏ, ਪਰ ਆਪਣੇ ਆਪ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਬਹੁਤ ਹੀ ਢੁੱਕਵਾਂ ਜਿਹਾ ਗੀਤ ਹੈ ਸੁਰਿੰਦਰ ਕੌਰ ਰੰਗੀਲਾ ਜੱਟ ਦੀ ਆਵਾਜ਼ਾਂ 'ਚ। ਇਹ ਜਦੋਂ ਉਹਦਾ ਗੀਤ ਚੱਲਿਆ, ਅੱਜ ਵੀ ਜਦੋਂ ਮਰਜ਼ੀ ਸੁਣ ਲਓ, ਤਾਂ ਪੂਰੇ ਲੱਗਦਾ ਵੀ ਅੱਜ ਦੇ ਮਾਹੌਲ 'ਚ ਪੂਰਾ ਰਚ ਮਿਚ ਰਿਹਾ, ਹੈ ਨਾ ਜੀ। ਬਹੁਤ ਬਹੁਤ ਸ਼ੁਕਰੀਆ ਤਰਵਾ ਸਾਗਰ ਜੀ ਇੰਨਾ ਪਿਆਰਾ ਗੀਤ ਸੁਣਵਾਉਣ ਦੇ ਲਈ। ਅਤੇ ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ, ਨਮਸਕਾਰ ਅਮਿਤ ਜੀ।
0: ਹਾਂਜੀ ਜੀ, ਕੌਣ ਸਾਹਿਬ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ?
1: ਸ਼੍ਰੀ ਗੁਰੂ ਰਵਿਦਾਸ ਨਗਰ ਵੱਲੋਂ ਤੋਂ ਜਿਤੇਂਦਰ ਸਿੰਘ ਜੀ।
0: ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ। ਕੀ ਹਾਲ ਚਾਲ?
1: ਬਹੁਤ ਵਧੀਆ, ਤੁਸੀਂ ਸੁਣਾਓ ਅਮਿਤ ਜੀ,
0: ਠੀਕ ਹੋ? ਅੱਜ ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਅੱਜ ਫਿਰ ਕੁਲਦੀਪ ਮਾਨਸਪੁਰ ਦਾ ਗੀਤ ਸੁਣਾ ਦੋ, ਜਿਹੜੇ ਕਲੀਆਂ ਦੇ ਬਾਦਸ਼ਾਹ ਇਹਨਾਂ ਦਾ ਗੀਤ ਸੁਣਾ ਦੋ, ਮਿਰਜ਼ਾ ਸਾਹਿਬਾ।
0: ਮਿਰਜ਼ਾ ਸਾਹਿਬਾ, ਕੀ ਬਾਤ!
1: ਹਾਂਜੀ,
0: ਮੈਂ ਕੋਸ਼ਿਸ਼ ਕਰਦਾ ਜੀ, ਅਗਰ ਮੇਰੇ ਕੋਲ ਹੋਏਗਾ ਜ਼ਰੂਰ ਸੁਣਾਵਾਂਗਾ। ਦੂਸਰੀ ਗੱਲ ਹੈ ਕਿ ਮਾਨਿਕ ਸਾਹਿਬ ਨੂੰ ਕਲੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਜੀ।
1: ਹਾਂਜੀ ਹਾਂਜੀ,
0: ਤੇ ਜੋ ਕਲੀ ਹੈ,
1: ਕਿਉਂਕਿ ਅਸੀਂ ਪੰਜਵੀਂ ਛੇਵੀਂ ਪੜ੍ਹਦੇ ਹੁੰਦੇ ਸੀ
0: ਜੀ,
1: ਤੇ ਸਾਡੇ ਤੇ ਲੰਬੀ ਬਰਾਕ ਦੇ ਵਿੱਚ ਖਾੜਾ ਲੱਗਿਆ ਸੀ, ਅਸੀਂ ਵੇਖਣ ਗਏ ਸੀ ਇਹਨੂੰ।
0: ਵਾਹ ਜੀ,
1: ਬੜੀ ਪੁਰਾਣੀ ਗੱਲ ਹੈ। ਛੇਤੀ ਕਰ ਸਰਵਾਂ ਨੂੰ ਪੁੱਤਰਾ ਪਾਣੀ ਪਿਲਾ ਦੋ, ਰਿਕਾਰਡ ਹੋਇਆ ਸੀ ਇਹਨਾਂ ਦਾ।
0: ਜਿਹੜੇ ਨੇ ਗੀਤ ਹੈ ਮਤਲਬ ਗਾ ਗਏ ਨੇ, ਬਾਕੀ ਕਮਾਲ ਕਰ ਗਏ ਹੈ ਜੀ।
1: ਹਾਂਜੀ ਹਾਂਜੀ,
0: ਚਲੋ ਤੁਹਾਡੀ ਪਸੰਦ ਦਾ ਗੀਤ ਅਸੀਂ ਸਾਰੇ ਰਲ ਕੇ ਸੁਣਦੇ ਹਾਂ ਜੀ, ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ਾਂ ਵਿੱਚ ਹੈ ਗੀਤ।

0: ਵਾਹ ਜੀ, ਬਹੁਤ ਹੀ ਪਿਆਰਾ ਗੀਤ ਕੁਲਦੀਪ ਮਾਨਕ ਸਾਹਿਬ ਦੀ ਆਵਾਜ਼ਾਂ ਵਿੱਚ ਸੁਣਿਆ। ਇਹਦੀ ਫਰਮਾਇਸ਼ ਸਾਨੂੰ ਰਸਗਨੀਆ ਸਾਹਿਬ ਨੇ ਕੀਤੀ ਸੀ। ਉਮੀਦ ਕਰਦਾ ਤੁਸੀਂ ਸਭ ਨੇ ਇਸ ਗੀਤ ਦਾ ਪੂਰਾ ਪੂਰਾ ਆਨੰਦ ਮਾਣਿਆ ਹੋਏਗਾ। ਪ੍ਰੋਗਰਾਮ ਨੂੰ ਜਾਰੀ ਰੱਖਦੇ ਹੋਏ ਹੁਣ ਅਸੀਂ ਗੱਲਬਾਤ ਕਰਾਂਗੇ ਆਪਣੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ,
0: ਹਾਂਜੀ, ਕੌਣ ਬੋਲ ਰਹੇ ਨੇ ਜੀ? ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ? ਹਾਂਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸੁਗਾਤ ਵਿੱਚ।
1: ਥੈਂਕ ਯੂ।
0: ਕੁਛ ਆਪਣੇ ਬਾਰੇ ਦੱਸੋ ਜੀ, ਕੀ ਕੰਮ ਕਾਰ ਕਰਦੇ ਹੋ?
1: ਮੈਂ ਸਕੂਟਰ ਮੋਟਰਸਾਈਕਲ ਕਰਦਾ ਜੀ।
0: ਵਾਹ ਜੀ ਵਾਹ, ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਦਿਨੇ ਵੀ ਮੌਕਾ ਮਿਲਦਾ ਸਾਡਾ ਪ੍ਰੋਗਰਾਮ ਸੁਣਨ ਦਾ ਕਿ ਸਿਰਫ ਰਾਤੀ ਸੁਣ ਪਾਉਂਦੇ ਹੋ? ਜੀ ਜੀ ਜੀ ਜੀ ਜੀ ਚਲੋ, ਅੱਜ ਕਿਹੜਾ ਗੀਤ ਸੁਣਾਈਏ? ਕੋਈ ਵੀ ਸੁਣਾ ਦਈਏ? ਠੀਕ ਹੈ ਜੀ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਤੁਹਾਡੇ ਮਨਪਸੰਦ, ਤੁਹਾਡੇ ਫੇਵਰੇਟ ਸਿੰਗਰ ਕੰਠ ਕਲੇਰ ਦਾ ਗੀਤ ਤੁਹਾਡੇ ਤੱਕ ਪਹੁੰਚ ਰਿਹਾ ਜੀ।

0: ਪ੍ਰੋਗਰਾਮ ਸੁਗਾਤ ਪੇਸ਼ ਕਰਦੇ ਕਰਦੇ ਬਹੁਤ ਆਨੰਦ ਆਇਆ, ਬਹੁਤ ਚੰਗਾ ਲੱਗਿਆ, ਪਰ ਘੜੀ ਸੂਈਆਂ ਕਹਿ ਰਹੀਆਂ ਕਿ ਇਹ ਪ੍ਰੋਗਰਾਮ ਹੁਣ ਸਮਾਪਤੀ ਵੱਲ ਜਾ ਰਿਹਾ ਹੈ। ਆਓ ਫਿਰ ਗੱਲਬਾਤ ਕਰਦੇ ਹਾਂ ਪ੍ਰੋਗਰਾਮ ਦੇ ਆਖਰੀ ਕਾਲਰ ਦੇ ਨਾਲ। ਹੈਲੋ,
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ।
0: ਹਾਂਜੀ, ਕੌਣ ਸਾਹਿਬ ਬੋਲ ਰਹੇ ਨੇ, ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਸਰ ਜੀ, ਮੈਂ ਰਜਵਾਨ ਸਿੰਘ ਬੋਲਦਾ ਜੀ, ਡੇਰਾ ਬਾਬਾ ਨਾਨਕ ਲਾਗੇ ਤੋਂ ਖਬਰ ਜਾਗਣਾ ਸਰ।
0: ਬਹੁਤ ਬਹੁਤ ਸਵਾਗਤ ਹੈ। ਕਿਹੜਾ ਗੀਤ ਸੁਣਨਾ ਚਾਹੁੰਦੇ ਹੋ?
1: ਸਰ ਜੀ, ਲਾਲ ਜੱਟ ਜਮਲਾ ਜੱਟ ਦਾ ਕੋਈ ਸੁਣਾ ਦਿਓ।
0: ਠੀਕ ਹੈ ਜੀ, ਤੁਹਾਡੀ ਪਸੰਦ 'ਤੇ ਪੇਸ਼ ਕਰ ਰਹੇ ਹਾਂ ਜੀ, ਖੇਡਣ ਦੇ ਦਿਨ 4।

0: ਵੇਖੋ ਜੀ ਵੇਖੋ ਤੇ ਮੁੰਡੇ ਖੜੇ।
1: ਇਸ ਗੀਤ ਦੇ ਨਾਲ ਹੀ ਆਪਣੇ ਅੱਜ ਦੋਸਤ ਅਮਿਤ ਨੂੰ ਪ੍ਰੋਗਰਾਮ ਸੁਗਾਤ ਇੱਥੇ ਖਤਮ ਕਰਨ

ਆਕਾਸ਼ਵਾਣੀ ਡੀਟੀਓ ਦੀ ਪੰਜਾਬ ਪ੍ਰਸੰਨ ਸੇਵਾ ਦਾ ਐ ਜਲੰਧਰ ਕੇ ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਗਾਤ ਲਾਈਵ ਫੋਨ ਖਤਾ ਤੇ ਆਧਾਰਿਤ ਔਰ ਵਟਸਐਪ ਮੈਸੇਜ ਤੇ ਆਧਾਰਿਤ ਪ੍ਰੋਗਰਾਮ ਸਾਡੇ ਸਟੂਡੀਓ ਦੇ ਘੜੇ ਦੇ ਮੁਤਾਬਿਕ ਇਸ ਵੇਲੇ ਸਵੇਰ ਦੇ 1:01 ਹੋ ਰਹੇ ਨੇ ਸਮਾਂ ਹੋ ਰਿਹਾ ਜੀ ਪ੍ਰੋਗਰਾਮ ਪੰਜਾਬੀ ਮੈਲੋਡੀਸ ਕੀਤਾ ਇਹ ਪ੍ਰੋਗਰਾਮ ਸਵੇਰੇ 2 ਵਜੇ ਤੱਕ ਜਾਰੀ ਰਹੇਗਾ 2 ਵਜੇ ਸੁਣਾਂਗੇ ਪੰਜਾਬੀ ਟਿਊਟ ਮਿਊਜ਼ਿਕ ਤੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਇਸ ਪੰਜਾਬੀ ਗੀਤ ਨਾਲ ਪ੍ਰੋਗਰਾਮ ਪੰਜਾਬੀ ਮੈਲੋਡੀਜ਼ ਗੀਤ ਦਾ ਪਹਿਲਾ ਗੀਤ ਆਰਿਫ ਲੋਹਾਰ ਦੀ ਆਵਾਜ਼ਾਂ ਵਿੱਚ

0: ਮੁੱਛਾਂ ਨੂੰ ਵੱਟ ਚੜਾਏ ਹੋਏ ਨੇ।
1: ਕਿਆ ਬਾਤ ਆ ਬਈ,
0: ਹੱਥਾਂ ਵਿੱਚ ਖੂੰਡੇ ਲਿਸ਼ਕਾਏ ਹੋਏ ਨੇ।
1: ਹੱਦ ਕੇ ਜਾਵਾ
0: ਓਏ, ਸਾਡੇ ਨਾਲ ਨੱਚੋ ਸੋਹਣਿਓ, ਕਿਉਂਕਿ ਜੈਜੀ ਬੈਂਸ ਦੁਰਗਾਪੁਰੀਆ ਤੇ ਪੌਪਸੀ ਯਾਰ

ਤਾਰੈ ਰਹਾਉ। ਨਰਪਤ ਤੋਂ ਭਾਵ ਹੈ ਨਰਾਂ ਦਾ ਪਤੀ, ਜੀਵਾਂ ਦਾ ਮਾਲਕ। ਪੰਚਮ ਪਾਤਸ਼ਾਹ ਕਿਰਪਾ ਕਰਦੇ ਹਨ ਕਿ ਉਸ ਅਕਾਲ ਪੁਰਖ ਪਰਮਾਤਮਾ ਨੂੰ ਨਮਸਕਾਰ ਹੈ ਜੋ ਸਭ ਦਾ ਮਾਲਕ ਹੈ। ਮਾਲਕ ਕੀ ਕਰਦਾ ਹੈ? ਜਿਵੇਂ ਦੁਨਿਆਵੀ ਮਾਲਕ ਆਪਣੇ ਨੌਕਰਾਂ ਦਾ ਧਿਆਨ ਰੱਖਦਾ ਹੈ, ਇਸੇ ਤਰ੍ਹਾਂ ਪਰਮਾਤਮਾ ਐਸਾ ਮਾਲਕ ਹੈ ਜੋ ਕੇਵਲ ਬੰਦਿਆਂ ਦਾ, ਜਾਨਵਰਾਂ ਦਾ ਹੀ ਨਹੀਂ ਸਾਰੀ ਸ੍ਰਿਸ਼ਟੀ ਦਾ ਧਿਆਨ ਰੱਖਦਾ ਹੈ, ਸਭ ਦੀ ਪਾਲਣਾ ਕਰਦਾ ਹੈ। ਰਾਮਕਲੀ ਰਾਗ ਅੰਦਰ ਪੰਚਮ ਪਾਤਸ਼ਾਹ ਬਚਨ ਕਰਦੇ ਹਨ, ਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀਮ, ਅੱਲਾ ਅਲਖ ਅਪਾਰ ਖੁਦ ਖੁਦਾਏ ਵੱਡ ਬੇਸ਼ੁਮਾਰ। ਹੇ ਜਗਤ ਦੇ ਮੂਲ, ਹੇ ਬਖਸ਼ਿਸ਼ ਕਰਨ ਵਾਲੇ ਪਰਮਾਤਮਾ ਜੀ, ਸਭ ਜੀਵਾਂ ਨੂੰ ਪਾਲਣ ਵਾਲੇ, ਸਭਨਾ ਉੱਤੇ ਰਹਿਮ ਕਰਨ ਵਾਲੇ, ਤੂੰ ਸਭਨਾ ਦਾ ਮਾਲਕ ਹੈ। ਹੇ ਮਿਹਰਬਾਨ ਪਰਮਾਤਮਾ ਜੀ, ਤੁਸੀਂ ਹੀ ਮੁਕਤੀ ਦੇ ਦਾਤੇ ਹੋ। ਪੀਰ ਪੈਗੰਬਰ ਸਭ ਨੂੰ ਆਪ ਜੀ ਹੀ ਨਿਜਾਤ ਦੇਣ ਵਾਲੇ ਹੋ। ਪਰਮਾਤਮਾ ਸਭ ਦੇ ਦਿਲਾਂ ਦਾ ਮਾਲਕ ਹੈ, ਗੁਰਵਾਕ ਹੈ, ਦਿਲਾਂ ਕਾ ਮਾਲਕ ਕਰੇ ਹਾਕ। ਪਰਮਾਤਮਾ ਸਭ ਦੇ ਦਿਲਾਂ ਦੀ ਮਨ ਦੀ ਜਾਣਦਾ ਹੈ ਅਤੇ ਸਦਾ ਹੀ ਨਿਆਂ ਕਰਦਾ ਹੈ। ਇਸ ਲਈ ਵਿਚਾਰ ਦਿਨ ਸ਼ਬਦ ਦੀਆਂ ਆਰੰਭਕ ਅਤੇ ਰਹਾਉ ਦੀਆਂ ਤੁਕਾਂ ਅੰਦਰ ਸਾਹਿਬ ਕਿਰਪਾ ਕਰਦੇ ਹਨ, ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰੂ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ ਰਹਾਉ। ਐਸੇ ਪਰਮਾਤਮਾ ਨੂੰ ਨਮਸਕਾਰ ਹੈ ਜੋ ਸਭਨਾ ਦੀ ਪ੍ਰਤਪਾਲਣਾ ਕਰਨ ਵਾਲਾ ਹੈ, ਜੀਵਾਂ ਨੂੰ ਬੰਧਨਾਂ ਤੋਂ ਮੁਕਤ ਕਰਦਾ ਹੈ। ਭਗਤ ਨਾਮਦੇਵ ਜੀ ਬਚਨ ਕਰਦੇ ਹਨ, ਪਰਮਾਤਮਾ ਤਾਂ ਪਾਰ ਕਰਦਾ ਹੈ, ਪਾਰ ਹੋਣ ਲਈ, ਮੁਕਤ ਹੋਣ ਲਈ ਬੇਨਤੀ ਇਸ ਤਰ੍ਹਾਂ ਕਰਨੀ ਹੈ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੇਠੁਲਾ। ਹੇ ਪਰਮਾਤਮਾ ਜੀ, ਸੰਸਾਰ ਰੂਪੀ ਸਮੁੰਦਰ ਵਿੱਚੋਂ ਲੋਭ ਲਾਲਚ ਅਗਿਆਨਤਾ ਵਿਸ਼ੇ ਵਿਕਾਰਾਂ ਦੀਆਂ ਲਹਿਰਾਂ ਲਗਾਤਾਰ ਛੱਲਾਂ ਮਾਰ ਰਹੀਆਂ ਹਨ, ਇਹਨਾਂ ਦੇ ਵਿੱਚੋਂ ਆਪ ਜੀ ਹੀ ਬਚਾਵ ਲਓ। ਇਸ ਲਈ ਸਾਹਿਬ ਇਹ ਕਿਰਪਾ ਕਰਦੇ ਹਨ, ਜੋ ਵੀ ਪਰਮਾਤਮਾ ਨੂੰ ਇਹ ਬੇਨਤੀ ਕਰਦਾ ਹੈ, ਪਰਮਾਤਮਾ ਆਪ ਤਾਂ ਮੁਕਤ ਹੈ ਹੀ, ਜਿਹੜਾ ਵੀ ਬੇਨਤੀ ਕਰਦਾ ਹੈ, ਪੱਲਾ ਪਕੜਦਾ ਹੈ, ਪਰਮਾਤਮਾ ਉਸ ਨੂੰ ਵੀ ਮੁਕਤ ਕਰ ਦਿੰਦਾ ਹੈ। ਐਸੇ ਗੁਰੂ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਪਰਮਾਤਮਾ ਦਾ ਪਾਰਾਵਾਰ ਕੋਈ ਨਹੀਂ ਪਾ ਸਕਦਾ, ਪਰਮਾਤਮਾ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਲੱਖਾਂ ਬੰਦਿਆਂ ਵਿੱਚੋਂ, ਕਰੋੜਾਂ ਬੰਦਿਆਂ ਵਿੱਚੋਂ ਕੋਈ ਵਿਰਲਾ ਮਨੁੱਖ ਹੁੰਦਾ ਹੈ ਜੋ ਇਹ ਗੱਲ ਸੋਚਦਾ ਹੈ ਕਿ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾ ਸਕਦਾ। ਵਿਚਾਰ ਦੀਨ ਸ਼ਬਦ ਦੀਆਂ ਅਗਲੀਆਂ ਤੁਕਾਂ ਹਨ, ਕਵਨ ਕਵਨ ਕਵਨ ਗੁਣ ਕਹੀਐ, ਅੰਤ ਨਹੀਂ ਕਛ ਪਾਰੈ, ਲਾਖ ਲਾਖ ਲਾਖ ਕਈ ਕੋਰੈ, ਕੋ ਹੈ ਐਸੋ ਬੇਚਾਰੈ। ਪਰਮਾਤਮਾ ਦਾ ਅੰਤ ਕੋਈ ਨਹੀਂ ਪਾ ਸਕਦਾ। ਕਬੀਰ ਸਾਹਿਬ ਬਚਨ ਕਰਦੇ ਹਨ, ਕਬੀਰ ਸਾਤ ਸਮੁੰਦੈ ਮਸ ਕਰੋ, ਕਲਮ ਕਰੋ ਬਨਰਾਏ, ਬਸੁਦਾ ਕਾਗਦ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਸੂਹੀ ਰਾਗ ਵਿੱਚ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਬਚਨ ਕਰਦੇ ਹਨ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਅਗਲੀਆਂ ਤੁਕਾਂ ਅੰਦਰ ਸਾਹਿਬ ਕਿਰਪਾ ਕਰਦੇ ਹਨ, ਬਿਸਮ ਬਿਸਮ ਬਿਸਮ ਹੀ ਭਈ ਹੈ, ਲਾਲ ਗੁਲਾਲ ਰੰਗਾਰੈ, ਕਹੋ ਨਾਨਕ ਸੰਤਨ ਰਸ ਆਈ ਹੈ, ਜਿਉਂ ਚਾਖ ਗੂੰਗਾ ਮੁਸਕਾਰੈ। ਸੋਹਣੇ ਪ੍ਰਭੂ ਅਤੇ ਸੋਹਣੇ ਪ੍ਰਭੂ ਦੇ ਅਚਰਜ ਕੌਤਕਾਂ ਤੋਂ

0: ਹੈਰਾਨ ਹੋ ਜਾਈਦਾ ਹੈ। ਲਾਲ ਗੁਲਾਲ ਰੰਗਾਰੇ ਤੋਂ ਭਾਵ ਹੈ ਕਿ ਪਰਮਾਤਮਾ ਦੇ ਨਾਮ ਦਾ ਰੰਗ ਚੜ ਜਾਂਦਾ ਹੈ। ਪਹਿਲੀ ਜਿਹੜੀ ਮੱਤ ਹੈ ਉਹ ਨਾਸ਼ ਹੋ ਜਾਂਦੀ ਹੈ ਅਤੇ ਜਿਹੜਾ ਜੀਵਨ ਹੈ ਉਹ ਗੁਰੂ ਦੀ ਮੱਤ ਦੇ ਅਨੁਸਾਰ ਹੀ ਹੋ ਜਾਂਦਾ ਹੈ। ਜਿਸ ਨੂੰ ਵੀ ਇਹ ਰਸ ਆਇਆ, ਇਹ ਰਸ ਇਸ ਪ੍ਰਕਾਰ ਹੈ ਜਿਵੇਂ ਗੂੰਗੇ ਮਨੁੱਖ ਨੂੰ ਗੁੜ ਖਵਾ ਕੇ ਪੁੱਛਿਆ ਜਾਏ ਕਿ ਤੈਨੂੰ ਰਸ ਕਿਸ ਤਰ੍ਹਾਂ ਦਾ ਆਇਆ ਹੈ, ਤਾਂ ਉਹ ਇਸ ਰਸ ਨੂੰ ਬਿਆਨ ਨਹੀਂ ਕਰ ਸਕਦਾ, ਹਾਲਾਂਕਿ ਉਸਨੇ ਰਸ ਮੰਨਿਆ ਹੈ। ਇਸ ਲਈ ਸਾਹਿਬ ਇਹ ਕਿਰਪਾ ਕਰਦੇ ਨੇ, ਜਿਉਂ ਚਾਖ ਗੂੰਗਾ ਮੁਸਕਾਰ ਹੈ, ਜੋ ਨਾਮ ਰਸ ਹੈ ਇਸ ਰਸ ਨੂੰ ਪੂਰਨ ਤੌਰ 'ਤੇ ਕੋਈ ਬਿਆਨ ਨਹੀਂ ਕਰ ਸਕਦਾ। ਜਿਨ੍ਹਾਂ ਨੇ ਵੀ ਜਪਿਆ, ਨਾਮ ਦੇ ਨਾਲ ਜੁੜੇ, ਉਹਨਾਂ ਨੂੰ ਸੰਸਾਰ ਸਾਗਰ ਤੋਂ ਪਰਮਾਤਮਾ ਨੇ ਪਾਰ ਕਰ ਦਿੱਤਾ ਅਤੇ ਉਹਨਾਂ ਦਾ ਜੀਵਨ ਬੰਧਨਾਂ ਤੋਂ, ਵਿਸ਼ੇ ਵਿਕਾਰਾਂ ਤੋਂ, ਅਗਿਆਨਤਾ ਤੋਂ ਮੁਕਤ ਹੋ ਗਿਆ। ਇਸ ਲਈ ਐਸੇ ਪਰਮਾਤਮਾ ਨੂੰ ਨਮਸਕਾਰ ਹੈ, ਨਾਰਾਇਣ ਨਰਪਤ ਨਮਸਕਾਰ ਹੈ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ।
1: ਨਾਰਾਇਣ ਨਰਪਤ ਨਮਸਕਾਰ ਹੈ, ਐਸੇ ਗੁਰ ਕਉ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਇਸ ਸ਼ਬਦ ਦੀ ਵਿਆਖਿਆ ਕੀਤੀ ਸੀ ਗਿਆਨੀ ਗੁਰਲਾਲ ਸਿੰਘ ਹੋਰਾਂ। ਸ੍ਰਿਸ਼ਟੀ ਨੂੰ ਰਚਣ ਵਾਲਾ ਕਰਤਾ ਪੁਰਖ ਕਾਦਰ, ਸ੍ਰਿਸ਼ਟੀ ਦਾ ਸਿਰਜਣਹਾਰ, ਆਪਣੀ ਸਾਜੀ ਹੋਈ ਕੁਦਰਤ ਦੇ ਵਿੱਚ ਹੀ ਨਿਵਾਸ ਕਰਦਾ ਹੈ। ਉਸ ਦੀ ਮਹਿਮਾ ਅਪਰੰਪਾਰ ਹੈ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ। ਕੁੱਲ ਸ੍ਰਿਸ਼ਟੀ ਦਾ ਮਾਲਕ ਇੱਕ ਹੈ, ਉਹ ਆਦ ਤੋਂ ਹੀ, ਯਾਨੀ ਸ੍ਰਿਸ਼ਟੀ ਦੇ ਆਰੰਭ ਤੋਂ ਪਹਿਲਾਂ ਤੋਂ ਹੀ ਹੈ ਅਤੇ ਜੁਗਾਂ ਜੁਗਾਂਤਰਾਂ ਤੱਕ ਇੱਕੋ ਹੀ ਰਹੇਗਾ। ਉਸ ਦੇ ਅੱਗੇ ਨਮਸਕਾਰ ਹੈ। ਸਰਵਣ ਕਰਦੇ ਹਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਿਤ ਜਪ ਬਾਣੀ ਵਿੱਚੋਂ 28ਵੀਂ ਪੌੜੀ ਤੋਂ ਲੈ ਕੇ 31ਵੀਂ ਪੌੜੀ ਤੱਕ ਦਾ ਗਾਇਨ। ਆਦੇਸ ਤਿਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇਹਨਾਂ ਪੌੜੀਆਂ ਦਾ ਗਾਇਨ ਕੀਤਾ ਭਾਈ ਇਕਬਾਲ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਨੇ।

ਹੁਣ ਤੁਸੀਂ ਭਗਤੀ ਗੀਤ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਡੀ ਟੀ ਐਚ ਦੀ ਪੰਜਾਬ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਸਵੇਰ ਦੇ 4 ਵੱਜ ਰਹੇ ਨੇ। ਹੁਣ ਅਸੀਂ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਲਿਖ ਲਿਖ ਪੜਿਆ ਤੇ ਤਕੜਿਆ ਵਹੁ ਤੀਰਥ ਭਾਵਿਆ ਤੇ ਤੁਲਵਿਆ ਵਹੁ ਭੇਖ ਕੀਆ ਦੇਹੀ ਦੁਖ ਦੀਆ ਸੋਵੇ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁਖ ਪਾਇਆ ਦੂਜਾ ਪਾਇਆ ਵਸਤ੍ਰ ਨਾ ਪਹਿਰੈ ਨਿਸਕਹਿਰੈ ਮੋਨ ਵਿਗੂਤਾ ਕਿਉਂ ਜਾਗਿਓ ਗੁਰਬਿਨ ਸੂਤਾ।

ਸਲੋਕ ਮਹੱਲਾ ਪਹਿਲਾ। ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ, ਕੂੜ ਸੁਨਾ, ਕੂੜ ਰੂਪਾ, ਕੂੜ ਪਹਿਨਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ।

0: ਤੁਦਵਾਜ ਕੂੜ ਕੂੜ ਮਹੱਲਾ ਪਹਿਲਾ।
1: ਸੱਚਤਾ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ, ਕੂੜ ਕੀ ਮਲ ਉਤਰੈ ਤਨ ਕਰੇ ਹੱਛਤ ਹੋਏ।

ਵਿੱਚ ਛੱਡੀਐ ਹੋਏ ਇੱਕ ਮਨ ਅਲਖ ਧਿਆਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ ਮਤ ਥੋੜੀ ਸੇਵ ਗਵਾਈਐ ਮਤ।

ਲਭ ਪਾਪ ਦੋ ਰਾਜਾ ਮੈਂ ਤਾਂ ਕੂੜੋ ਅਸਦਾਰ ਕਾਮ ਨੇ ਸਤ ਪੁੱਛੀਐ ਵਹਿ ਵਹਿ ਕਰੇ ਵਿਚਾਰ ਅੰਧੇਰੇ ਅਤ ਗਿਆਨ ਵਿਹੂਣੀ ਪਾਹੇ ਭਰੇ ਮੁਰਦਾਰ ਗਿਆਨੀ ਨੱਚੇ ਵਾਜੇ ਵਹਿ ਰੂਪ ਕਰੇ ਸਿੰਗਾਰ ਉੱਚੇ ਕੁੱਖ ਵਰਦਾਂ ਗਾਵੈ ਜੋਧਾਂ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੋ ਜਿੱਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੈ ਮੰਗੈ ਮੁਖ ਦੁਆਰ।

ਜਿਨ੍ਹਾਂ ਕੋ ਤੁਧ ਪਾਇਆ ਤਾਂ ਤਿਨੀ ਖਸਮ ਤੇ ਆਇਆ। ਇਨ੍ਹਾਂ ਜਨਤਾ ਕੈ ਵਸ ਕਿਛ ਨਾਹੀ, ਤੁਧ ਵੇਖੀ ਜਗਤ ਉਪਾਇਆ। ਇਕਨਾ ਨੂੰ ਤੂੰ ਮੇਲ ਲਹਿ, ਇੱਕ ਆਪੋ ਤੁਧ ਖੁਆਇਆ। ਗੁਰ ਕਿਰਪਾ ਤੇ ਜਾਣਿਆ, ਜਿੱਥੇ ਤੁਧ ਆਪ ਬੁਝਾਇਆ। ਸਹਿਜੇ ਹੀ ਸਚ ਸਮਾਇਆ, ਸਹਿਜੇ ਹੀ ਸਚ ਸਮਾਇਆ।

ਸਰ ਅਪਰ ਪਰੇ ਅਪਰ ਪਰੇ ਪਾਇਓ ਆਪਾਰ ਹਿਰਦਿ ਅੰਤਰ ਧਾਰਿਓ ਦੁਖ ਭੰਜਨ ਆਤਮ ਪ੍ਰਬੋਧ ਮਨ ਤੱਤ ਵਿਚਾਰਿਓ ਸਦਾ ਜਾਏ ਹਰ ਪਾਏ ਪ੍ਰੇਮ ਰਸ ਆਪੇ ਜਾਣੇ ਸਤਿਗੁਰ ਕੈ ਪ੍ਰਸਾਦ ਸਹਿਜ ਛੇਤੀ ਰੰਗ ਮਾਣੇ ਨਾਨਕ ਪ੍ਰਸਾਦ ਅੰਗ ਸਮਰ ਗੁਰ ਅਮਰ ਅਮਰ ਵਰਤਾਇਓ ਗੁਰੂ ਰਾਮਦਾਸ ਕਲ ਉਤਰੇ ਤੈ ਅਟਲ

ਸਤਿਗੁਰਖ ਮਾਤਾਣਿਆ ਜੁਗ ਜੋਤ ਸਮਾਣੇ ਅੰਨ ਪੋ ਨੇ ਜਾ ਨਾਮ ਟੇਕ ਤਿਤ ਭਗਤ ਅਗਾਣੇ ਗੁਰੂ ਨਾਨਕ ਅੰਗਦ ਅਮਰ ਭਗਤ ਹਰ ਸੰਗ।

ਹਉਂ ਬਲ ਬਲ ਜਾਉਂ ਸਤਿਗੁਰ ਸਾਚੇ ਨਾਮ ਪਾਰੇ ਕਵਣ ਉਪਮਾ ਦਿਓ ਕਵਣ ਸੇਵਾ ਸਰਿਓਂ ਏਕ ਮੁਕਰ ਸੁਨਾ ਰਸੋਂ ਜੁਗ ਜੋਰ ਕਰ ਹੁਣ ਮਨ ਬਚ ਕਰਮ ਜਾਨ ਅੰਤ ਦੂਜਾ ਨਾ ਮਾਨੇ ਨਾਮ ਸੋਇਆ ਪਾਰ ਸਾਰ ਤੀਨੋ ਗੁਰ ਦਿਤ ਧਰ ਨਲ ਕਾਬ ਪਾਰਸ ਪਰਸ ਕਾ

ਕੱਪੜੂ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹੀਂ ਭੀੜੇ ਅੱਗੇ ਜਾਵਣਾ ਨੰਗਾ ਦੋ ਜਗ ਚੱਲਿਆ ਤਾਂ ਦਿਸੈ ਖਰਾ ਡਰਾਵਣਾ ਕਰੋ ਗੁਣ ਪਛੋਤਾਵਣਾ ਕਰੋ ਗੁਣ।

0: ਆਪਾਂ ਸੰਤੋਖ ਸੂਜਤ ਗੰਢੀ ਸਤ ਵੱਟ ਇਹ ਜਨੇਵ ਜੀ ਕਹੀ ਤਾਂ ਪਾਂਡੇ ਘੱਤ ਨਾ ਟੁੱਟ ਨਾਮ ਲੱਗੇ ਨਾ ਜਲਣ ਜਾਏ ਤਨ ਸਮਾਨ ਸਨਾਨ ਕਾ ਜੋ ਗੁਲ ਚੱਲੇ ਪਾਏ ਚੌਂਕਣ ਮੁੱਲ ਅਣਾਇਆ ਬੈ ਚੌਕੇ ਪਾਇਆ ਸਿੱਖਾ ਕਣ ਚੜਾਈਆਂ ਗੁਰ ਬ੍ਰਾਹਮਣ ਥਿਆ ਉਹ ਮੂਹਾ ਝੜ ਪਿਆ ਵੇ ਤੱਗਾ ਗਿਆ ਮਹਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ ਲੱਖ ਠੱਗੀਆਂ ਪਹਿਨਾਵੀਆਂ ਰਾਤ ਦਿਨ ਸਜੀ ਨਾਲ ਤੱਗ ਕੱਪਾਂ ਹੋਂ ਕੱਤੀਏ ਬਾਹਮਣ ਵੱਟਿਆ ਏ ਕੋਈ ਬੱਕਰਾ ਰਿੰਨ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਆ ਭੀ ਫਿਰ ਪਾਈਆ ਹੋ ਨਾਨਕ ਤੱਗ ਨਾ ਟੁੱਟੇ ਜੇ ਤੱਗ ਹੋਵੇ ਜੋ

ਇੰਦਰੀ ਤਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੀਵਾ ਤਗ ਨਾ ਅੱਖੀ ਵੇ ਤਗਾ ਪੇ ਵਤੈ ਵਟ ਧਾਗੇ ਅਵ ਰੱਖਤੈ ਲੈ ਪਹਾੜ ਕਰੇ ਵੀ ਆਹੋ ਕੰਡ ਕਾਗਲ ਦੱਸੇ ਰਾਹ ਸੁਣ ਵੇਖੋ ਲੋਕਾਂ।